ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਿਆ ਜਛਨੇ ਪਜਾਇਓ ਆਦੇ ਅੰਤ ਏਕ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਾਲਮੋ ਬਾਧ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੀ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਬ ਉਦਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਪਾਰਾ ਜਬਿਆ ਕਲਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਹ ਨਾ ਪਾਵਤ ਬੇਦਾ ਤਾ ਕਉ ਕਰਪਾਹਣੇ ਅਨੁਮਾਨਤ ਮਹਾ ਮੂਡ ਕਾਸ਼ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਿਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਜ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਨਿਜ ਜੇ ਰਜ ਸੇ ਤਦਕੀਨੀ ਉਤਪੁਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇਆ ਬੈਠਾ ਕਹੂੰ ਸਿਮਟ ਭਇਓ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰ ਭਾਵ ਆਦਿ ਜੁਗਾਦ ਸਰੂਪ ਸੁਯੰ ਭਾਵ ਅਬਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠ ਵਧ ਉਤਪਾਤਾ ਸਕਲ ਮਲੇਛ ਕਰੋ ਰਣਘਾਤਾ ਜੇ ਆਸ ਧੋਜ ਤਵ ਸਰਣੀ ਪਰੇ ਤਨਕੇ ਦੁਸ਼ਟ ਦੁਖ ਤੁਹੋ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ

ਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆ ਵਾਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣੇ ਆਈਆ

ਰੂਹੂ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾ ਸਮਰਥ ਸਵਾਮੀ ਸੋ ਕਿਉਂ ਮਨ ਹੁਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵਾਏ ਸਦਾ ਸਿਬਦ ਸਲਾਹ ਤੇਰੀ ਨਾਮ ਮਨ ਵਸਾਵਾਏ ਨਾਮ ਜਿਨਕਾ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਣ ਹੁਣ ਸੰਤਾ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਚਿਤ ਕਰ ਧਾਰੀਆ ਪੰਜ ਦੂਰ ਤੁਧ ਵਸ ਕੀਤੇ ਅਕਾਲ ਕੰਟਕੋ ਮਾਰਿਆ ਤੁਹਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨੰਦ ਸੁਨ ਹੋਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ

ਨਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪਾਵੜੀ ਜਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ ਉੱਥੈ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਾਉਜਲ ਬਿਖਮ ਸਗਾਹੋ ਗੁਰ ਸਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਏ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰੂ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਤੀਰਤੇ ਆਦਰ ਗਹਿ ਪਾਈ ਅਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਤ ਦੇ ਜਾਗ ਮੈਂ ਉੱਤਮ ਕਾਢੀ ਆਹੇ ਵਿਰਲੇ ਕੇ ਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਉਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋਆ ਆਪ ਦਇਆਲ ਮਨਹੋ ਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ

ਤੁਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਲ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਕ ਬਹਾਦਰ ਸਿਮਰੀਐ ਕਰਨ ਉਨ ਦਿਆ ਵਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਤੇ ਅੰਦਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ

ਸਰਬ ਸੁਖੋ ਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੀ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਰਦੇ ਰਾਖੇ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੀ ਮਾਣ ਨਿਤਾਣਿਆਂ ਦੀ ਤਾਣ ਨਿਉਟਿਆਂ ਦੀ ਓੜ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਾਵਨ ਚਰਨਾਂ ਕਮਲਾਂ ਪਾਸ ਅੰਮ੍ਰਿਤ ਰੂਪ ਸ਼ਬਦ ਕੀਰਤਨ ਸੋਦਰ ਦੀ ਚੌਂਕੀ ਰਹਿ ਰਾਜ ਸਾਹਿਬ ਜੀ ਕੇ ਪਾਠ ਜੀ ਦੀ ਅਰਦਾਸ ਬੇਨਤੀ ਅੱਖਰ ਵਾਦ ਘਾਟ ਭੁੱਲ ਚੁੱਕਦੀ ਖਿਮਾ ਬਖਸ਼ੋ ਅੱਗੇ ਵਾਸਤੇ ਸਮੱਤ ਸੋਝੀ ਬਖਸ਼ੋ ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਕਰੋਂ ਸਮੁੱਚੀਆਂ ਸੰਗਤਾਂ ਪਰਿਵਾਰਾਂ ਨੂੰ ਗੁਰਸਿੱਖੀ ਨਾਮਦਾਨ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ ਪਰਸਪਰ ਪ੍ਰੇਮ ਪਿਆਰ ਏਕਤਾ ਇਤਫਾਕ ਰਾਜ ਭਾਗ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇ ਰੋਗਤਾਵਾਂ ਚੜ੍ਹਦੀਆਂ ਕਲਾ ਰਿਹਾਈਆਂ ਬਖਸ਼ਿਸ਼ ਕਰੋ ਜੀ ਬੀਬੀ ਕਰਮਜੀਤ ਕੌਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਏਕਤਾ ਇਤਫਾਕ ਦੀ ਅਰਦਾਸ ਆਪ ਜੀ ਦੇ ਹਜ਼ੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ ਕਰੀ ਪਾਕ ਸਰ ਸੋਚ ਪਵਿੱਤਰਾ ਹੁਣ ਲਾਓ ਉਹ ਭੋਗ ਹਰ ਰਾਏ ਆਪ ਜੀ ਭੋਗ ਲਾਓ ਲੱਗਿਆ ਭੋਗ ਸਿੱਧ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਏ ਮਾਨ ਮੁਖਾਰ ਬਿੰਦ ਤੋਂ ਮੁੱਖ ਵਾਗ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੇ ਦਿੱਲੀ ਤਖ਼ਤ ਪਰ ਬਹੇਗੀ ਛਤਰ ਝੁੱਲੈ

ਗਿਆਨ ਤਿਹਾਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੁੱਕਾ ਹੋ ਟਲ ਗੁਰ ਸੇਵੀ ਅਹਿੰਸ ਸਹਿਜ ਸੁਭਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਦਰਸ਼ਨ ਦੀਦਾਰ ਅੰਮ੍ਰਿਤ ਰੂਪ ਗੁਰਬਾਣੀ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਸਵਾ ਹੁਣ ਸੰਧਿਆ ਸਮੇਂ ਦੀਵਾਨ ਦੀ ਆਰੰਭਤਾ, ਆਰਤੀ ਆਰਤਾ ਸ਼ਬਦ ਕੀਰਤਨ ਦੀ ਹਾਜ਼ਰੀ ਭਰ ਹਨ। ਸਤਿਕਾਰ ਜੋ ਭਾਈ ਸਪਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਕੀਰਤਨ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਰਨ ਸਭ ਦਾ ਗਾਵਿਆ ਸੁਣਿਆ ਖਾਏ ਪਾਉਣ ਸਭ ਨੂੰ ਗਰਮ ਕਰੋ ਸਿੱਖੀ ਸਿੱਖ ਭਰੋਸਾ ਨਾਮ ਦੀ ਦਾਤ ਬਖਸ਼ਣ ਸਤਿਗੁਰੂ ਦੀ ਅਪਾਰ ਕਿਰਪਾ ਬਖਸ਼ਿਸ਼ ਮੇਰਾ ਨਾਮ ਸਦਕਾ ਆਪ ਸੰਗਤਾਂ ਨਾਲ ਗੁਰਸ਼ਬਦ ਦੁਆਰਾ ਸਾਂਝ ਬਣੀ ਹੈ ਗੁਰੂ ਕੀ ਕੀਰਤੀ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਾਧ ਸਾਧ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਬਖਸ਼ ਦੇਣਾ ਇੱਥੇ ਹੀ ਬੁਲਾਓ ਬਹੁਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪੈਸਾ ਭਾਈ ਸੁਖਜੀਤ ਸਿੰਘ ਜੀ ਵਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਜਿਨ੍ਹਾਂ ਨੇ ਆਪ ਸੰਗਤ ਨੂੰ ਆਰਤੀ ਆਰਤਾ ਸ਼ਬਦ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ ਸਤਿਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਹੁਣ ਗਿਆਨੀ ਬਲਵਿੰਦਰ ਸਿੰਘ ਜੀ ਗੁਰ ਗ੍ਰੰਥੀ ਗੁਰਦੁਆਰਾ ਜਾਮਨੀ ਸਾਹਿਬ ਵਾਲੇ ਆਪ ਸੰਗਤ ਨੂੰ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਦੁਆਰਾ ਨਿਹਾਲ ਕਰਨਗੇ ਸਤਸੰਗਤ ਜੀ ਉਹ ਲੰਗਰ ਹਾਲ ਦੇ ਵਿੱਚ ਪ੍ਰਸ਼ਾਦੇ ਪਕਾਉਣ ਦੇ ਵਾਸਤੇ ਸੇਵਾਦਾਰਾਂ ਦੀ ਜ਼ਰੂਰਤ ਹੈ ਸੋ ਮਾਤਾਵਾਂ ਭੈਣਾਂ ਨੂੰ ਬੇਨਤੀ ਹੈ ਆਪਣਾ ਸਹੁਰੇ ਤੋਂ ਥੋੜ੍ਹਾ ਬਹੁਤੇ ਤੋਂ ਬਹੁਤਾ ਸਮਾਂ ਕੱਢ ਕੇ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਨਿਭਾ ਕੇ ਸਤਿਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਸਤਸੰਗਤ ਜੀ ਉਹ 16 ਜੁਲਾਈ ਤੋਂ ਮੇਰੀ ਪੀਰੀ ਸਮਾਗਮਾਂ ਦੀ ਲੜੀ ਆਰੰਭ ਹੋਵੇਗੀ ਜੋ 16 ਤੇ 17 ਤਰੀਕ ਨੂੰ ਕਥਾ ਦਰਬਾਰ ਸਜੇਗਾ 18 ਜੁਲਾਈ ਤੋਂ 22 ਜੁਲਾਈ ਤੱਕ ਢਾਡੀ ਤੇ ਕਵੀਸ਼ਰ ਦਰਬਾਰ ਸਜਣਗੇ 23 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਆਤਮ ਰਸ ਕੀਰਤਨ ਦਰਬਾਰ ਜਾਣਾ ਹੀ ਸ਼ਾਮ 6 ਵਜੇ ਤੋਂ ਲੈ ਕੇ 9 ਵਜੇ ਤੱਕ ਸਜਣਗੇ 1 ਅਗਸਤ ਨੂੰ ਸਵੇਰੇ 9 ਵਜੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ 2 ਅਗਸਤ ਨੂੰ ਸਵੇਰੇ 6 ਵਜੇ ਖੰਡੇ ਪਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ ਸੋ ਆਪ ਸੰਗਤ ਨੂੰ ਬੇਨਤੀ ਹੈ ਇਹਨਾਂ ਸਾਰੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ ਸਤਸੰਗਤ ਜੀ ਉਹ ਜੋ ਨਗਰ ਕੀਰਤਨ ਦੇ ਵਿੱਚ ਸੁੱਕਾ ਪ੍ਰਸ਼ਾਦ ਦੇਸੀ ਘਿਓ ਅਤੇ ਡਿਸਪੋਜ਼ਲ ਬਰਤਨਾਂ ਦੀ ਸੇਵਾ ਆਪਣੀ ਸਮਰੱਥਾ ਦੇ ਮੁਤਾਬਕ ਨਿਭਾ ਸਕਦੇ ਹੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ 252 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਸਲੇ ਦੇ ਸੰਬੰਧ ਦੇ ਵਿੱਚ ਜੋ ਅੱਜ ਸ਼ਾਮ 7 ਵਜੇ ਸ਼ਹੀਦ ਭਾਈ ਹਰਦੀਪ ਸਨਿੱਧਰ ਯਾਦਗਾਰੀ ਇਮਾਰਤ ਦੇ ਵਿੱਚ ਜੋ ਇਕੱਠ ਮੀਟਿੰਗ ਸੱਦੀ ਗਈ ਹੈ ਸੋ ਆਪ ਸੰਗਤ ਨੂੰ ਬੇਨਤੀ ਹੈ ਜ਼ਰੂਰ ਉਸ ਦੇ ਵਿੱਚ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨੀ ਜੀ ਆਓ ਹੁਣ ਕਥਾ ਵਿਚਾਰ ਦੇ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਫਤਿਹ ਪਰਮ ਸਤਿਕਾਰ ਤੇ ਸਨਮਾਨ ਯੋਗ ਸਤ ਸੰਗੀ ਜਨੋ, ਜਿਤਨੀਆਂ ਵੀ ਸਭ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਧਿਆ ਦੇ ਸਮੇਂ ਸੇਵਾ ਦੇ ਵਿੱਚ ਆਨੰਦ ਮਾਣ ਰਹੇ ਹੋ, ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਹਨ, ਉਪਰੰਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੀਰਤਨੀ ਜਥੇ ਦੇ ਵੱਲੋਂ ਆਪ ਜੀ ਨੂੰ ਆਰਤੀ ਆਰਤਾ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਗੁਰ ਇਤਿਹਾਸ ਦੀ ਕਥਾ ਆਰੰਭ ਹੋ ਰਹੀ ਹੈ। ਆਓ ਸਤਸੰਗੀ ਜਨੋ, ਮਨ ਦੀ ਇਕਾਗਰਤਾ ਦੇ ਨਾਲ ਗੁਰੂ ਇਤਿਹਾਸ ਸਰਵਣ ਕਰੀਏ। ਇਹ ਪਾਵਣ ਇਤਿਹਾਸ ਸੋਢੀ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਕੌਤਕਾਂ ਦਾ ਆਰੰਭ ਹੋ ਰਿਹਾ ਹੈ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ
1: ਜੀ। ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ। 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਮਹਾਰਾਜ ਜੀ ਸੱਚਖੰਡ ਚਲੇ ਗਏ। ਮਹਾਰਾਜ ਜੀ ਨੇ ਆਪਣੇ ਵੱਡੇ ਜਵਾਈ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਦਾ ਗੱਦੀ ਦੇ ਉੱਪਰ ਬਿਠਾ ਦੇਣਾ ਕੀਤਾ। ਨਾਲੇ ਮਹਾਰਾਜ ਜੀ ਨੇ ਆਦੇਸ਼ ਦਿੱਤੇ ਹਨ, ਪੁਰਖਾ ਤੁਸੀਂ ਗੁਰੂ ਕੇ ਚੱਕ ਚਲੇ ਜਾਓ, ਜਿੱਥੇ ਤੁਸੀਂ ਨਗਰ ਵਸਾਇਆ ਹੋਇਆ ਹੈ ਤੁਸੀਂ ਗੋਇੰਦਵਾਲ ਸਾਹਿਬ ਨਾ ਰਵੋ ਜੇ, ਉੱਥੇ ਜਾ ਕੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਪ੍ਰਾਰੰਭ ਕਰਵਾਓ ਅਤੇ ਉੱਥੇ ਸੰਗਤਾਂ ਨੂੰ ਤਾਰਨਾ ਕਰੋ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਆਦੇਸ਼ ਮੰਨ ਕੇ ਗੁਰੂ ਕੇ ਚੱਕ, ਜਿਸ ਨੂੰ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ ਹਾਂ, ਇੱਥੇ ਮਹਾਰਾਜ ਪਾਤਸ਼ਾਹ ਜੀ ਆ ਰਹੇ ਹਨ। ਆਓ ਸੰਗਤ ਜੀ, ਮਨ ਦੀ ਇਕਾਗਰਤਾ ਬਣਾਓ। ਜਿੰਨੀਆਂ ਸਭ ਸੰਗਤਾਂ ਇਤਿਹਾਸ ਸੁਣਨ ਵਾਸਤੇ ਰੋਜ਼ ਦਰ ਰੋਜ਼ ਪਹੁੰਚਦੀਆਂ ਹਨ, ਆਨੰਦ ਮਾਣ ਰਹੇ ਹੋ, ਰਸਨਾ ਨੂੰ ਇੱਕ ਵਾਰ ਪਾਵਨ ਕਰੋ ਜੀ। ਆਖੋ ਸਤਨਾਮ।

ਰਾਜ ਜੀ ਨੇ ਬਚਨ ਕਰ ਰਹੇ ਹਨ ਕਿ ਅਸੀਂ ਹੁਣ ਜਿਹੜਾ ਸੁਧਾ ਨਾਮ ਹੁੰਦਾ ਅੰਮ੍ਰਿਤ ਦਾ, ਅੰਮ੍ਰਿਤ ਦੇ ਨਾਲ ਭਰਿਆ ਹੋਇਆ ਸਰੋਵਰ ਜਿਹਦਾ ਨਾਮ ਵੀ ਅੰਮ੍ਰਿਤਸਰ ਸਾਹਿਬ ਹੈ, ਅੰਮ੍ਰਿਤ ਦੇ ਨਾਲ ਭਰਿਆ ਹੋਇਆ ਸਰੋਵਰ

0: ਅਰਦਾਸ ਮਹਾਰਾਜ ਜੀ ਸਾਰੇ ਪਰਿਵਾਰ ਨੂੰ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਨੂੰ, ਸਾਰੇ ਪਰਿਵਾਰ ਨੂੰ ਮਿਲ ਕੇ ਬੜੇ ਤਤਕਾਲੇ ਸ਼ੀਘਰਤਾ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਤੋਂ ਤੁਰ ਪਏ ਹਨ।
1: ਸਿੱਖ ਸੰਗਤਾਂ ਸੰਗ ਵਿਸਲ ਹੈ
0: ਤੇ ਬਹੁਤ ਜ਼ਿਆਦੀਆਂ ਸਿੱਖ ਸੰਗਤਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਹਨ।
1: ਭਏ ਦੁਰੰਗਨ ਪਰ ਅਸਵਾਰ
0: ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਘੋੜੀ ਦੇ ਉੱਪਰ ਸਵਾਰ ਹੋ ਗਏ ਹਨ। ਇਹ ਉਹੀ ਘੋੜੀ ਹੈ ਜਿਹੜੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਹਿਲੀ ਵਾਰ ਜਦੋਂ ਮਹਾਰਾਜ ਜੀ ਨੇ ਗੁਰੂ ਕੇ ਚੱਕ ਦੀ ਮੋਹੜੀ ਗੱਡਣੀ ਸੀ, ਮਹਾਰਾਜ ਜੀ ਨੇ ਦਿੱਤੀ। ਇਹ ਜਿਹੜੀ ਘੋੜੀ ਸੀਗੀ, ਇਹ ਭਾਈ ਪਾਰੋ ਜੀ ਦੀ ਘੋੜੀ ਸੀ। ਪਾਰੋ ਜੀ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਹਨ, ਇਸ ਪ੍ਰਕਾਰ ਉਹਨਾਂ ਦੀ ਘੋੜੀ ਹੈ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਸ ਘੋੜੀ ਦੇ ਉੱਪਰ ਸਵਾਰ ਹੋ ਗਏ ਹਨ।
1: ਜੋ ਪਾਰੋ ਨੇ ਦੀਨ ਉਧਾਰ
0: ਖਾਲਸਾ ਜੀ, ਜਿਹੜੀ ਭਾਈ ਪਾਰੋ ਜੀ ਨੇ ਮਹਾਰਾਜ ਪਾਤਸ਼ਾਹ ਜੀ ਨੂੰ ਦਿੱਤੀ ਸੀ ਤੇ ਮਹਾਰਾਜ ਜੀ ਨੇ ਅੱਗੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦੇ ਦਿੱਤੀ।
1: ਚੰਚਲ ਮਹਾਚਲਤ ਗੁਣ ਰੂਰੀ,
0: ਇਹ ਜਿਹੜੀ ਘੋੜੀ ਹੈ ਬੜੀ ਚੰਚਲ ਹੈ, ਬੜੀ ਸੁੰਦਰ ਹੈ, ਇਹਦੇ ਵਿਚ ਗੁਣ ਹੀ ਗੁਣ ਹਨ।
1: ਉਛਰਤ ਵੱਡੇ ਬੇਗ ਤੇ ਪੂਰੀ,
0: ਤੇ ਖਾਲਸਾ ਜੀ ਬਹੁਤ ਬੇਗ ਬੜੀ ਸ਼ੀਘਰਤਾ ਦੇ ਨਾਲ ਇਹ ਜਿਹੜੀ ਘੋੜੀ ਹੈ ਉਛਲਦੀ ਉਛਲਦੀ ਜਾਂਦੀ ਹੈ, ਭਾਵ ਵੱਡੀਆਂ ਵੱਡੀਆਂ ਪਲੰਘਾਂ ਪਟਦੀ ਜਾਂਦੀ ਹੈ।
1: ਮਨੋ ਅਵਨ ਪਰ ਪਾਏ ਨ ਲਾਵਹਿ,
0: ਅਵਣੀ ਕਹਿੰਦੇ ਧਰਤੀ ਨੂੰ, ਮੰਨੋ ਕਿ ਕਹਿੰਦੇ ਧਰਤੀ ਦੇ ਉੱਪਰ ਤਾਂ ਪੈਰ ਹੀ ਨਹੀਂ ਲਾ ਰਹੀ, ਇਹ ਭਾਵ ਧਰਤੀ ਤੋਂ ਉੱਪਰ ਉੱਪਰ ਹੀ ਉੱਠਦੀ ਜਾ ਰਹੀ ਹੈ।
1: ਦੇਖਿਆ ਤਾਂ ਉੱਡੀ ਗਗਨ ਜਨ ਜਾਵਹਿ,
0: ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਮੰਨੋ ਕਿ ਗਗਨ ਜਿਹੜਾ ਆਕਾਸ਼ ਹੈ ਨਾ, ਇਹ ਆਕਾਸ਼ ਦੇ ਵਿੱਚ ਹੀ ਉੱਡਦੀ ਜਾ ਰਹੀ ਹੈ। ਇਹ ਜਿਹੜੀ ਘੋੜੀ ਹੈ ਜਿਹਦੇ ਉੱਤੇ ਗੁਰੂ ਰਾਮਦਾਸ ਮਹਾਰਾਜ ਜੀ ਸਵਾਰ ਹਨ, ਗੋਇੰਦਵਾਲ ਸਾਹਿਬ ਤੋਂ ਚੱਲੇ ਹਨ, ਮਾਨੋ ਕਿ ਆਕਾਸ਼ ਦੇ ਵਿੱਚ ਉੱਡਦੀ ਜਾ ਰਹੀ ਹੈ।
1: ਮਨ ਕੀ ਗਤ ਕੋ ਲਖ ਬੇ ਕਰਿਆ,
0: ਤੇ ਜਿਹੜੀ ਇਹ ਘੋੜੀ ਹੈ ਨਾ, ਇਹ ਮਨ ਦੀ ਸਵਾਰੀ ਕਰਨ ਵਾਲਾ ਉਹਦੇ ਮਨ ਦੀ ਜਿਹੜੀ ਗਤੀ ਹੈ ਉਹਨੂੰ ਜਾਣ ਲੈਂਦੀ ਹੈ ਵੀ ਮੈਂ ਤੇਜ਼ ਤੁਰਨਾ ਹੈ ਜਾਂ ਹੌਲੀ ਤੁਰਨਾ ਹੈ। ਇਸ ਤਰ੍ਹਾਂ ਇਹ ਘੋੜੀ ਦੇ ਅੰਦਰ ਇਹ ਗੁਣ ਹਨ, ਇਸ ਪ੍ਰਕਾਰ ਇਹਨੇ ਮਨ ਦੀ ਗਤੀ ਨੂੰ ਜਾਣ ਲੈਣਾ ਕੀਤਾ ਹੈ।
1: ਜਿਮ ਇੱਛਾ ਤੁਮ ਹੀ ਅਨਸਰੈ,
0: ਇਸ ਕਰਕੇ ਇਹ ਜਿਵੇਂ ਇੱਛਾ ਘੋੜੇ ਅਸਵਾਰ ਹੁੰਦਾ ਹੈ ਉਹਦੀ ਇੱਛਾ ਦੇ ਅਨੁਸਾਰ ਹੀ ਇਹ ਘੋੜੀ ਆਪਣੀਆਂ ਪਲੰਘਾਂ ਨੂੰ ਪਟਦੀ ਜਾਂਦੀ ਹੈ।
1: ਅਲਪ ਕਾਲ ਮਹਿ ਚਲਹਿ ਬਿਸਾਲਾ,
0: ਕਹਿੰਦੇ ਅਲਪ ਕਾਲ ਥੋੜੇ ਸਮੇਂ ਦੇ ਵਿੱਚ ਹੀ ਕਹਿੰਦੇ ਬਹੁਤ ਲੰਬਾ ਪੈਂਡਾ ਤੈਅ ਕਰ ਜਾਂਦੀ ਹੈ।
1: ਅਵਲੋਕ ਹੈ ਬਿਸਮਹਿ ਨਰ ਜਾਲਾ,
0: ਇਸ ਘੋੜੀ ਨੂੰ ਵੇਖ

0: ਕਬਰ ਦੀ ਸੇਵਾ ਜਿਹੜੀ ਕੁਛ ਕਰਵਾਈ ਹੋਈ ਸੀ ਪਹਿਲਾਂ, ਕਿਉਂਕਿ ਮਹਾਰਾਜ ਜੀ ਦਾ ਸੁਨੇਹਾ ਆ ਗਿਆ ਸੀਗਾ ਵੀ ਤੁਸੀਂ ਗੋਇੰਦਵਾਲ ਸਾਹਿਬ ਆ ਜਾਵੋ, ਤੇ ਮਹਾਰਾਜ ਜੀ ਵਿੱਚੇ ਸਵਾਵਾਂ ਛੱਡ ਕੇ ਫਿਰ ਗੋਇੰਦਵਾਲ ਸਾਹਿਬ ਚਲੇ ਗਏ ਸਨ। ਹੁਣ ਜਿਹੜੀ ਪਹਿਲਾਂ ਕੁਛ ਕੁ ਜਿਹੜੀ ਕਾਰ ਸੇਵਾ ਸਰੋਵਰ ਦੀ ਕਰਵਾਈ ਹੋਈ ਸੀ, ਮਹੀਨਾ ਕੁ ਡੇਢ ਕੁ ਮਹੀਨਾ ਆਪਾਂ ਇਤਿਹਾਸ ਪੜ੍ਹ ਕੇ ਗਏ ਸਨ, ਮਹੀਨਾ ਡੇਢ ਮਹੀਨਾ ਇਹ ਜਿਹੜੀ ਸਰੋਵਰ ਦੀ ਸੇਵਾ ਹੋਈ ਸੀਗੀ ਦੁੱਖ ਭੰਜਨੀ ਬੇਰੀ ਥੱਲੇ। ਇਸ ਪ੍ਰਕਾਰ ਜਿਹੜੀ ਇਹ ਕੁਝ ਕੁ ਜਿਹੜੀ ਸੇਵਾਵਾਂ ਕਰਵਾਈ ਹੋਈ ਸੀਗੀ ਜੀ,
1: ਸਿੱਖ ਨਿਕਾ ਸਹਿਬੋ ਫਲ ਪਾਏ,
0: ਤੇ ਹੁਣ ਸਿੱਖ ਫੇਰ ਦੁਬਾਰਾ ਸੇਵਾ ਕਰਨ ਲੱਗ ਪਏ ਨੇ, ਮਿੱਟੀ ਬਾਹਰ ਕੱਢ ਰਹੇ ਹਨ ਤੇ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਕੇ ਸਾਰੇ ਫਲਾਂ ਨੂੰ ਪਾ ਰਹੇ ਹਨ।
1: ਮਹਾਤਮ ਸਤਿਗੁਰ ਕਹੈ,
0: ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਸ ਸਰੋਵਰ ਦਾ ਬਹੁਤ ਵੱਡਾ ਮਹਾਤਮ ਕਹਿ ਰਹੇ ਹਨ, ਬਹੁਤ ਵੱਡਾ ਫਲ ਕਹਿ ਰਹੇ ਨੇ। ਕਹਿੰਦੇ ਸੰਗਤ ਜੀ, ਜਦੋਂ ਇਹ ਸਰੋਵਰ ਬਣ ਕੇ ਤਿਆਰ ਹੋ ਜਾਵੇਗਾ ਨਾ, ਤੇ ਇਹਦਾ ਬਹੁਤ ਵੱਡਾ ਮਹਾਤਮ, ਇਹਦਾ ਬਹੁਤ ਵੱਡਾ ਫਲ ਹੋਵੇਗਾ ਸੰਸਾਰ ਦੇ ਵਿੱਚ।
1: ਘਰ ਕੱਢਤ ਮਨ ਬਾਂਛਤ ਲਹੈ,
0: ਤੇ ਜਿਹੜੇ ਮਹਾਰਾਜ ਜੀ ਦੀ ਸੇਵਾ ਕਰ ਰਹੇ ਹਨ, ਮਿੱਟੀ ਕੱਢ ਰਹੇ ਹਨ, ਉਹ ਮਨ ਭਾਉਂਦੇ ਮਨ ਬਾਂਛਤ, ਮਨ ਭਾਉਂਦੇ ਉਹ ਫਲ

ਲੰਕਾ ਵੱਜਾ ਨਾ ਗੁਰੂ ਕੇ ਚੱਕ। ਇਧਰੋਂ ਮਹਾਰਾਜ ਜੀ ਦੇ ਜਿਹੜੇ ਸ਼ਰੀਕੇ ਦੇ ਵਿੱਚੋਂ ਲਾਹੌਰ ਰਹਿੰਦੇ ਸਨ, ਸੋਢੀ ਬੰਸ਼ ਵਾਲੇ ਰਹਿੰਦੇ ਸਨ, ਉਹਨਾਂ ਨੂੰ ਵੀ ਹੁਣ ਚੇਤਾ ਆ ਗਿਆ। ਉਹ ਜਿਹੜੇ ਸ਼ਰੀਕੇ ਦੇ ਵਿੱਚੋਂ ਤਾਏ ਚਾਚੇ ਸਭ ਕੁਛ ਸਨ, ਉਹ ਸੋਢੀ ਬੰਸ਼ ਵਾਲੇ ਸਨ ਜੀ, ਉਹ ਸਾਰੇ ਦੇ ਸਾਰੇ ਉੱਥੇ ਵੀ ਇਹ ਗੱਲਾਂ

0: ਲਾਹੌਰ ਦੇ ਵਿੱਚ ਜਦੋਂ ਸੁਣੀ ਉਹ ਸਾਰੇ ਸੁੱਖ ਪ੍ਰਾਪਤ ਕਰ ਰਹੇ ਨੇ, ਉਹਨਾਂ ਨੂੰ ਬੜੀ ਖੁਸ਼ੀ ਭਾਰੀ ਹੋ ਰਹੀ ਹੈ।
1: ਅਮਰ ਗੁਰੂ ਨੇ ਗੁਰਤਾ ਦਈ।
0: ਲਾਹੌਰ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਸ਼ਰੀਕੇ ਵਾਲੇ ਸਨ, ਉਹਨਾਂ ਨੇ ਆਪਸ ਵਿੱਚ ਦੀ ਗੱਲਾਂ ਕਰ ਰਹੇ ਨੇ ਇੱਕ ਦੂਸਰੇ ਦੇ ਨਾਲ। ਕਹਿੰਦੇ ਹਨ, ਦੇਖੋ ਭਾਈ ਬਾਬਾ ਹਰ ਦਾਸ ਜੀ ਦੇ ਪੁੱਤਰ ਭਾਈ ਜੇਠਾ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਦਿੱਤੀ। ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਤੇ ਕਿਰਪਾ ਹੋਈ ਤੇ ਉਹ ਇੱਕ ਨਗਰ ਵਸਾਰੇ ਨੇ ਗੁਰੂ ਕਾ ਚੱਕ। ਉੱਥੇ ਜੋ ਵੀ ਉਹਨਾਂ ਦੇ ਕੋਲੇ ਆਉਂਦਾ ਹੈ ਨਾ, ਉਹਨਾਂ ਦੀਆਂ ਮਨ ਦੀਆਂ ਮੁਰਾਦਾਂ ਮਹਾਰਾਜ ਜੀ ਪੂਰੀਆਂ ਕਰ ਰਹੇ ਨੇ। ਇਹ ਲਾਹੌਰ ਦੇ ਵਿੱਚ ਸਾਰੀ ਜਿਹੜੀ ਕਥਾ ਸੀਗੀ, ਗਾਥਾ ਆਪਸ ਵਿੱਚ ਦੀ ਪਰਸਪਰ ਜਿਹੜੇ ਲੋਕ ਹਨ ਉਹ ਗੱਲਾਂ ਕਰ ਰਹੇ ਹਨ।
1: ਸੰਗਤ ਸੰਗ ਅਧਿਕ ਤਿੰਨ ਭਈ।
0: ਖਾਲਸਾ ਜੀ, ਬਹੁਤ ਜ਼ਿਆਦਾ ਜਿਹੜੀ ਸੰਗਤ ਸੀ ਨਾ, ਤੇ ਉਹਨਾਂ ਨੇ ਬਹੁਤ ਆਪਣਾ ਸੰਗ ਕਰਕੇ ਬਹੁਤ ਮਹਾਰਾਜ ਜੀ ਨੂੰ ਪਿਆਰ ਕਰਨਾ ਕੀਤਾ। ਲਾਹੌਰ ਦੀਆਂ ਸੰਗਤਾਂ ਨੇ ਆਪਸ ਵਿੱਚ

0: ਵੱਡੇ ਤੇ ਸਾਰੇ ਲਾਹੌਰ ਦੇ ਵਿੱਚ ਜਿੰਨੀ ਵੀ ਸੋਢੀ ਬੰਸ ਰਹਿ ਰਹੀ ਸੀ ਜੀ,
1: ਦਰਸ਼ਨ ਕੋ ਆਏ ਹੈ ਤੇ ਧਾਰੇ,
0: ਉਹਨਾਂ ਨੇ ਸਾਰਿਆਂ ਨੇ ਮਨ ਵਿੱਚ ਵਿਚਾਰ ਕੀਤੀ ਵੀ ਚਲੋ ਆਪਾਂ ਨੂੰ ਵੀ ਆਪਣੇ ਨਗਰ ਦਾ ਭਾਈ ਜੇਠਾ ਜੀ ਹੈ, ਗੁਰੂ ਰਾਮਦਾਸ ਮਹਾਰਾਜ ਜੀ ਹਨ, ਚਲੋ ਸਾਰੇ ਆਪਾਂ ਰਲ ਕੇ ਹੁਣ ਦਰਸ਼ਨ ਕਰਨ ਵਾਸਤੇ ਚੱਲੀਏ। ਗੁਰੂ ਰਾਮਦਾਸ ਮਹਾਰਾਜ ਜੀ ਦੇ ਸੋਢੀ ਬੰਸ ਵਾਲਿਆਂ ਨੇ ਲਾਹੌਰ ਦੇ ਵਿੱਚ ਸਾਰੀ ਇਕੱਤਰ ਸੰਗਤ ਨੂੰ ਕਰ ਲਿਆ ਵੀ ਚਲੋ

ਵਾਹਿਗੁਰੂ ਵਾਹਿਗੁਰੂ ਜਪਦੀਆਂ ਜਪਦੀਆਂ ਆ ਕੇ ਗੁਰੂ ਕੇ ਚੱਕ ਜਿਸ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ ਆ, ਇਹਦਾ ਪਹਿਲਾ ਨਾਮ ਗੁਰੂ ਕਾ ਚੱਕ ਮਹਾਰਾਜ ਜੀ ਨੇ ਰੱਖਣਾ ਕੀਤਾ ਹੈ। ਇੱਥੇ

0: ਸੰਗਤਾਂ ਆਈਆਂ ਸਨ। ਉਹਨਾਂ ਨੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਾਈ ਇਸ ਤਰ੍ਹਾਂ ਬਚਨ ਕਹਿਣੇ ਕੀਤੇ ਹਨ।
1: ਲਵਪੁਰ ਮੈਂ ਤੁਮਰੋ ਘਰ ਲਹਿਓ,
0: ਤੇ ਕਹਿਣ ਲੱਗੇ ਗੁਰੂ ਰਾਮਦਾਸ ਮਹਾਰਾਜ ਜੀ ਜਿਹੜਾ ਤੁਹਾਡਾ ਲਾਹੌਰ ਦੇ ਵਿੱਚ ਘਰ ਹੈ ਨਾ, ਤੇ ਉਹ ਘਰ ਨੂੰ ਅਸੀਂ ਚੰਗੀ ਤਰ੍ਹਾਂ ਦੇਖ ਕੇ ਆਏ ਹਾਂ।
1: ਪਿਤਾ ਤੁਮਾਰੇ ਸੁਰਗ ਸਿਧਾਏ,
0: ਤੇ ਮਹਾਰਾਜ ਜੀ ਨੂੰ ਜਿਹੜਾ ਪਿਛਲਾ ਦਿਨ ਨੇ ਉਹ ਚੇਤੇ ਕਰਵਾ ਰਹੇ ਨੇ ਵੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਦੋਂ ਤੁਹਾਡੇ ਪਿਤਾ ਜੀ ਸਵਰਗ ਨੂੰ ਚਲੇ ਗਏ ਸਨ, ਕਿਉਂਕਿ ਮਹਾਰਾਜ ਜੀ ਦੀ ਉਮਰ ਉਦੋਂ ਮਹਿਜ ਕੋਈ 10-12 ਵਰ੍ਹਿਆਂ ਦੀ ਸੀਗੀ ਜਦੋਂ ਉਹਨਾਂ ਦੇ ਪਿਤਾ ਜੀ ਸੱਚਖੰਡ ਚਲੇ ਗਏ, ਬਾਅਦ ਵਿੱਚ ਮਾਤਾ ਜੀ ਵੀ ਸੱਚਖੰਡ ਚਲੇ ਗਏ ਸਾਲ ਇੱਕ ਬਾਅਦ। ਫਿਰ ਛੋਟੀ ਉਮਰ ਦੇ ਵਿੱਚ ਹੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਤੇ ਇੱਕ ਇਹਨਾਂ ਦੀ ਛੋਟੀ ਭੈਣ ਸੀ, ਉਹਦਾ ਨਾਮ ਬੀਬੀ ਰਾਮੋ ਜੀ ਸੀਗਾ, ਉਹਨਾਂ ਨੂੰ ਨਾਲ ਲੈ ਕਰਕੇ ਪਿੰਡ ਬਾਸਰ ਕੇ ਆ ਗਏ ਸਨ ਇਹਨਾਂ ਦੀ ਨਾਨੀ। ਇਸ ਪ੍ਰਕਾਰ ਜਿੰਨੀ ਸੰਗਤ ਆਈ ਹੋਈ ਹੈ ਨਾ, ਉਹ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਚੇਤੇ ਕਰਵਾ ਰਹੀ ਹੈ। ਮਹਾਰਾਜ ਜੀ ਜਿਸ ਸਮੇਂ ਤੁਹਾਡੇ ਪਿਤਾ ਜੀ ਸਵਰਗਾਂ ਨੂੰ ਚਲੇ ਗਏ ਸਨ, ਤੇ ਮਹਾਰਾਜ ਉਦੋਂ ਦੇ ਤੁਸੀਂ ਇਧਰਲੀ ਤਰਫ ਆਏ ਹੋ, ਭਾਵ ਗੋਇੰਦਵਾਲ ਸਾਹਿਬ ਚੱਲ ਕੇ ਆਏ ਹੋ, ਜਦੋਂ ਦੇ ਤੁਹਾਡੇ ਪਿਤਾ ਜੀ ਸਵਰਗਾਂ ਨੂੰ ਚਲੇ ਗਏ ਉਦੋਂ ਦਾ ਤੁਸੀਂ ਆਪਣਾ

0: ਮਹਾਰਾਜ ਯੋਗ ਹੈ, ਸਮਾਂ ਹੈ, ਤੇ ਹੁਣ ਤੁਸੀਂ ਸਾਡੇ ਨਾਲ ਚੱਲੋ ਤੇ ਲਾਹੌਰ ਦੇ ਵਿੱਚ ਚੱਲੋ। ਮਹਾਰਾਜ ਜੀ ਆਪਣਾ ਪੁਰਾਣਾ ਘਰ ਵੇਖੋ ਜਾ ਕੇ। ਮਹਾਰਾਜ ਉਸ ਘਰ ਨੂੰ ਚੰਗੀ ਤਰ੍ਹਾਂ ਦੇਖਣਾ ਕਰੋ, ਪੁਰਾਣੇ ਘਰ ਨੂੰ ਜਿੱਥੇ ਮਹਾਰਾਜ ਤੁਹਾਡਾ ਪ੍ਰਕਾਸ਼ ਹੋਇਆ, ਤੁਹਾਡਾ ਜਨਮ ਹੋਇਆ ਹੈ। ਇਹ ਸਾਰੀਆਂ ਸੰਗਤਾਂ ਨੇ ਮਹਾਰਾਜ ਜੀ ਦੇ ਚਰਨਾਂ ਚ ਬੇਨਤੀ ਕੀਤੀ ਹੈ।
1: ਸਰਬ ਸੰਭਾਰ ਹੋ ਸਦਨ ਮਹਾਨ,
0: ਤੇ ਆਪਣੇ ਸਦਨ ਘਰ ਦਾ ਜਿਹੜਾ ਸਰਬ ਸੰਭਾਰਨ ਕਰੋ, ਜਿੰਨਾ ਵੀ ਘਰ ਵਿੱਚ ਸਾਜੋ ਸਮਾਨ ਪਿਆ ਹੋਇਆ ਹੈ, ਉਹ ਸਾਰੇ ਸਾਜੋ ਸਮਾਨ ਨੂੰ ਮਹਾਰਾਜ ਜੀ ਤੁਸੀਂ ਸੰਭਾਲਣਾ ਕਰੋ ਜੀ।
1: ਆਪਣੇ ਬੰਸ ਬਿਖੈ ਅਬ ਚਲੀਏ ਹੈ,
0: ਤੇ ਸਾਰੀ ਸੰਗਤ ਕਹਿਣ ਲੱਗੀ ਚੂਨਾ ਮੰਡੀ ਲਾਹੌਰ ਦੀ, ਮਹਾਰਾਜ ਹੁਣ ਤੁਸੀਂ ਸਾਡੇ ਨਾਲ ਚੱਲੋ ਲਾਹੌਰ, ਤੇ ਆਪਣੇ ਸਾਰੇ ਆਂਢ ਗੁਆਂਢ ਸ਼ਰੀਕੇ ਦੇ ਵਿੱਚ ਮਿਲਣਾ ਕਰੋ ਜੀ।
1: ਲਾਗ ਦੀਰਘ ਸਭ ਹੈ ਨਾ ਸੋ।

0: ਜੈਨ ਮਹਾਰਾਜ ਉੱਥੇ ਰਹਿ ਕੇ ਸਾਰਿਆਂ ਨੂੰ ਮਿਲਣਾ ਕਰੀਏ ਜੀ।
1: ਪੁਨ ਆਵਹੋ ਇੱਛਾ ਹੋਏ ਜਹਾਂ।
0: ਤੇ ਫੇਰ ਸਾਰੀ ਸੰਗਤ ਕਹਿੰਦੀ ਮਹਾਰਾਜ ਜੀ ਜਿੱਥੇ ਵੀ ਤੁਹਾਡੀ ਇੱਛਾ ਹੋਵੇਗੀ ਨਾ, ਜੇ ਤੁਸੀਂ ਗੁਰੂ ਕੇ ਚੱਕ ਆਉਣਾ ਤੇ ਇੱਥੇ ਆ ਜਾਵੋ ਜੀ, ਜੇ ਤੁਸੀਂ ਲਾਹੌਰ ਹੀ ਪੱਕੇ ਤੌਰ ਤੇ ਰਹਿਣਾ ਤੇ ਲਾਹੌਰ ਹੀ ਰਹਿ ਪਵੋ ਜੀ, ਜਿੱਥੇ ਤੁਹਾਡੀ ਇੱਛਾ ਹੈ ਉੱਥੇ ਤੁਸੀਂ ਰਹਿ ਪਵੋ ਜੀ। ਤੇ ਮਹਾਰਾਜ ਜੀ ਦੇ ਚਰਨਾਂ ਚ ਇਸ ਤਰ੍ਹਾਂ ਜਿਹੜੀ ਲਾਹੌਰ ਤੋਂ ਸੰਗਤ ਆਈ ਉਹ ਬੇਨਤੀਆਂ ਕਰ ਰਹੀ ਹੈ। ਇਹਦੇ ਤੋਂ ਲੈ ਕੇ ਖਾਲਸਾ ਜੀ ਬਹੁਤ ਜ਼ਿਆਦਾ ਜਿਹੜੇ ਬਾਕ ਬਚਨ ਹਨ ਉਹ ਬਖਾਨੇ ਕਹਿਣਾ ਕੀਤੇ ਹਨ।
1: ਰਾਮਦਾਸ ਗੌਰ ਸੋਨ ਕਰ ਮਾਨੇ।
0: ਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਹ ਫਿਰ ਜਿਹੜੇ ਬਚਨ ਹਨ ਸਾਰੀਆਂ ਸੰਗਤਾਂ ਦੀ ਸੁਣ ਕੇ ਬੇਨਤੀ ਰੂਪ ਬਚਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਮਨ ਲੈਣਾ ਕੀਤੇ ਹਨ।
1: ਸਰਬ

0: ਲੰਬੇ ਸਮੇ ਤੋਂ ਬਾਅਦ ਆਪਣੇ ਘਰ ਵਿਚ ਗਏ ਹਨ। 10-12 ਸਾਲ ਦੀ ਸੀਮਾ ਰਾਜ ਜੀ ਜਦੋਂ ਚੂਨਾ ਮੰਡੀ ਲਾਹੌਰ ਤੋਂ ਆਪਣੇ ਘਰ ਨੂੰ ਤਾਲਾ ਲਾ ਕੇ ਆ ਗਏ ਸਨ ਤੇ ਹੁਣ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠੇ ਹਨ। ਮਹਾਰਾਜ ਜੀ ਦੇ ਉਦੋਂ ਬਾਸਰ ਕੇ ਰਹਿੰਦੇ ਸਨ। ਬਾਸਰਕਿਆਂ ਤੋਂ ਫਿਰ ਗੋਇੰਦਵਾਲ ਸਾਹਿਬ ਮਹਾਰਾਜ ਜੀ ਦੇ ਕੋਲੇ ਚਲੇ ਗਏ। ਇੱਥੇ ਮਹਾਰਾਜ ਜੀ ਨੇ ਹੀ ਆਪਣੀ ਧੀ ਸਤਿਕਾਰਯੋਗ ਬੀਬੀ ਭਾਨੀ ਜੀ ਦੇ ਨਾਲ ਵਿਆਹ ਕਾਰਜ ਕੀਤਾ ਹੈ। ਇੱਥੇ ਮਹਾਰਾਜ ਜੀ ਦੇ ਘਰ ਵਿੱਚ ਸਾਹਿਬਜ਼ਾਦੇ ਹੋਏ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ, ਬਾਬਾ ਪਿਰਥੀ ਚੰਦ ਜੀ, ਬਾਬਾ ਮਹਾਂਦੇਵ ਜੀ। ਹੁਣ ਲੰਬੇ ਸਮੇਂ ਤੋਂ ਬਾਅਦ, ਕਈ ਦਹਾਕਿਆਂ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਆਪਣੇ ਨਗਰ ਪਹੁੰਚੇ ਹਨ, ਚੂਨਾ ਮੰਡੀ ਲਾਹੌਰ। ਤੇ ਮਹਾਰਾਜ ਜੀ ਜਦੋਂ ਆਪਣੇ ਘਰ ਦੇ ਵਿੱਚ ਪਹੁੰਚੇ ਹਨ,
1: ਹੋਤ ਦੇਗ ਲਗ ਅੰਨਕ ਨੇਰਾ,
0: ਖਾਲਸਾ ਜੀ ਬਹੁਤ ਜ਼ਿਆਦਾ ਦੇਗ ਕਹਿੰਦੇ ਲੰਗਰ ਨੂੰ, ਬਹੁਤ ਜ਼ਿਆਦਾ ਲੰਗਰ ਜਿਹੜਾ ਸੰਗਤਾਂ ਨੇ ਲਿਆਉਣਾ ਸ਼ੁਰੂ ਕਰ ਦਿੱਤਾ। ਸਾਫ ਸਫਾਈ ਹੋ ਰਹੀ ਹੈ ਘਰ ਦੀ, ਸਾਰੀਆਂ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਲਾਹੌਰ ਵਿੱਚ ਸਿੱਖੀ ਤਾਂ ਪਹਿਲਾਂ ਤੋਂ ਹੀ ਸੀਗੀ, ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ, ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਲੈ ਕੇ, ਗੁਰੂ ਅਮਰਦਾਸ ਸਾਹਿਬ ਜੀ ਤੋਂ ਲੈ ਕੇ। ਇਸ ਕਰਕੇ ਲਾਹੌਰ ਵਿੱਚ ਸਿੱਖੀ ਪਹਿਲਾਂ ਤੋਂ ਹੀ ਸੀਗੀ, ਇਸ ਕਰਕੇ ਲਾਹੌਰ ਦੇ ਬਹੁਤ ਜ਼ਿਆਦਾ ਸਿੱਖ ਮਹਾਰਾਜ ਜੀ ਦੇ ਕੋਲੇ ਆਉਂਦੇ ਸਨ। ਜਿਵੇਂ ਜਿਵੇਂ ਲਾਹੌਰ ਦੇ ਸਿੱਖਾਂ ਨੂੰ ਪਤਾ ਲੱਗਾ ਕਿ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਆਏ ਹਨ, ਸਾਰੇ ਸਿੱਖ ਪਹੁੰਚਣੇ ਸ਼ੁਰੂ ਹੋ ਗਏ ਹਨ, ਘਰ ਦੀ ਸਾਫ਼ ਸਫਾਈ ਸ਼ੁਰੂ ਕਰ ਦਿੱਤੀ, ਵਿਛਾਈਆਂ ਇਸੇ ਤਰ੍ਹਾਂ ਸ਼ੁਰੂ ਹੋ ਗਈਆਂ ਵਿਛੜੀਆਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ, ਭਾਈ ਲੰਗਰ ਦੀ ਸ਼ੁਰੂਆਤ ਕਰ ਦਿਓ, ਸਾਰੀਆਂ ਸੰਗਤਾਂ ਰਸਤਾਂ ਬਸਤਾਂ ਲਿਆਉਣੀਆਂ।

ਹਨ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਪੰਥ ਪਰੇ ਹਰ ਖਾਏ। ਖਾਲਸਾ ਜੀ, ਉਹਨਾਂ ਨੂੰ ਇੱਕ ਮੁਕਤੀ ਦਾ ਪੰਥ ਮਿਲ ਗਿਆ, ਉਹਨਾਂ ਦੀ ਆਸ ਦੀ ਕਿਰਨ ਬੱਝ ਗਈ। ਭਾਵ ਜਿਹੜੇ ਗੁਰਮੁਖ ਹੁੰਦੇ ਨੇ ਉਹਨਾਂ ਨੂੰ ਕੀਰਤਨ, ਕਥਾ, ਪਰਮੇਸ਼ਰ ਦਾ ਨਾਮ ਜਪਣਾ ਉਹਨਾਂ ਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਹੈ। ਅਤੇ ਜਿਹੜੇ ਲਾਹੌਰ ਵਿੱਚ ਗੁਰਮੁਖ ਰਹਿੰਦੇ ਸਨ, ਮਾਨੋ ਕਿ ਉਹਨਾਂ ਨੂੰ ਤਾਂ ਇੱਕ ਮੁਕਤੀ ਦਾ ਮਾਰਗ ਹੀ ਮਿਲ ਗਿਆ ਪਿਆ। ਉਹ ਬੜੇ

0: ਨਾਮ ਸ੍ਰੀ ਵਾਹਿਗੁਰੂ ਜੀ ਨੂੰ ਸਿਮਰਨ ਕਰਦੀਆਂ ਹਨ ਤੇ ਸਤਨਾਮ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੇ ਨਾਲ ਤੇ ਜਿਹੜੇ ਦੁੱਖ ਹਨ ਉਹ ਖੋਈ ਹੋ ਜਾਂਦੇ ਹਨ, ਖੋਈ ਤੋਂ ਭਾਵ ਦਾ ਨਾਸ ਹੋ ਜਾਣਾ, ਨਾਸ ਹੋ ਜਾਂਦੇ ਹਨ।
1: ਤਬ ਸਤਿਗੁਰ ਨਿਜ ਘਰ ਕੀ ਥਾਨ।
0: ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਘਰ ਵਾਲੀ ਜਿਹੜੀ ਜਗ੍ਹਾ ਸੀਗੀ, ਮਹਾਰਾਜ ਜੀ ਦਾ ਜਿਹੜਾ ਘਰ ਸੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ,
1: ਧਰਮਸਾਲ ਰਚਵਾਏ ਮਹਾਨ।
0: ਮਹਾਰਾਜ ਜੀ ਨੇ ਮਹਾਨ ਜਿਹੜੀ ਧਰਮਸ਼ਾਲਾ ਬਣਵਾਉਣੀ ਕੀਤੀ ਹੈ। ਤੇ ਖਾਲਸਾ ਜੀ, ਉਹਨਾਂ ਸਮਿਆਂ ਦੇ ਵਿੱਚ ਜਿਹੜੇ ਗੁਰਦੁਆਰੇ ਸਾਹਿਬ ਸਨ ਨਾ, ਹੁਣ ਅਸੀਂ ਬਣਾਉਣੇ ਹਾਂ ਤੇ ਵਾਸਤਵ ਦੇ ਅੰਦਰ ਗੁਰਦੁਆਰਾ ਤੇ ਭਾਵ ਅਸੀਂ ਗੁਰੂ ਦੇ ਦੁਆਰੇ ਤੇ ਪਹੁੰਚੇ ਹਾਂ। ਤੇ ਜਿਵੇਂ ਮਹਾਰਾਜ ਜੀ ਦਾ ਬਚਨ ਹੁੰਦਾ ਨਾ, ਗੁਰਦੁਆਰੇ ਹੋਏ ਸੋਝੇ ਪਾਏ ਸੀ, ਗੁਰੂ ਦਾ ਦੁਆਰ, ਗੁਰੂ ਦਾ ਦਰਵਾਜ਼ਾ। ਤੇ ਪੁਰਾਤਨ ਸਮੇਂ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਤੋਂ ਲੈ ਕੇ ਜਿੱਥੇ ਵੀ ਸਾਡੇ ਗੁਰੂ ਸਾਹਿਬਾਨ ਜੀ ਜਾਂਦੇ ਸਨ, ਉਹ ਧਰਮਸ਼ਾਲਾ ਬਣਵਾਉਂਦੇ ਸਨ। ਤੇ ਧਰਮਸ਼ਾਲਾ ਦਾ ਅਰਥ ਹੁੰਦਾ ਹੈ ਜਿੱਥੇ ਧਰਮ ਦਾ ਸ਼ਾਲਾ ਹੋਵੇ, ਸ਼ਾਲਾ ਦਾ ਅਰਥ ਹੁੰਦਾ ਘਰ, ਜਿੱਥੇ ਧਰਮ ਦਾ ਘਰ ਹੋਵੇ, ਜਿੱਥੇ ਧਰਮ ਦੀ ਗੱਲ ਕਹੀ ਗਈ ਹੋਵੇ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਜਿਹੜੀ ਧਰਮਸ਼ਾਲਾ ਸੀਗੀ ਉਹ ਏਵਨਾਬਾਦ ਦੀ ਧਰਤੀ ਤੇ ਭਾਈ ਲਾਲੋ ਜੀ ਦੇ ਘਰ ਨੂੰ ਨਿਯੁਕਤ ਕੀਤਾ ਸੀਗਾ। ਇਸ ਪ੍ਰਕਾਰ ਮਹਾਰਾਜ ਜੀ ਜਿੱਥੇ ਜਾਂਦੇ ਸਨ ਧਰਮਸ਼ਾਲਾ ਬਣਵਾਉਂਦੇ ਸਨ। ਧਰਮਸ਼ਾਲਾ ਇੱਕ ਬਣਵਾ ਕੇ ਉਹਦੇ ਵਿੱਚ ਕਹਿੰਦੇ ਸੀ ਕਥਾ ਕੀਰਤਨ ਕਰਿਆ ਕਰੋ। ਮਹਾਰਾਜ ਜੀ ਦਾ ਨਿਯਮ ਸੀਗਾ, ਮਰਯਾਦਾ ਸੀ, ਦੋ ਸਮੇਂ ਕੜਾਹ ਪ੍ਰਸ਼ਾਦ ਬਣਨਾ ਹੀ ਬਣਨਾ ਜੀ, ਦੋ ਸਮੇਂ ਕੀਰਤਨ ਹੋਣਾ, ਸੰਧਿਆ ਦੇ ਸਮੇਂ ਰਹਿ ਰਾਸ ਸਾਹਿਬ ਜੀ ਦਾ ਪਾਠ ਹੋਣਾ, ਇਹ ਮਹਾਰਾਜ ਜੀ ਮਰਯਾਦਾ ਕਰਵਾਉਂਦੇ ਸਨ ਸੰਗਤਾਂ ਦੇ ਪਾਸੋਂ। ਹੁਣ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਉਹੀ ਮਰਯਾਦਾ ਕਰਵਾਈ ਹੈ। ਮਹਾਰਾਜ ਜੀ ਨੇ ਆਪਣੇ ਘਰ ਨੂੰ ਖਾਲਸਾ ਜੀ ਧਰਮਸ਼ਾਲਾ ਬਣਵਾ ਦਿੱਤਾ, ਵਿਆ ਰਚਵਾ ਦਿੱਤਾ। ਕਹਿੰਦੇ ਅੱਜ ਤੋਂ ਸਾਡਾ ਜਿਹੜਾ ਘਰ ਹੈ ਇਹ ਧਰਮਸ਼ਾਲਾ ਹੈ। ਜਿੰਨੀਆਂ ਲਾਹੌਰ ਦੀਆਂ ਸੰਗਤਾਂ ਨੇ ਨਾ ਇੱਥੇ ਆ ਕਰਕੇ ਹੁਣ ਨਾਮ ਜਪਿਆ ਕਰਨਗੀਆਂ, ਇੱਥੇ ਸੋਦਰ ਦਾ ਪਾਠ ਹੋਇਆ ਕਰੇਗਾ, ਦੋ ਸਮੇਂ ਕੜਾਹ ਪ੍ਰਸ਼ਾਦ ਬਣਿਆ ਕਰੇਗਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਧਰਮਸ਼ਾਲਾ ਬਣਵਾ ਦਿੱਤਾ ਆਪਣੇ ਘਰ ਨੂੰ ਲਾਹੌਰ ਦੇ ਵਿੱਚ।
1: ਬੀਚ ਕੂਪ ਕੋ ਬੱਡ ਕਰਵਾਏ।
0: ਫੇਰ ਮਹਾਰਾਜ ਜੀ ਨੇ ਧਰਮਸ਼ਾਲਾ ਬਣਵਾ ਕੇ ਘਰ ਵਿੱਚ ਤੇ ਘਰ ਦੇ ਵਿੱਚ ਖੂਹ ਲਗਵਾ ਦਿੱਤਾ। ਖਾਲਸਾ ਜੀ, ਉਹਨਾਂ ਸਮਿਆਂ ਵਿੱਚ ਇਹ ਭਲਾਈ ਦਾ ਮੁੱਖ ਕਾਰਜ ਸੀਗਾ, ਖੂਹ ਲਗਵਾਉਣਾ। ਸੰਗਤ ਆ ਕੇ ਖੂਹ ਤੋਂ ਪਾਣੀ ਪੀਂਦੀ ਸੀਗੀ ਤੇ ਪਾਣੀ ਘਰ ਦੇ ਵਿੱਚ ਵੀ ਲੈ ਕੇ ਜਾਂਦੀ ਸੀ, ਕਿਉਂਕਿ ਪਾਣੀ ਦੀ ਬਹੁਤ ਵੱਡੀ ਦਿੱਕਤ ਹੋਣ ਕਰਕੇ ਖੂਹ ਇੱਕ ਪਾਣੀ ਦਾ ਮੁੱਖ ਸਰੋਤ ਸੀਗਾ। ਜਿੱਥੇ ਮਹਾਰਾਜ ਜੀ ਜਾਂਦੇ ਸਨ ਖੂਹ ਵਗੈਰਾ ਲਗਵਾਉਂਦੇ ਸਨ। ਇਸ ਪ੍ਰਕਾਰ ਖਾਲਸਾ ਜੀ, ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਘਰ ਵਿੱਚ ਪਾਣੀ ਵਾਸਤੇ ਖੂਹ ਲਗਵਾਉਣਾ ਕੀਤਾ ਹੈ।
1: ਸੁੰਦਰ ਮੰਦਰ ਰਾਜ ਸਮੁਦਾਇ।
0: ਬਹੁਤ ਜਿਹੜਾ ਸੁੰਦਰ ਧਰਮਸ਼ਾਲਾ ਸੀ ਮੰਦਰ, ਉਹ ਬਣਵਾਉਣਾ ਕੀਤਾ ਹੈ।
1: ਸੰਗਤ ਮੇਲ ਹੋਏ ਜਹ ਭਾਰੀ।
0: ਤੇ ਬਹੁਤ ਜ਼ਿਆਦਾ ਜਿਹੜੀ ਭਾਰੀ ਸੰਗਤ ਸੀਗੀ ਉਹਦੇ ਨਾਲ

0: ਮਹਾਰਾਜ ਸਾਰਿਆਂ ਨੂੰ ਇਹ ਬਚਨ ਕਹਿ ਰਹੇ ਹਨ।
1: ਸਿੱਖ ਹੋਣ ਆਵ ਹੈ ਸਭ ਜਾਤੀ।
0: ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਹ ਸਾਰਿਆਂ ਨੂੰ ਇਹ ਬਚਨ ਕਹਿ ਰਹੇ ਨੇ, ਸਿੱਖ ਹੋਣ ਆਵੇ ਸਭ ਜਾਤੀ। ਭਾਈ ਸਿੱਖ ਹੋਣ ਵਾਸਤੇ ਸਾਰੀਆਂ ਸੰਗਤਾਂ ਇੱਥੇ ਜਿਹੜੀਆਂ ਆਉਣ ਤੇ ਇਸ ਤਰ੍ਹਾਂ ਇੱਥੇ ਆ ਕਰਕੇ ਹੀ ਸਿੱਖ ਬਣਨ ਕਰਕੇ ਜਾਣ ਇਹ ਧਰਮਸ਼ਾਲਾ ਦੇ ਵਿੱਚ।
1: ਪੱਗ ਪਾਹੁਲ ਤੇ ਲੈ ਸੁਖ ਬਾਥਾਤੀ।
0: ਤੇ ਖਾਲਸਾ ਜੀ ਸਾਰੀਆਂ ਸੰਗਤਾਂ ਆਈਆਂ, ਲਾਹੌਰ ਦੀਆਂ ਮਹਾਰਾਜ ਜੀ ਦੇ ਚਰਨਾਂ ਦੀ ਪੌਲ ਲੈਣਾ ਕੀਤੀ। ਉਹ ਮਰਜ਼ਾਦਾ ਸੀਗੀ ਨੌ ਗੁਰੂ ਸਾਹਿਬਾਨਾਂ ਤੱਕ। ਜਦੋਂ ਸੰਗਤਾਂ ਨੇ ਸਿੱਖੀ ਗ੍ਰਹਿਣ ਕਰਨੀ ਹੁੰਦੀ ਸੀ ਨਾ, ਫਿਰ ਇੱਕ ਵਿਸ਼ੇਸ਼ ਦਿਨ ਰੱਖ ਲੈਂਦੇ ਸਨ ਤੇ ਉਸ ਸਮੇਂ ਮਹਾਰਾਜ ਜੀ ਦੇ ਚਰਨਾਂ ਦਾ ਇਸ਼ਨਾਨ ਕਰਵਾਇਆ ਜਾਂਦਾ ਸੀਗਾ। ਵੱਡਾ ਕੋਈ ਬਰਤਨ ਲੈ ਕੇ, ਕੋਈ ਪ੍ਰਾਂਤ ਲੈ ਕੇ ਮਹਾਰਾਜ ਜੀ ਦੇ ਚਰਨਾਂ ਦਾ ਇਸ਼ਨਾਨ ਕਰਵਾ ਕੇ ਫਿਰ ਸੰਗਤਾਂ ਉਹਨੂੰ ਛਕ ਲੈਂਦੀਆਂ ਸਨ। ਇਹਨੂੰ ਚਰਨਾਮਰਤ ਬੋਲਿਆ ਜਾਂਦਾ ਸੀ ਨੌ ਗੁਰੂ ਸਾਹਿਬਾਨਾਂ ਤੱਕ। ਇਸ ਤਰ੍ਹਾਂ ਖਾਲਸਾ ਜੀ ਸੰਗਤਾਂ ਨੂੰ ਮਹਾਰਾਜ ਜੀ ਚਰਨਾਮਰਤ ਦਿੰਦੇ ਰਹੇ। ਦਸਵੇਂ ਪਾਤਸ਼ਾਹ ਜੀ ਨੇ ਆ ਕੇ ਖੰਡੇ ਦੀ ਪੌਲ ਦੀ ਸ਼ੁਰੂਆਤ ਕੀਤੀ ਹੈ।

0: ਕਰਹਿ ਪਰਸ ਪਰ ਗੋਸ਼ਟ ਗਿਆਨ।
1: ਫਿਰ ਇਸ ਤਰ੍ਹਾਂ ਖਾਲਸਾ ਜੀ ਲਾਹੌਰ ਦੇ ਵਿੱਚ ਜਿੰਨੀਆਂ ਸੰਗਤਾਂ ਹਨ ਉਹ ਪਰਸ ਪਰ ਕਹਿੰਦੇ ਆਪਸ ਵਿੱਚ ਦੀ ਮਿਲਕੇ ਨ ਗਿਆਨ ਗੋਸ਼ਟੀ ਕਰਦੀਆਂ ਹਨ, ਵਿਚਾਰ

ਕੇ ਉਹ ਪਾਇਨ ਰੱਖਦੇ ਹਨ। ਉਹ ਪਾਇਨ ਕਹਿੰਦੇ ਭੇਟਾ ਦੇ ਤਾਈ ਜੋ ਕੁਝ ਤਿਲ ਫੁੱਲ ਹੁੰਦਾ ਹੈ ਉਹ ਸੰਗਤਾਂ ਆ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰੱਖਦੀਆਂ ਹਨ। ਇਸ ਪ੍ਰਕਾਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਲਾਹੌਰ ਪਹੁੰਚੇ ਹੋਏ ਹਨ। ਆਪਣੇ ਘਰ ਦੇ ਵਿੱਚ ਇਹ ਸਾਰਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਅਗਲਾ ਪ੍ਰਸੰਗ ਆਪਾਂ ਕੱਲ ਦੇ ਸਮੇਂ ਦੇ ਵਿੱਚ ਪੜਾਂਗੇ ਸੁਣਾਂਗੇ। ਗੁਰੂ ਕਿਰਪਾ ਕਰਕੇ ਜਿੰਨੀਆਂ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਪਹੁੰਚੀਆਂ ਹਨ, ਸਤਿਗੁਰੂ ਜੀ ਦੇ ਘਰ ਦੇ ਕੀਰਤਨੀ ਰਾਗੀ ਢਾਡੀ ਮਹਾਰਾਜ ਜੀ ਦੇ ਗ੍ਰੰਥੀ ਹੈਡ ਗ੍ਰੰਥੀ ਸਾਰਿਆਂ ਦਾ ਕੋਟਨ ਕੋਟ ਧੰਨਵਾਦ। ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭੁੱਲ ਚੁੱਕ ਦੀ ਖਿਮਾ ਦੇਹੋ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਬਲਵਿੰਦਰ ਸਿੰਘ ਜੀ, ਮੋਹ ਗ੍ਰੰਥੀ ਗੁਰਦੁਆਰਾ ਜਾਮਨੀ ਸਾਹਿਬ ਫਿਰੋਜ਼ਪੁਰ ਵਾਲੇ, ਜਿਨ੍ਹਾਂ ਨੇ ਆਪ ਸੰਗਤ ਨੂੰ ਕਥਾ ਵਿਚਾਰ ਦੇ ਦੁਆਰਾ ਨਿਹਾਲ ਕੀਤਾ ਹੈ। ਹੁਣ ਗਣ ਜਗਦੀਸ਼ ਸਿੰਘ ਜੀ ਵਡਾਲਾ, ਹਜ਼ੂਰੀ ਢਾਡੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਆਪ ਸੰਗਤ ਨੂੰ ਗੁਰਤਿਆਸ ਢਾਡੀ ਵਰਾ ਰਾਹੀਂ ਨਿਹਾਲ ਕਰਨਗੇ। ਉਪਰੰਤ ਜੋ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਆਰੰਭਤਾ ਹੋਵੇਗੀ। ਸਤਸੰਗ ਜੀਓ, ਜੋ 16 ਜੁਲਾਈ ਤੋਂ ਮੇਰੀ ਪੀਰੀ ਸਮਾਗਮਾਂ ਦੀ ਲੜੀ ਆਰੰਭ ਹੋਵੇਗੀ, ਜਿਹਦੇ ਵਿੱਚ 16 ਤੇ 17 ਤਰੀਕ ਨੂੰ ਕਥਾ ਦਰਬਾਰ ਸੱਜਣਗੇ। 18 ਜੁਲਾਈ ਤੋਂ ਲੈ ਕੇ 22 ਜੁਲਾਈ ਤੱਕ ਢਾਡੀ ਕਵੀਸ਼ਰ ਦਰਬਾਰ ਸੱਜਣਗੇ, ਜਿਸ ਵਿੱਚ ਗਿਆਨੀ ਤਰਲੋਚਨ ਸਿੰਘ ਜੀ ਭਮਦੀ, ਗਿਆਨੀ ਭਗਵਾਨ ਸਿੰਘ ਸੂਰਵਿੰਡ, ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ, ਬੀਬੀ ਅਮਨਦੀਪ ਕੌਰ ਜੀ ਖਾਲਸਾ, ਇਹ ਜਥੇ ਹਾਜ਼ਰੀਆਂ ਭਰਨਗੇ। 23 ਜੁਲਾਈ ਤੋਂ 2 ਅਗਸਤ ਤੱਕ ਆਤਮ ਰਸ ਕੀਰਤਨ ਦਰਬਾਰ ਸ਼ਾਮ ਦੇ ਸਮੇਂ ਸੱਜਣਗੇ, ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਭਾਈ ਹਰਜੋਤ ਸਿੰਘ ਜਖਮੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਜੀ, ਭਾਈ ਸੰਦੀਪ ਸਿੰਘ ਜੀ, ਭਾਈ ਸੁਰਜੀਤ ਸਿੰਘ ਜੀ ਕੁਹਾੜਕਾ, ਇਤਿਹਾਸਕ ਹੋਰ ਜੋ ਜਥੇ ਨੇ ਹਾਜ਼ਰੀਆਂ ਭਰਨਗੇ। 28, 29 ਤੇ 30 ਇਹ 3 ਦਿਨ ਸ਼ਾਮ ਨੂੰ 31 ਰਾਗ ਦੇ ਆਧਾਰ ਰਾਗ ਦਰਬਾਰ ਸਜੇਗਾ। ਜੋ ਸਾਲਾਨਾ ਨਗਰ ਕੀਰਤਨ ਹੈ ਉਹ 1 ਅਗਸਤ ਨੂੰ ਗੁਰੂ ਘਰ ਵਿਖੇ ਸਵੇਰੇ 9 ਵਜੇ ਆਰੰਭਤਾ ਹੋਵੇਗੀ। 2 ਅਗਸਤ ਨੂੰ ਸਵੇਰੇ 6 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ। ਸੁਆਵ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਨਗਰ ਕੀਰਤਨ ਵਿੱਚ ਸੁੱਕਾ ਪ੍ਰਸ਼ਾਦ, ਕੜਾਹ ਪ੍ਰਸ਼ਾਦ ਦੇਗ ਵਾਸਤੇ ਘਿਓ ਤੇ ਡਿਸਪੋਜ਼ਲ ਬਰਤਨਾਂ ਦੀ ਸੇਵਾ ਆਪ ਨਿਭਾ ਸਕਦੇ ਹੋ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਭੇਜੇ ਗਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ, ਜੋ 132 ਉੱਪਰ ਗੁਰੂ ਘਰ ਹੈ, ਉੱਥੇ 252 ਸਰੂਪ ਇਹ ਸਮੁੰਦਰੀ ਜਹਾਜ਼ ਦੇ ਵਿੱਚ ਕੰਟੇਨਰਾਂ ਰਾਹੀਂ 3 ਮਹੀਨਿਆਂ ਵਿੱਚ ਪਹੁੰਚਾਏ ਗਏ ਨੇ। ਸੋ ਉਹਦੇ ਸੰਬੰਧ ਵਿੱਚ ਅੱਜ ਹੁਣ 7 ਵਜੇ ਸ਼ਹੀਦ ਭਾਈ ਹਰਜੀਤ ਸਨਿੱਜਰ ਯਾਦਗਾਰੀ ਇਮਾਰਤ ਦੇ ਵਿੱਚ ਇਹ ਮੀਟਿੰਗ ਹੈ। ਸੋ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਆਓ ਢਾਡੀ ਵਾਲਾਂ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

जलियांवाले बाग दा बदला।

0: دنیا دا اتحاس کڈیڑا
1: دین دنیا دے والی ستگرو سرورے کائنات والگی کل عالم شبد گرو جگو جگ اٹل راجان راج پانان پان دیوان دیو اپما مہان ستگرو تن تن صاحب سری گرو گرنتھ صاحب مہاراج جی دی پاون پوتر ہجوری اندر سندھیا دے سجے ہوئے دیوانا دی حاضری بھر کے اپنے منکھا جیون نو سفلا بنا رہے سربت مائی پائی تنتا دے جوگ وڈ پاگے ہو جو بڑے پریم دے نال گربانی دے جاپ شبد کیرتن لڑی وار گر اتہاس دی کتھا وچار سرون کر کے لاہا پراپت کر رہے سی آؤ من برتی ایکاگر کریے کوئی رسنا وانجی نہ رہے گرو چرنا اندر ہاتھ جوڑ کے سیس چکا کے ایکاگرتا دے نال گرو پاتشاہ دے پاون چرنا اندر گرو کا سکھ آندا ہے سویر تو لے کے شام تک دیوان سجدے نے ست سنگت وچ گرو کے سکھ نے ست سنگی نے بہنا کنا چر ہے یہ کوئی بندش نہیں ہے تسی گھنٹا بہنا ہے دو گھنٹے بہنا ہے سارا دن بہنا ہے جا ایک گھڑی بہنا ہے جا ادھی گھڑی بہنا ہے یہ کوئی پابندی نہیں ہے بھگت کبیر صاحب جی کا بچن ہے کبیر ایک گھڑی آدھی گھڑی آدھی ہوں تے آد بھگتن سیتی گوشتے جو کینے سو لاب کہندے ست سنگت وچ آنا ہے سادھواں دی سنگت کرنی ہے گرو چرنا چ جڑنا ہے تے ایک گھڑی ودوان کہندے نے ایک گھڑی 24 منٹاں دی ہے تو 24 منٹ بہ پاویں آ کے آدھی گھڑی 12 منٹاں دی ہے آدھی ہوں تے آد تو 6 منٹ بہ تو 3 منٹ بہ پر جنہ سماں وی بویں گا تینوں او دا پھل پراپت ہوے گا تینوں او دا لابھ ملے گا بندش کوئی نہیں بہنا کنا چیر ہے پر ہاں بہنا کیویں ہے یہ پاتشاہ نے بندش لائی ہے کہ جدو پرماتما دی استتی کرنی ہے سنگت میں آ کے ہر جس گاؤنا ہے سرون کرنا ہے وہ کیویں کرنا ہے آپا سکھمنی صاحب جی دی پاون بانی پڑھ دے ہاں کہندے پرب کی استت کرو سنت میت پرماتما دی صفت و صلاح اے میرے متر اے سنت جنو ست سنگیو کرو پر کرو کیویں کہندے ساودان ایکاگر چیت جدو ست سنگت وچ بہنا ہے ادو کوشش یہ کرنی ہے کہ ساڈا من جڑا ہے وہ گرو چرنا دے نال جڑ کے رہے ایکاگر چیت ساودانی دے نال بہنا ہے بھاو کے دلدر نہیں پا کے بہنا ست سنگت وچ بہنا تے من چت ایکاگر کر کے گرو چرنا اندر جڑنا ہے بھاونا دے نال گرو چرنا اندر جڑ کے بیٹھے ہو آؤ من برتی ایکاگر کریے گرو چرنا اندر ساڈی تے تواڈی حاضری لگے ساری سنگت کہہ دیو جی واہے گرو جی کا خالصہ واہے گرو جی کی فتح بڑے پریم دے نال ستکار جگ گیانی بلوندر سنگھ جی ہیڈ گرنتھی گردوارا جامنی صاحب آپ گرو کی سنگت نو لڑی وار گر اتہاس کی کتھا وچار سرون کروا رہے سن چیتے رکھو اتہاس قوماں دی شاہ راہ اتے لگا ہویا ایک میل پتھر ہوندا ہے جویں آپا سفر کردے ہاں تے رستے اندر سانو کلو میٹر دو کلو میٹر اتے میل پتھر لگے ہوئے ملدے نے میل پتھر دے اتے لکھیا ملے گا جیڑی منزل تے اسی پہنچنا ہے وہ منزل تواڈی اینے میل دور ہے اینے کلو میٹر دور ہے اسے میل پتھر دے دوجے بننے او دوری بھی لکھی ہوندی ہے کہ تسی جیڑی جگہ تو چلے ہو وہ پند تواڈا اینا نکل چکا تسی اینے کلو میٹر سفر طے کر چکے ہو اتہاس قوما دی شاہ راہ اتنے لگا ہوا ایک میل پتھر ہوں جڑا سانو سچیت کرتا ہے جاگرک کرتا ہے اسی ترے کتوں ہاں ساری منزل کیڑی ہے اسی کنا کو سما طے کر چکے اسی کھلوتے کتنے ہاں اتہاس وچو اے چیزاں سانو ویکھن نو ملدیاں نے تے اتہاس اپنے آپ نو دہراؤندا ہے دہراؤندا ہے سرون کر رہے ہیں لڑی وار اتہاس آؤ من برتی ایکاگر کریے کہہ دیو ایک وار نانک نام چڑھدی کلا تیرے پانے سربت دا پلا کل دے دیوانا وچ آپ گرو کی سنگت نے سرون کیتا سی کہ صاحب رائے نشہرے ٹالے والا پٹی دے فوجدار یافر بیگ دی مدد لکھے واں پنڈ دے باہر لے بنے بنے بھائی تارا سنگھ واں دے ڈیرے نو آ کے گھیرا پاؤن دی کوشش کردا ہے امرت ویلا ہے ਸਰਦਾਰ ਬਘੇਲ ਸਿੰਘ ਡੇਰੇ ਤੋਂ ਬਾਹਰ ਕਹਿੰਦੇ ਨੇ ਕਿ ਜਦੋਂ ਦੁਸ਼ਮਣ ਆਉਂਦਾ ਪਤਾ ਲੱਗਾ, ਘੋੜਿਆਂ ਦੇ ਸੁੰਬ ਖੜਕਣ ਦੀ ਆਵਾਜ਼ ਕੰਨਾਂ ਵਿਚ ਪਈ। ਕਹਿੰਦੇ ਸਮਝਦਾ ਦੇਰ ਨਾ ਲੱਗੀ, ਜਿਹੜਾ ਕੱਲ ਜੁੱਤੀਆਂ ਖਾ ਕੇ ਗਿਆ ਸੀ ਅੱਜ ਆਪਣੇ ਮਦਈ ਲਈ ਕੇ ਡੇਰੇ ਤੇ ਹਮਲਾਵਰ ਹੋ ਕੇ ਆ ਗਿਆ। ਕੱਲੇ ਮਰਦ ਨੇ ਦੁਸ਼ਮਣ ਦਾ ਰਾਹ ਰੋਕਿਆ। ਸਾਹਿਬ ਰਾਏ ਨਸ਼ਹਿਰੇ ਢਾਲੇ ਵਾਲੇ ਨੇ ਬੋਲ ਪਛਾਣ ਲਏ। ਉਹ ਕਹਿੰਦਾ ਕਲੇ ਦੀ ਜੜ ਬਘੇਲ ਸਿੰਘ ਹੈ, ਬਚ ਕੇ ਨਹੀਂ ਜਾਣਾ ਚਾਹੀਦਾ। ਯੁੱਧ ਸ਼ੁਰੂ ਹੋ ਗਿਆ। ਇੱਕ ਪਾਸੇ ਸਰਦਾਰ ਬਘੇਲ ਸਿੰਘ ਤੇ ਦੂਸਰੇ ਪਾਸੇ ਸੈਂਕੜੇ ਸਿਪਾਹੀ ਹਨ ਜਾਫਰ ਬੇਗ ਦੇ। ਗੋਲੀ ਚੱਲੀ, ਗੋਲੀ ਦੀ ਆਵਾਜ਼ ਸੁਣ ਕੇ ਵਾੜੇ ਵਿੱਚੋਂ ਸਿੰਘ ਬਾਹਰ ਆਏ। ਇਸ ਯੁੱਧ ਅੰਦਰ ਸਰਦਾਰ ਬਘੇਲ ਸਿੰਘ ਦੀ ਸ਼ਹੀਦੀ ਹੋ ਗਈ। ਇਸੇ ਯੁੱਧ ਵਿੱਚ ਜਾਫਰ ਬੇਗ ਦੇ ਕਈ ਸਿਪਾਹੀ ਤੇ ਉਹਦੇ ਦੋ ਭਤੀਜੇ ਮਾਰੇ ਗਏ। ਜਾਫਰ ਬੇਗ ਮੈਦਾਨ ਛੱਡ ਕੇ ਦੌੜਿਆ। ਮਾੜੀ ਕੰਬੋ ਕੀ ਨਗਰ ਵਿੱਚ ਆ ਕੇ ਇਹਨੇ ਦਮ ਲਿਆ। ਫਿਰ ਇੱਥੇ ਇਹਨੇ ਨੰਬਰਦਾਰ ਸੱਦੇ ਨੇ ਮਾੜੀ ਕੰਬੋ ਕੀ ਦੇ। ਨੰਬਰਦਾਰਾਂ ਨੂੰ ਆਖਿਆ, ਜਾਓ ਤਾਰਾ ਸਿੰਘ ਮਾਂ ਨੂੰ ਮੇਰੇ ਵੱਲੋਂ ਕਹੋ ਜਾ ਕੇ ਬੇਨਤੀ ਕਰਕੇ ਕਿ ਮੇਰੇ ਭਤੀਜਿਆਂ ਦੀਆਂ ਲਾਸ਼ਾਂ ਮੋੜ ਦੇਵੇ। ਲਾਸ਼ਾਂ ਮੈਦਾਨ ਵਿੱਚ ਪਈਆਂ ਨੇ, ਖਾਲਸਾ ਮੈਦਾਨ ਵਿੱਚ ਹੈ, ਦੁਸ਼ਮਣ ਮੈਦਾਨ ਛੱਡ ਕੇ ਜਾ ਚੁੱਕਾ ਹੈ। ਪਰ ਇੰਨੀ ਹਿੰਮਤ ਨਹੀਂ ਜਾਫਰ ਬੇਗ ਦੀ ਕਿ ਉਹ ਮੈਦਾਨੇ ਜੰਗ ਵਿੱਚ ਆ ਕੇ ਆਪਣੇ ਭਤੀਜਿਆਂ ਦੀਆਂ ਲਾਸ਼ਾਂ ਚੁੱਕ ਲਵੇ। ਨੰਬਰਦਾਰਾਂ ਨੇ ਆ ਕੇ ਸਿੰਘਾਂ ਨੂੰ ਅਰਜੋਈ ਕੀਤੀ। ਭਾਈ ਤਾਰਾ ਸਿੰਘ ਮਾਂ ਨੇ ਆਖਿਆ ਸੀ, ਮੁਰਦਿਆਂ ਦੇ ਨਾਲ ਕਾਹਦਾ ਵੈਰ ਰੱਖਣਾ, ਚੁੱਕ ਕੇ ਲੈ ਜਾਵੇ ਭਤੀਜਿਆਂ ਦੀਆਂ ਲਾਸ਼ਾਂ। ਨੰਬਰਦਾਰਾਂ ਨੇ ਲਾਸ਼ਾਂ ਗੱਡਿਆਂ ਤੇ ਰੱਖੀਆਂ ਨੇ, ਆ ਕੇ ਜਾਫਰ ਬੇਗ ਨੂੰ ਦਿੱਤੀਆਂ। ਜਾਫਰ ਬੇਗ ਉਹ ਲਾਸ਼ਾਂ ਲੈ ਕੇ ਲਾਹੌਰ ਨੂੰ ਹੋ ਤੁਰਿਆ। ਲਾਹੌਰ ਦਾ ਸੂਬੇਦਾਰ ਹੈ ਖਾਨ ਬਹਾਦਰ ਜ਼ਕਰੀਆ ਖਾਂ, ਦਲੇਰੇ ਜੰਗ ਅਬਦੁਲ ਸਮੁੰਦ ਖਾਨ ਦਾ ਪੁੱਤ। ਚੇਤੇ ਰੱਖੋ ਸੈਫੋ ਦੌਲਾ 8000 ਦਾ ਇਹਨੂੰ ਖਿਤਾਬ ਤੇ ਸਿੱਖ ਇਤਿਹਾਸ ਅੰਦਰ ਇਹਨੂੰ ਖਾਨ ਬਹਾਦਰ ਆਖਿਆ ਜਾਂਦਾ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਸਿੱਖਾਂ ਦਾ ਵੱਡਾ ਵੈਰੀ, ਜਿਵੇਂ ਕਹਿ ਲਈਏ ਪੰਜਾਬ ਦਾ ਮੁੱਖ ਮੰਤਰੀ ਬੇਅੰਤਾ ਬੁੱਚੜ, ਉਹਦੇ ਵਿੱਚ ਰੂਹ ਇਹਨਾਂ ਦੀ ਆ ਕੇ ਵੜੀ ਹੈ, ਇਹਨਾਂ ਦੀ ਰੂਹ ਘਰ ਕਰਦੀ ਹੈ। ਜਿਵੇਂ ਕਿਸੇ ਠਾਰ ਉੱਤੇ ਖਾੜਕੂਆਂ ਦਾ ਪਤਾ ਲੱਗਦਾ ਕਿ ਫਲਾਣੀ ਥਾਂ ਉੱਤੇ ਖਾੜਕੂ ਸਿੰਘ ਨੇ, ਜਿਵੇਂ ਗਾੜੀ ਬੇਅੰਤੇ ਬੁੱਚੜ ਦੇ ਹੁਕਮ ਨਾਲ ਪੰਜਾਬ ਦਾ DGP KPS ਗਿੱਲ ਤੇ ਅੱਗੇ ਉਹਦੇ ਕਰਿੰਦੇ ਜਿਹੜੇ ਕਾਰਵਾਈਆਂ ਪਾਉਂਦੇ ਸਨ, ਗੋਬਿੰਦ ਰਾਮ ਵਰਗੇ, ਅਜੀਤ ਸੰਧੂ ਵਰਗੇ, ਚੇਤੇ ਰੱਖੋ ਏਦਾਂ ਦਾ ਹੀ ਮਾਹੌਲ ਉਸ ਵਕਤ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਇੱਥੇ ਲਾਚਾਂ ਚੁੱਕੀਆਂ ਨੇ, ਲਾਚਾਂ ਚੁੱਕ ਗੱਡਿਆਂ ਤੇ ਰੱਖ। ਜਾਫਰ ਬੇਗ ਪੱਟੀ ਦਾ ਫੌਜਦਾਰ ਆ ਗਿਆ ਲਾਹੌਰ। ਖਾਨ ਬਹਾਦਰ ਦੀ ਲੱਗੀ ਕਚਹਿਰੀ, ਨਵਾਂ ਨਵਾਂ ਗਵਰਨਰ ਬਣਿਆ ਅਜੇ। ਕਹਿੰਦੇ ਨੇ ਕਿ ਇਹਦੀ ਗਵਰਨਰੀ ਦਾ ਪਹਿਲਾ ਸਾਲ ਹੈ। ਭਤੀਜਿਆਂ ਦੀਆਂ ਲਾਚਾਂ ਭਰੀ ਕਚਹਿਰੀ ਅੰਦਰ ਰੱਖ ਕੇ ਸਿਰ ਤੋਂ ਲਾਹ ਕੇ ਪੱਗ ਦੁਹੱਥੜਾ ਮਾਰ ਕੇ ਪਿੱਟਦਾ ਜਾਫਰ ਬੇਗ ਸਿੰਘਾਂ ਦੇ ਕੋਲੋਂ ਆਪਣੇ ਭਤੀਜਿਆਂ ਦੀ ਮੌਤ ਦਾ ਬਦਲਾ ਲੈਣ ਵਾਸਤੇ ਕੀਰਨੇ।

ਜਾਫਰ ਬੇਗ ਭਰੀ ਕਚਹਿਰੀ ਦੇ ਵਿਚ ਆਇਆ। ਉਹਨੇ ਆਪਣੀ ਪੱਗ ਭਰੀ ਸਭਾ ਦੇ ਵਿਚ ਲਾਈ, ਦੁਹੱਥੜਾ ਮਾਰ ਕੇ ਪਿੱਟਿਆ, ਖੰਜਰ ਕੱਢਿਆ, ਕਹਿੰਦਾ ਆ ਵੇਖ ਤੇਰੀ ਨੌਕਰੀ ਵਿਚੋਂ ਕੀ ਕੁਝ ਖੱਟਿਆ ਮੈਂ। 9 ਲੱਖ ਰੁਪਇਆ ਮਾਲੀਆ ਇਕੱਠਾ ਕਰਕੇ ਪੱਟੀ ਦਾ ਫੌਜਦਾਰ ਸਰਕਾਰੀ ਖਜ਼ਾਨੇ ਚ ਜਮਾ ਕਰਵਾਉਂਦਾ, 9 ਲੱਖੀ ਪੱਟੀ ਹੈ। ਚੇਤੇ ਰੱਖ ਮੇਰੇ ਭਤੀਜਿਆਂ ਦੀਆਂ ਲਾਸ਼ਾਂ ਤੇ ਇਹਨਾਂ ਨੂੰ ਕਤਲ ਕਰਨ ਵਾਲੇ ਨੇ ਸਿੰਘ ਬਾਗੀ, ਜਿਨ੍ਹਾਂ ਉੱਤੇ ਸਰਕਾਰ ਢਿੱਲ ਵਰਤ ਰਹੀ ਹੈ। ਜੇ ਮੈਨੂੰ ਬਦਲਾ ਲੈ ਕੇ ਨਾ ਦਿੱਤਾ ਗਿਆ ਤੇ ਫਿਰ ਤੇ ਆਤਮ ਹੱਤਿਆ ਹੀ ਹੈ ਨਾ, ਸਿਰ ਕਿਵੇਂ ਚੁੱਕ ਕੇ ਜੀਵਾਂਗੇ ਸਮਾਜ ਵਿਚ ਜੇ ਸਾਡੇ ਆਪਣੇ ਮਹਿਫੂਜ਼ ਨੇ, ਸੁਰੱਖਿਅਤ ਨਹੀਂ। ਇੱਕੋ ਹੀ ਹੈ ਜਿਨ੍ਹਾਂ ਨੇ ਸਾਡਾ ਇੱਕ ਮਾਰਿਆ ਉਹਨਾਂ ਦੇ ਸੈਂਕੜੇ ਮਾਰਨੇ ਨੇ। ਇਹ ਦਿੱਲੀ ਦੀ ਤੇ ਮੁੱਢ ਤੋਂ ਨੀਤੀ ਰਹੀ ਹੈ ਨਾ, ਅਸੀਂ ਸੈਂਕੜਿਆਂ ਦੇ ਬਦਲੇ ਵੀ ਇੱਕ ਮਾਰਦੇ ਹਾਂ। ਬਦਲਾ ਲੈਣ ਵਿਚ ਵੀ ਬੜਾ ਫਰਕ ਹੈ। ਜਦੋਂ ਹਾਕਮ ਧਿਰ ਹਾਕਮ ਜਮਾਤ ਬਦਲਾ ਲੈਂਦੀ ਹੈ, ਚੇਤੇ ਰੱਖੋ ਉਹ ਪੂਰੀ ਕੌਮ ਨੂੰ ਟਾਰਗੇਟ ਕਰਦੀ ਹੈ। ਲੇਕਿਨ ਜਦੋਂ ਸਿੱਖ ਬਦਲਾ ਲੈਂਦੇ ਨੇ ਉਹ ਕੇਵਲ ਦੋਸ਼ੀ ਨੂੰ ਫੜਦੇ ਨੇ। ਦੋਸ਼ੀ ਨੂੰ ਇਤਿਹਾਸ ਪੜਿਆ ਜਾਵੇ, ਵੇਖ ਲਿਆ ਜਾਵੇ, ਚੰਦੂ ਦੇ ਨੱਕ ਨਕੇਲ ਪਾਈ ਹੈ। ਚੇਤੇ ਰੱਖੋ ਇੱਥੇ ਮੱਸੇ ਰੰਗੜ ਨੂੰ ਮਾਰਿਆ ਹੈ, ਪੂਰੀ ਕੌਮ ਨੂੰ ਨਹੀਂ। ਜਲਿਆਂ ਵਾਲੇ ਬਾਗ ਦਾ ਬਦਲਾ ਲੈਣ ਵਾਸਤੇ ਪੂਰੇ ਗੋਰਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਲੰਡਨ ਤੱਕ ਜਾ ਕੇ 21 ਸਾਲ ਉਹ ਦਰਦ ਦਿਲ ਵਿਚ ਰੱਖ ਕੇ ਆਖਿਰਕਾਰ ਉਹਨਾਂ ਨੇ ਸਰ ਮਾਈਕਲ ਉਡਵਾਇਰ ਨੂੰ ਮਾਰਿਆ ਹੈ, ਸਰਦਾਰ ਊਧਮ ਸਿੰਘ ਨੇ। 1984 ਦਾ ਘੱਲੂਘਾਰਾ ਪੂਰੀ ਹਿੰਦੂ ਜਮਾਤ ਨੂੰ ਨਹੀਂ ਕਤਲ ਕੀਤਾ। ਭਾਵੇਂ ਅੱਜ ਗੱਲ ਚੱਲਦੀ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦਾ ਜ਼ਿਕਰ ਹੋ ਰਿਹਾ ਹੈ ਚਾਰੇ ਪਾਸੇ, ਜਿਨ੍ਹਾਂ ਨੇ 25,000 ਲਾਸ਼ਾਂ ਜਿਹੜੀਆਂ ਲਵਾਰਸ ਕਹਿ ਕੇ ਫੂਕੀਆਂ ਗਈਆਂ, ਸਾੜੀਆਂ ਗਈਆਂ। ਚੇਤੇ ਰੱਖੋ ਪੰਜਾਬ ਦੇ ਕਬਰਸਤਾਨ, ਪੰਜਾਬ ਦੀਆਂ ਮੜੀਆਂ, ਸ਼ਮਸ਼ਾਨ ਘਾਟ ਛਾਣਦਿਆਂ ਹੋਇਆਂ ਉਹਨਾਂ ਨੇ 25,000 ਲਾਸ਼ਾਂ ਲੱਭੀਆਂ ਸਨ ਜਿਹੜੇ ਨਿਰਦੋਸ਼ ਕਤਲ ਕੀਤੇ ਗਏ ਸਨ। ਤੇ ਉਹਦੇ ਇਵਜ਼ ਵਜੋਂ ਸੋਸ਼ਲ ਮੀਡੀਆ ਉੱਤੇ ਇੱਕ ਦੰਦ ਕਥਾ ਚਲਾ ਦਿੱਤੀ ਕਿ 35,000 ਹਿੰਦੂ, ਕੋਈ ਅੰਕੜਾ ਨਹੀਂ ਹੈ ਕਿ ਹਿੰਦੂ ਮਾਰੇ ਨੇ, ਕੋਈ ਅੰਕੜਾ ਨਹੀਂ। ਹਾਂ ਠੀਕ ਹੈ, ਕੁਝ ਘਟਨਾਵਾਂ ਏਦਾਂ ਦੀਆਂ ਹੋਈਆਂ ਨੇ ਜਿਨ੍ਹਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਪਰ ਪੜਚੋਲ ਕਰਨ ਦਾ ਵਿਸ਼ਾ ਇਹ ਹੈ ਕਿ ਬੱਸਾਂ ਚੋਂ ਲਾਹ ਲਾ ਕੇ ਮਾਰਨ ਵਾਲੇ ਕੌਣ ਸਨ? ਕੀ ਉਹ ਖਾੜਕੂ ਸਨ ਜਾਂ ਉਹ ਸਰਕਾਰੀ ਕਰਿੰਦੇ ਸਨ ਜਿਹੜੇ ਸਿੱਖਾਂ ਦੇ ਭੇਸ ਅੰਦਰ, ਚੇਤੇ ਰੱਖੋ ਇਹਨਾਂ ਦੁਸ਼ਟਾਂ ਵੱਲੋਂ ਛੱਡੇ ਗਏ ਉਸ ਲਹਿਰ ਨੂੰ ਬਦਨਾਮ ਕਰਨ ਵਾਸਤੇ? ਕੋਈ ਸਰਕਾਰੀ ਅੰਕੜਾ ਏਦਾਂ ਦਾ ਨਹੀਂ ਹੈ ਕਿ ਹਿੰਦੂਆਂ ਉੱਤੇ, ਨਿਰਦੋਸ਼ ਹਿੰਦੂਆਂ ਉੱਤੇ ਕਤਲੇਆਮ ਹੋਈ ਹੋਵੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਹੜੇ ਆਪ ਆਪਣੇ ਖਜ਼ਾਨੇ ਵਿੱਚੋਂ, ਗੁਰੂ ਨਾਨਕ ਦੇ ਖਜ਼ਾਨੇ ਵਿੱਚੋਂ ਹਿੰਦੂਆਂ ਦੇ ਵਾਸਤੇ ਜੇਲ੍ਹ ਚ ਮੰਦਰ ਬਣਵਾਉਂਦੇ ਨੇ, ਕਿ ਉਹ ਹਿੰਦੂਆਂ ਦੇ ਵੈਰੀ ਨੇ? ਜਿਹੜੇ ਹਿੰਦੂਆਂ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਸਹੁਰਿਆਂ ਦੇ ਘਰ ਵਿੱਚ ਵਸਾਉਂਦੇ ਨੇ, ਕਿ ਉਹ ਹਿੰਦੂਆਂ ਦੇ ਵੈਰੀ ਨੇ? ਉਸ ਮੂਵਮੈਂਟ ਨੂੰ ਫੇਲ ਕਰਨ ਵਾਸਤੇ, ਬਦਨਾਮ ਕਰਨ ਵਾਸਤੇ ਏਦਾਂ ਦਾ ਗਲਤ ਭੰਡੀ ਪ੍ਰਚਾਰ ਏਜੰਸੀਆਂ ਵੱਲੋਂ, ਸਰਕਾਰਾਂ ਵੱਲੋਂ ਕਰਵਾਇਆ ਗਿਆ ਤੇ ਕਰਵਾਇਆ ਜਾ ਰਿਹਾ ਅੱਜ ਤੱਕ ਕਰਵਾਇਆ ਜਾ ਰਿਹਾ। ਲੇਕਿਨ ਇੱਥੇ ਸਿੱਖ ਬਦਲਾ ਹੋਰ ਨੀਤ ਨਾਲ ਲੈਂਦਾ ਹੈ, ਲੇਕਿਨ ਹਾਕਮ ਧਿਰ ਪੂਰੀ ਕੌਮ ਨੂੰ ਟਾਰਗੇਟ ਕਰਦੀ ਹੈ। ਇੱਕ ਮਰੀ ਦਿੱਲੀ ਦੀ ਧਰਤੀ ਉੱਤੇ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਵੱਲੋਂ ਬਿਆਨ ਆ ਗਏ ਕਿ ਜਦੋਂ ਵੱਡਾ ਰੁੱਖ ਡਿੱਗਦਾ ਧਰਤੀ ਹਿੱਲਦੀ ਹੈ, ਹਿੱਲਦੀ ਨੀ ਧਰਤੀ ਹਿਲਾਈ ਸੀ ਜਾਣ ਕੇ। ਟਾਰਗੇਟ ਕੀਤਾ ਸਿੱਖਾਂ ਦੇ ਘਰਾਂ ਦੇ ਬਾਹਰ, ਨਿਸ਼ਾਨੀਆਂ ਲਾ ਲਾ ਕੇ ਭੀੜਾਂ ਦੇ ਕੋਲੋਂ ਸਿੱਖਾਂ ਦੀ ਕਤਲੇਆਮ ਕਰਵਾਈ, ਗਲਾਂ ਚ ਟਾਇਰ ਪਾ ਪਾ ਕੇ ਸੁਡਵਾਇਆ, ਧੀਆਂ ਦੀਆਂ ਇੱਜ਼ਤਾਂ ਤਾਰ ਤਾਰ ਕੀਤੀਆਂ, ਸਾਡੇ ਕਾਰੋਬਾਰ ਤਬਾਹ ਕੀਤੇ ਇੱਕ ਸਾਜਿਸ਼ ਦੇ ਤਹਿਤ। ਦਿੱਲੀ ਕਾਨਪੁਰ ਵਰਗੇ ਇਲਾਕਿਆਂ ਦੇ ਵਿੱਚ ਇੱਕ ਨਸਲ ਕੁਸ਼ੀ ਸੀ ਬਰਬਾਦ ਕਰ ਦੇਣਾ ਇਹਨਾਂ ਨੂੰ, ਟਾਰਗੇਟ ਕੀਤਾ ਜਾ ਰਿਹਾ ਸੀ ਇੱਕ ਕੌਮ ਨੂੰ ਨਿਸ਼ਾਨਾ ਬਣਾ ਕੇ। ਇੱਥੇ ਹਾਕਮ ਕਹਿੰਦਾ ਹੈ ਬਦਲਾ ਲੈ ਕੇ ਨਾ ਦਿੱਤਾ, ਚੇਤੇ ਰੱਖ ਕੇ ਰਾਜ ਬਹੁਤਾ ਸਮਾਂ ਨਹੀਂ ਚੱਲਣਾ ਜਿਸ ਰਾਜ ਅੰਦਰ ਬਾਗੀ ਬਗਾਵਤਾਂ ਕਰਦੇ ਨੇ। ਜ਼ਕਰੀਆ ਖਾਨ ਨੇ ਸੁਣਿਆ ਅੱਗ ਲੱਗ ਉੱਠੀ, ਕਹਿੰਦੇ ਸੁਣ ਕੇ ਸੂਬਾ ਭੜਕਿਆ ਜੋ ਭਾਂਬੜ ਭੜਕੇ, ਲੱਗੀ ਅੱਗ ਬਰੂਦ ਨੂੰ
ਜੋ ਬੱਦਲ ਗੜ ਕੇ ਆਪੇ ਕੋਲਾ ਹੋ ਗਿਆ ਗੁੱਸੇ ਵਿੱਚ ਸੜ ਕੇ ਕਹਿੰਦਾ ਮੋਮਨ ਖਾਨ ਜੀ ਲੈ ਜਾ ਫੌਜਾਂ ਚੜ ਕੇ ਅੱਜ ਖਾ ਲੋ ਕਸਮ ਕੁਰਾਨ ਦੀ ਤੁਸੀਂ ਕਲਮਾ ਪੜ੍ਹ ਕੇ ਜਾਂ ਸਿੰਘਾਂ ਨੂੰ ਮਾਰ ਦਿਓ ਜਾਂ ਲੜ ਜਾਓ ਮਰ ਕੇ ਲਿਆਓ ਤਾਰਾ ਸਿੰਘ ਨੂੰ ਜਿਉਂਦੇ ਨੂੰ ਫੜ ਕੇ ਮੈਂ ਘੱਟ ਕੜਾਹੇ ਤਲਾਂਗਾ ਅੱਜ ਲਾਲਾ ਤੜਕੇ ਸੱਦ ਕੇ ਆਪਣੇ ਨਾਇਬ ਮੋਮਨ ਖਾਨ ਨੂੰ ਦੇ ਕੇ 2000 ਸਿਪਾਹੀ ਭਾਈ ਤਾਰਾ ਸਿੰਘ ਵਾਹ ਉੱਤੇ ਹਮਲਾਵਰ ਹੋਣ ਵਾਸਤੇ ਹੁਕਮ ਇੰਜ

ਜ਼ਕਰੀਆ ਖਾਨ ਨੇ ਮੋਮਨ ਖਾਨ ਨੂੰ ਹੁਕਮ ਕੀਤਾ, ਉਹ ਕਹਿੰਦਾ ਤਾਰਾ ਸਿੰਘ ਵਾਰ ਨੂੰ ਜਿਉਂਦੇ ਨੂੰ ਬੰਨ ਕੇ ਲੈ ਕੇ ਆਉਣਾ, ਇੱਥੇ ਆ ਕੇ ਮੈਂ ਉਹਦੀ ਖਲ ਲਾਵਾਂਗਾ, ਉਹਨੂੰ ਮੈਂ ਤੇਲ ਦੇ ਕੜਾਇਆ ਚ ਪਾ ਕੇ ਤਲਾਂਗਾ, ਮੇਰੇ ਅੰਦਰ ਦੀ ਤਾਂ ਬੁਝਣੀ ਹੈ, ਬਦਲਾ ਤਾਂ ਪੂਰਾ ਹੋਣਾ। ਕਹਿੰਦੇ 2200 ਸਵਾਰ ਤਿਆਰ ਹੋ ਗਿਆ, ਹੱਥਾਂ ਉੱਤੇ ਮਹਿੰਦੀ ਲਾ ਲਈ, ਨਿੰਗਰ ਸ਼ਿੰਗਾਰ ਲੈ।

ਆ ਕੇ ਭਾਈ ਤਾਰਾ ਸਿੰਘ ਮਾਨ ਨੂੰ ਖਬਰ ਦਿੱਤੀ ਸਾਵਧਾਨ ਕਰਨ ਵਾਸਤੇ ਕਿ ਭਾਈ ਤਾਰਾ ਸਿੰਘ ਜੀ ਬੇਨਤੀ ਹੱਥ ਜੋੜ ਕੇ ਸਾਡੀ ਕਿ ਫੌਜ ਲਾਹੌਰ ਤੋਂ ਬੜੀ ਵੱਡੀ ਗਿਣਤੀ ਚ ਚੜੀ ਹੈ, ਆਪ ਕਿਰਪਾ ਕਰੋ ਇਹ ਵਾੜਾ ਛੱਡ ਦਿਓ ਖਾਲੀ, ਆਪ ਨਾਲ ਰੱਖ ਹੈ ਜੰਗਲ ਹੈ, ਆਪ ਜਾ ਕੇ ਬੀੜ ਵਿੱਚ ਸਿਰ ਲੁਕਾ ਲਓ, ਉੱਥੇ ਜਾ ਕੇ ਕੁਝ ਸਮਾਂ ਬਤੀਤ ਕਰੋ। ਭਾਈ ਤਾਰਾ ਸਿੰਘ ਮਾਨ ਨੇ ਆਖਿਆ ਧੰਨਵਾਦ ਹੈ ਤੇਰਾ, ਤੂੰ ਦੱਸਣ ਆਇਆ ਸਾਵਧਾਨ ਕਰਨ ਆਇਆ ਸਾਨੂੰ, ਪਰ ਜੇ ਅਸੀਂ ਆਪਣਾ ਸਥਾਨ ਛੱਡ ਕੇ ਟਿਕਾਣਾ ਛੱਡ ਕੇ ਚਲੇ ਗਏ ਫਿਰ ਤੇ ਸੱਚਮੁੱਚ ਦੇ ਚੋਰ, ਕਿਉਂਕਿ ਚੌਧਰੀ ਨੇ ਇਲਜ਼ਾਮ ਲਾਇਆ ਸੀ ਚੋਰੀ ਕੀਤੀਆਂ ਨੇ ਘੋੜੀਆਂ, ਲੇਕਿਨ ਚੋਰੀ ਨਹੀਂ ਕੀਤੀਆਂ ਵੰਗਾਰ ਕੇ ਖੋਈਆਂ, ਕਿਉਂਕਿ ਉਹ ਕਿਰਤੀ ਸਿੱਖਾਂ ਉੱਤੇ ਜ਼ੁਲਮ ਢਾਉਂਦਾ, ਨਾਲੇ ਮੌਤ ਹਰ ਜਗ੍ਹਾ ਉੱਤੇ ਆ ਜਾਣੀ ਹੈ, ਮੌਤ ਕੋਲੋਂ ਕਿਹੜੀ ਗੱਲੋਂ ਡਰਨਾ, ਸਿਰ ਦਿੱਤਾ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੇ ਰੇਣਕਾ ਤੋਂ ਆਓ ਹਮਾਰੇ ਪਾਸ। ਕਹਿੰਦੇ ਕਬਰਸਤਾਨ ਵਿੱਚ ਉਹਨਾਂ ਦੀਆਂ ਕਬਰਾਂ ਵੀ ਵੇਖੀਆਂ ਨੇ ਜਿਹੜੇ ਇਸ ਗੱਲੋਂ ਹੀ ਡਰਦੇ ਰਹਿ ਕਿ ਕਿਤੇ ਸੱਚ ਕਹਿ ਕੇ ਮਾਰੀ ਨਾ ਜਾਈਏ, ਜਿਨ੍ਹਾਂ ਨੇ ਸੱਚ ਨਹੀਂ ਬੋਲਿਆ ਸਾਰੀ ਜ਼ਿੰਦਗੀ ਕਿ ਸੱਚ ਕਵਾਂਗੇ ਮਾਰੇ ਜਾਵਾਂਗੇ, ਕਹਿੰਦੇ ਕਬਰਾਂ ਤੇ ਉਹਨਾਂ ਦੀਆਂ ਵੀ ਕਬਰਸਤਾਨ ਚ ਬਣੀਆਂ ਨੇ, ਭਾਵ ਕੇ ਮਾਰੀ ਜਾਣਾ ਸਾਰਿਆਂ ਨੇ। ਭਾਈ ਤਾਰਾ ਸਿੰਘ ਮਾਨ ਨੇ ਆਖਿਆ ਬਈ ਫੌਜ ਚੜ ਕੇ ਆ ਰਹੀ ਹੈ, ਜਿਹੜਾ ਇੱਥੋਂ ਜਾਣਾ ਚਾਹੁੰਦਾ ਚਲਾ ਜਾਵੇ, ਗਿਣਤੀ ਬੜੀ ਥੋੜੀ ਹੈ ਸਿੰਘਾਂ ਦੀ ਜਿਹੜੇ ਵਾੜੇ ਦੇ ਵਿੱਚ ਨੇ। ਭਾਈ ਤਾਰਾ ਸਿੰਘ ਮਾਨ ਦੇ ਨਾਲ ਸਰਦਾਰ ਬਘੇਲ ਸਿੰਘ ਸ਼ਹੀਦ ਹੋ ਚੁੱਕਾ ਹੈ, ਉਹਦਾ ਭਰਾ ਸਰਦਾਰ ਅਮਰ ਸਿੰਘ ਹੈ, ਉਹ ਪਧਾਣੇ ਪਿੰਡ ਦੇ ਦੋ ਸਿੰਘ ਸਰਦਾਰ ਮਾਲੀ ਸਿੰਘ ਤੇ ਗੁਰਬਖਸ਼ ਸਿੰਘ, ਜਿਨ੍ਹਾਂ ਦੀਆਂ ਫਸਲਾਂ ਬਰਬਾਦ ਕਰਦੀਆਂ ਸਨ ਸਹਿਬ ਰਾਏ ਨਸ਼ਹਿਰੇ ਢਾਲੇ ਵਾਲੇ ਦੀਆਂ ਘੋੜੀਆਂ, ਬਾਰਡਰ ਉੱਤੇ ਵਸਿਆ ਹੋਇਆ ਪਿੰਡ ਹੈ, ਜਦੋਂ ਆਪਾਂ ਨਸ਼ਹਿਰੇ ਢਾਲੇ ਤੋਂ ਵੇਖਦੇ ਆ ਸਾਹਮਣੇ ਸਾਨੂੰ ਪੜਾਣਾ ਨਜ਼ਰ ਆਉਂਦਾ ਹੈ, ਤਾਰ ਦੇ ਦੂਸਰੇ ਪਾਸੇ ਨਸ਼ਹਿਰਾ ਢਾਲਾ ਉਰਲੇ ਪਾਸੇ ਹੈ, ਕੋਈ ਬਹੁਤਾ ਲੰਮਾ ਫਾਸਲਾ ਨਹੀਂ ਹੈ ਦੋਵਾਂ ਪਿੰਡਾਂ ਦੇ ਵਿੱਚ, ਕਸੂਰ ਦੇ ਨੇੜੇ ਦੇ ਪਿੰਡ ਨੇ ਇਹ, ਪਾਕਿਸਤਾਨ ਵਿੱਚ ਚਲਾ ਗਿਆ ਉਹ ਪਿੰਡ। ਉੱਥੇ ਭਾਈ ਬਲਾਕਾ ਸਿੰਘ ਚੇਤੇ ਰੱਖੋ, ਉੱਥੇ ਭਾਈ ਬਾਦਲ ਸਿੰਘ, ਭਾਈ ਹਾਤਾ ਸਿੰਘ ਚੂੰਗ, ਉੱਥੇ ਭਾਈ ਲਖਮੀਰ ਸਿੰਘ ਘਰਿਆਲੇ ਵਾਲਾ, ਉਹ ਵੀ ਉਸ ਵਾੜੇ ਵਿੱਚ ਡੇਰੇ ਵਿੱਚ ਹੈ। ਗਿਣਤੀ ਇਹਨਾਂ ਦੀ ਵਿਦਵਾਨਾਂ ਨੇ 18 ਦਿੱਤੀ ਹੈ, ਕਈਆਂ ਨੇ ਵੱਧ ਵੀ ਆਖੀ ਹੈ, ਲੇਕਿਨ ਜਿਹੜੇ ਨਾਂ ਸਾਡੇ ਸਾਹਮਣੇ ਆਉਂਦੇ ਨੇ, ਕਹਿੰਦੇ ਨੇ ਕਿ ਜਦੋਂ ਪਤਾ ਲੱਗਾ ਭਾਈ ਤਾਰਾ ਸਿੰਘ ਮਾਨ ਨੇ ਇੱਥੇ ਇੱਕ ਲਕੀਰ ਖਿੱਚੀ ਹੈ, ਲਕੀਰ ਇੱਕ ਵਾਰ ਨਹੀਂ ਖਿੱਚੀ, ਕਈ ਵਾਰ ਲਕੀਰ ਖਿੱਚਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਕਿ ਬੰਦਾ ਕਿਹੜੀ ਧਿਰ ਦੇ ਨਾਲ ਖਲੋਤਾ। ਪਹਿਲੀ ਵਾਰ ਲਕੀਰ ਖਿੱਚੀ ਸੀ ਸਰਦਾਰ ਮਹਾਂ ਸਿੰਘ ਨੇ ਖਦਰਾਣੇ ਦੀ ਢਾਬ ਉੱਤੇ, ਜਦੋਂ ਬੇਦਾਵੇ ਦਾ ਕਾਗਜ਼ ਲਿਖਿਆ ਗਿਆ ਸੀ, ਜਿਹੜੇ ਬੇਦਾਵੇ ਦਾ ਕਾਗਜ਼ ਪੜਵਾਉਣਾ ਚਾਹੁੰਦੇ ਨੇ ਉਹ ਲਕੀਰ ਟੱਪ ਕੇ ਮੇਰੇ ਵਾਲੇ ਪਾਸੇ ਆ ਜਾਣ, ਸਿੰਘਾਂ ਨੇ ਲਕੀਰ ਟੱਪੀ ਸੀ। ਜਦੋਂ ਬੀਬੀ ਭਾਗੋ ਨੇ ਸਰਦਾਰ ਮਹਾਂ ਸਿੰਘ ਨੇ ਵੰਗਾਰਿਆ ਸੀ, ਮਾਈ ਭਾਗੋ ਦੇ ਭਰਾਵਾਂ ਨੇ ਚਬਾਲੀਏ ਚੌਧਰੀਆਂ ਨੇ ਬੇਦਾਵਾ ਲਿਖ ਕੇ ਦੇ ਦਿੱਤਾ ਸੀ। ਅੱਜ ਇੱਥੇ ਲਕੀਰ ਖਿੱਚੀ ਜਾ ਰਹੀ ਹੈ ਭਾਈ ਤਾਰਾ ਸਿੰਘ ਮਾਨ ਦੇ ਵੱਲੋਂ, ਭਾਈ ਇੱਥੇ ਜਿਹਨੇ ਸਿਰ ਧੜ ਦੀ ਲਾਉਣੀ ਹੈ ਉਹ ਲਕੀਰ ਦੇ ਇਸ ਪਾਸੇ ਆ ਜਾਵੇ, ਜਿਹੜਾ ਇੱਥੋਂ ਜਾਣਾ ਚਾਹੁੰਦਾ ਉਹ ਚਲਾ ਜਾਵੇ, ਰੋਕ ਨਹੀਂ ਕੋਈ ਬੰਦਿਸ਼ ਨਹੀਂ ਹੈ। ਲਕੀਰ ਖਿੱਚੀ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ, ਤਰਨ ਤਾਰਨ ਸਾਹਿਬ ਗੁਰਦੁਆਰਾ ਲਕੀਰ ਸਾਹਿਬ ਅੱਜ ਵੀ ਮੌਜੂਦ ਹੈ। ਅਬਦਾਲੀ ਦੇ ਕਰਿੰਦੇ ਸ਼ਾਹਜਹਾਨ ਨੇ, ਜਹਾਨ ਖਾਨ ਨੇ ਮਾਫ ਕਰਨਾ, ਅੰਮ੍ਰਿਤਸਰ ਸਾਹਿਬ ਉੱਤੇ ਕਬਜ਼ਾ ਕੀਤਾ, ਜਿਹਨੇ ਸਿਰ ਧੜ ਦੀ ਲਾਉਣੀ ਹੈ, ਹਰਿਮੰਦਰ ਸਾਹਿਬ ਆਜ਼ਾਦ ਕਰਵਾਉਣਾ, ਉਹ ਲਕੀਰ ਟੱਪ ਕੇ ਮੇਰੇ ਵਾਲੇ ਪਾਸੇ ਆਵੇ। ਅੱਜ ਵੀ ਲਕੀਰ ਖਿੱਚਣੀ ਬੜੀ ਜ਼ਰੂਰੀ ਹੈ, ਪਤਾ ਲੱਗੇ ਪੰਥ ਦੇ ਨਾਲ ਕੌਣ ਖਲੋਤਾ ਹੈ ਤੇ ਵਿਰੋਧੀ ਧਿਰ ਦੇ ਨਾਲ ਕੌਣ ਖਲੋਤਾ ਹੈ, ਦੁਸ਼ਮਣ ਨਾਲ ਕੌਣ ਖਲੋਤਾ ਹੈ, ਕਿਉਂਕਿ ਅੱਜ ਪਤਾ ਨਹੀਂ ਨਾ ਲੱਗ ਰਿਹਾ, ਪਹਿਰਾਵਾ ਸਾਡੇ ਵਿਰੋਧੀਆਂ ਨੇ ਵੀ ਸਾਡੇ ਵਾਲਾ ਪਾ ਲਿਆ। ਹੁਣ ਵੇਖਣਾ ਤੇ ਇਹ ਹੈ ਨਾ ਵੀ ਉਹ ਖਾਖੀ ਨਿਕਰਾਂ ਵਾਲਿਆਂ ਦੇ ਯਾਰ ਨੇ ਜਾਂ ਉਹ ਪੰਜ ਕਕਾਰਾਂ ਵਿੱਚ ਬਖਸ਼ਿਸ਼ ਕਸ਼ਹਿਰਾ ਪਾ ਕੇ, ਕਿਰਪਾਨ ਪਾ ਕੇ, ਕੜਾ ਪਾ ਕੇ, ਕੇਸਾਂ ਚ ਕੰਘਾ ਲਾ ਦਮਾਲਾ ਸਜਾ ਗੁਰੂ ਨੂੰ ਸਮਰਪਿਤ ਨੇ, ਪਛਾਣ ਨਹੀਂ ਹੈ ਕੋਈ। ਲੇਕਿਨ ਅੱਜ ਵੀ ਮਿਲਵਰਤਨ ਦੀ ਗੱਲ ਕਰਕੇ ਆਪਣੇ ਨਿੱਜੀ ਮਫਾਦਾਂ ਦੇ ਵਾਸਤੇ ਕੌਮ ਨੂੰ ਦੁਬਧਾ ਚ ਪਾ ਕੇ, ਭੰਬਲ ਭੂਸਿਆਂ ਚ ਪਾ ਕੇ ਅੱਜ ਵੀ ਸਿਆਸੀ ਜਮਾਤ ਆਪਣੀਆਂ ਰੋਟੀਆਂ ਸੇਕਦੀ ਹੈ, ਗੁਰੂ ਕਿਰਪਾ ਕਰੇ। ਇੱਥੇ ਭਾਈ ਤਾਰਾ ਸਿੰਘ ਮਾਨ ਇੱਕ ਲਕੀਰ ਖਿੱਚ ਦਿੱਤੀ ਹੈ, ਗੁਰੂ ਕੇ ਸਿੰਘ ਲਕੀਰ ਟੱਪ ਕੇ ਖੜ ਗਏ ਨੇ।

ਸਿਰ ਧੜਦੀ ਲਾਈ ਜਾਵੇਗੀ। ਕੋਈ ਗੱਲ ਨੀ, ਦੁਸ਼ਮਣ ਆ ਰਿਹਾ ਹੈ, ਉਹਦਾ ਟਾਕਰਾ ਕੀਤਾ ਜਾਵੇਗਾ। ਅਰਦਾਸ ਹੋਈ। ਹੁਕਮਨਾਮਾ 10 ਗ੍ਰੰਥੀ ਵਿੱਚੋਂ ਲਿਆ ਗਿਆ। ਕਿਹੜਾ ਮੁੱਖ ਵਾਕ ਆਇਆ, ਕਿਵੇਂ ਤਿਆਰੀ ਕੀਤੀ ਜਾਂਦੀ ਹੈ, ਕਿਵੇਂ ਜੂਝਿਆ ਜਾਂਦਾ ਹੈ, ਕਿਵੇਂ ਮੈਦਾਨੇ ਜੰਗ ਵਿੱਚ ਭਾਈ ਤਾਰਾ ਸਿੰਘ ਵਾਂ ਨੇ ਚੇਤੇ ਰੱਖੋ ਦੁਸ਼ਮਣਾਂ ਦੇ ਛੱਕੇ ਛਡਾਏ ਤੇ ਪਾਨਾਂ ਦੇ ਬੀੜੇ ਭਰ ਭਰ ਕੇ ਵੰਡੇ। ਇਹ ਆਪਾਂ ਕੱਲ ਦੇ ਦੀਵਾਨਾ ਦੇ ਵਿੱਚ ਇਤਿਹਾਸ ਸਰਵਣ ਕਰਾਂਗੇ। ਗੁਰੂ ਕਿਰਪਾ ਕਰੇ, ਸਤਿਗੁਰੂ ਮਿਹਰਾਮਤ ਕਰੇ, ਮੇਰੇ ਗਰੀਬ ਨਿਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਆਪ ਗੁਰੂ ਕੀ ਸੰਗਤ ਜੁੜ ਕੇ ਬੈਠੇ ਹੋ। ਆਓ, ਅਜੇ ਘੜੀ ਦੀ ਸੂਈ ਭਾਵੇਂ ਦਿੱਤੇ ਹੋਏ ਸਮੇਂ ਦਾ ਪੰਧ ਮੁਕਾ ਚੁੱਕੀ ਹੈ, ਹੁਕਮ ਹੈ ਕਿ ਅਜੇ ਗੱਲ ਗਾੜੀ ਤੋਰੀ ਜਾਵੇ। ਆਓ ਟੱਕੋ ਜਰਾ, ਭਾਈ ਤਾਰਾ ਸਿੰਘ ਮਾਂ ਨੇ ਕੀਤੀ ਲਕੀਰ, ਹੁਕਮਨਾਮਾ 10 ਗ੍ਰੰਥੀ ਵਿੱਚੋਂ ਆਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲ ਸਾਹਮਣੇ ਆ ਗਏ ਵੀ ਕਾਲ ਤੋਂ ਮੌਤ ਕੋਲੋਂ ਬਚ ਕੇ ਨਹੀਂ ਜਾਇਆ ਜਾ ਸਕਦਾ। ਜਦੋਂ ਮੁੱਖ ਵਾਕ ਸਰਵਣ ਕਰ ਲਿਆ, ਗੁਰੂ ਕੇ ਖਾਲਸੇ ਨੇ ਨਗਾਰੇ ਚੋਟਾ ਮਾਰ ਕੇ ਜਿਵੇਂ ਮੈਦਾਨੇ ਜੰਗ ਅੰਦਰ ਜੂਝਣ ਦੀ ਤਿਆਰੀ ਕੀਤੀ ਹੈ, ਉਸ ਵਕਤ ਦਾ ਨਕਸ਼ਾ ਵਡਾਲੇ ਦਾ ਢਾਡੀ ਜਥਾ ਬੇਨਤੀ ਹੈ। ਇਉਂ

0: ਗੁਰੂ ਕੇ ਖਾਲਸੇ ਨੂੰ ਖਬਰ ਮਿਲ ਗਈ ਹੈ ਕਿ ਲਾਹੌਰ ਵੱਲੋਂ ਫੌਜ ਚੜ ਕੇ ਆ ਰਹੀ ਹੈ। ਭਾਈ ਤਾਰਾ ਸਿੰਘ ਵਾ ਉਹਨਾਂ ਦੇ ਸਾਥੀਆਂ ਨੇ ਮੈਦਾਨੇ ਜੰਗ ਅੰਦਰ ਜੂਝਣ ਦੀ ਤਿਆਰੀ ਕੀਤੀ ਹੈ। ਜਿਵੇਂ ਹਿਰਨਾਂ ਦੀ ਡਾਰ ਦਾ ਸ਼ਿਕਾਰ ਕਰਨ ਵਾਸਤੇ ਸ਼ੇਰ ਮੋਰਚਾ ਮਲ ਕੇ ਬਹਿ ਜਾਂਦਾ ਹੈ, ਇਸੇ ਤਰੀਕੇ ਦੇ ਨਾਲ ਗੁਰੂ ਕੇ ਖਾਲਸੇ ਨੇ ਆਪਣੇ ਸ਼ਸਤਰਾਂ ਨੂੰ ਇੱਕ ਵਾਰ ਮਾਂਜਿਆ ਹੈ, ਸਵਾਰਿਆ ਹੈ, ਮੱਥੇ ਟੇਕੇ ਨੇ, ਦੁਸ਼ਮਣ ਦੇ ਨਾਲ ਜੂਝਣਾ ਹੈ। ਫੱਗਣ ਦਾ ਮਹੀਨਾ ਹੈ, 1726 ਦੀ ਦਾਸਤਾਂ, 300 ਸਾਲ ਪਹਿਲਾਂ ਵਾਹ ਪਿੰਡ ਵਿੱਚ ਜਿਹੜਾ ਘਮਸਾਨ ਦਾ ਯੁੱਧ ਹੋਇਆ ਉਹਦਾ ਵੇਰਵਾ ਆਪਾਂ ਕੱਲ ਦੇ ਦੀਵਾਨਾਂ ਵਿੱਚ ਗੁਰੂ ਕੀ ਸੰਗਤ ਨਾਲ ਸਾਂਝਾ ਕਰਾਂਗੇ। ਧੰਨਵਾਦ ਹੈ ਗੁਰੂ ਕੀ ਸੰਗਤ ਦਾ, ਪਠਾਨਕੋਟ ਸ਼ੁਕਰ ਹੈ ਦੀਨ ਦੁਨੀਆਂ ਦੇ ਵਾਲੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ। ਵਿਚਾਰਾ ਕਰਦੇ ਬੇਅੰਤ ਭੁੱਲਾਂ ਕਰ ਗਏ ਆ, ਗੁਰੂ ਕੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਹਾਰ ਹਨ। ਬੇਅੰਤ ਸਨਮਾਨ ਗੁਰੂ ਕੀ ਸੰਗਤ ਵੱਲੋਂ ਹਾਜ਼ਰ ਕੀਤਾ ਗਿਆ। ਸਤਿਗੁਰੂ ਜੀ ਮਿਹਰਾਮਤ ਕਰਨ, ਖਜ਼ਾਨੇ ਭੰਡਾਰੇ ਭਰਪੂਰ ਕਰਨ, ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਹੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜੀਵਨ ਸਫਲਾ ਬਣਾਓ। ਸਰਦਾਰ ਇੰਦਰਜੀਤ ਸਿੰਘ ਜੀ ਬੋਪਾ ਰਾਏ, ਉਹ ਵੀ ਅੱਜ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਜਥੇ ਨੂੰ ਸਨਮਾਨ ਹਾਜ਼ਰ ਕਰ ਰਹੇ ਨੇ। ਸਤਿਗੁਰੂ ਜੀ ਮਿਹਰਾਮਤ ਕਰਨ, ਕਿਉਂਕਿ ਗੁਰੂ ਘਰ ਨੂੰ ਪ੍ਰਣਾਇਆ ਹੋਇਆ ਪਰਿਵਾਰ ਲਗਭਗ 3-4 ਦਹਾਕੇ ਲਗਾਤਾਰ ਬੋਪਾ ਰਾਏ ਪਿੰਡ ਦੇ ਵਿੱਚ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਪਰਿਵਾਰ ਨੇ ਵੱਡੀ ਸੇਵਾ ਗੁਰੂ ਘਰ ਦੀ ਕੀਤੀ ਹੈ। ਸਤਿਗੁਰੂ ਜੀ ਮਿਹਰਾਮਤ ਕਰਨ, ਹੁਣ ਸਰੀ ਅੰਦਰ ਵਾਸ ਕਰਦੇ ਨੇ, ਸਤਿਗੁਰੂ ਦੇ ਚਰਨਾਂ ਅੰਦਰ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਆਰੰਭਤਾ ਹੋਣ ਜਾ ਰਹੀ ਹੈ, ਬੜੇ ਪ੍ਰੇਮ ਦੇ ਨਾਲ ਆਓ ਅਗਲਾ ਸਮਾਂ ਗਿਆਨੀ ਗੁਰਵਿੰਦਰ ਸਿੰਘ ਜੀ ਉਹਨਾਂ ਪਾਸੋਂ ਸਰਵਣ ਕਰਨਾ ਕਰੀਏ। ਭੁੱਲ ਚੁੱਕ ਦੀ ਮੁਆਫੀ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਜਗਦੀਸ਼ ਸਿੰਘ ਜੀ ਬਡਾਲਾ, ਹਜ਼ੂਰੀ ਢਾਡੀ ਜਥਾ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਜਿਨ੍ਹਾਂ ਨੇ ਆਪ ਸੰਗਤ ਨੂੰ ਸ਼ਹੀਦਾਂ ਦਾ ਪਾਵਨ ਪਵਿੱਤਰ ਇਤਿਹਾਸ ਢਾਡੀ ਵਾਰਾਂ ਸੁਣਾ ਕਰਕੇ ਨਿਹਾਲ ਕੀਤਾ ਹੈ। ਹੁਣ ਸਾਧ ਸੰਗਤ ਦੀ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਆਰੰਭਤਾ ਹੋਣ ਜਾ ਰਹੀ ਹੈ, ਜੋ 16 ਜੁਲਾਈ ਤੋਂ ਮੀਰੀ ਪੀਰੀ ਸਮਾਗਮਾਂ ਦੀ ਲੜੀ ਆਰੰਭ ਹੋਵੇਗੀ, ਜਿਸ ਦੇ ਵਿੱਚ 16 ਤੇ 17 ਤਰੀਕ ਨੂੰ ਕਥਾ ਦਰਬਾਰ ਸੱਜਣਗੇ। 18 ਜੁਲਾਈ ਤੋਂ 22 ਜੁਲਾਈ ਤੱਕ ਢਾਡੀ ਤੇ ਕਵੀਸ਼ਰ ਦਰਬਾਰ ਸੱਜਣਗੇ। 23 ਜੁਲਾਈ ਤੋਂ 2 ਅਗਸਤ ਤੱਕ ਆਤਮ ਰਸ ਕੀਰਤਨ ਦਰਬਾਰ ਦੀ ਆਰੰਭਤਾ ਹੋਵੇਗੀ। ਸੋ ਸਾਧ ਸੰਗਤ ਜੀ, ਉਹ 1 ਅਗਸਤ ਨੂੰ ਨਗਰ ਕੀਰਤਨ ਦੀ ਆਰੰਭਤਾ ਸਵੇਰੇ 9 ਵਜੇ ਹੋਵੇਗੀ। 2 ਅਗਸਤ ਨੂੰ ਸਵੇਰੇ 6 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ। ਸੋ ਸਾਰੇ ਹੀ ਸਮਾਗਮਾਂ ਵਿੱਚ ਆਪ ਸੰਗਤਾਂ ਨੇ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਪਰਸੋਂ 16 ਤਰੀਕ ਨੂੰ ਸਾਧ ਸੰਗਤ ਜੀ ਪਾਵਨ ਸੰਕ੍ਰਾਂਤ ਦਾ ਦਿਹਾੜਾ ਹੈ ਅਤੇ ਕੌਮ ਦੇ ਮਹਾਨ ਸ਼ਹੀਦ, ਜਿਨ੍ਹਾਂ ਨੂੰ ਰੋਜ਼ਾਨਾ ਹੀ ਦੋਨੇ ਸਮੇਂ ਅਰਦਾਸ ਵੀ ਯਾਦ ਕਰਦੇ ਹਾਂ, ਖੋਪੜ ਉਤਾਰ ਕਰਕੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਸੋ ਸਾਧ ਸੰਗਤ ਜੀ ਉਹ ਸਾਰੇ ਦਿਨ ਦੇ ਦੀਵਾਨ ਉਹਨਾਂ ਨੂੰ ਸਮਰਪਿਤ ਸੱਜਣਗੇ। ਆਪ ਸੰਗਤਾਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸਵਾਉ ਹੁਣ ਉਹਨਾਂ ਸਮਾਂ ਗੁਰਮੰਤਰ ਸਿਮਰਨ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਆਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

प्रसाद जप आद सच जुगाद सच है पी सच नानक होसी पी सच। एक ओंकार सतनाम

ਆਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

0: ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ
1: ਨਾਨਕ ਹੋਸੀ ਭੀ ਸੱਚ

ਨਿਰ ਭਉ, ਦੋ ਪਦ ਹੁੰਦੇ, ਇੱਕ ਨਿਰ ਭਉ, ਭਉ ਦਾ ਅਰਥ ਹੁੰਦਾ ਡਰ ਤੇ ਭਾਉ ਦਾ ਅਰਥ ਹੁੰਦਾ ਪ੍ਰੇਮ। ਸੋ ਦੋਨਾਂ ਦੇ ਵਿੱਚ ਫਰਕ ਹੈ। ਜੇ ਦੋਵੇਂ ਉਚਾਰਨ ਕਰਨਾ ਨਿਰ ਭਉ, ਭੱਬਾ ਤੇ ਭੱਬੇ ਨੂੰ ਅੱਧਾ ਕਨੌੜਾ ਭਉ, ਜੇ ਨਿਰ ਭਾਉ ਕਵਾਂਗੇ ਥੋੜਾ ਜਿਹਾ ਕੰਨਾਂ ਲੱਗ ਗਿਆ ਉਹਦਾ ਅਰਥ ਬਣ ਜਾਵੇਗਾ ਪ੍ਰੇਮ। ਸੋ ਇਸ ਤਰ੍ਹਾਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰ

ਗੱਗੇ ਦੇ ਹੋੜੇ ਦੇ ਨਾਲ ਬਿੰਦੀ ਦੇ ਨਾਲ ਛਾਪਿਆ ਗਿਆ ਹੈ, ਪਰ ਸ਼ੁੱਧ ਉਚਾਰਨ ਆਪ ਜੀ ਨੇ ਗਿਆਨੀ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ। ਗੌਡ ਗੱਗੇ ਨੂੰ ਕਨੌੜਾ ਤੇ ਡੱਡਾ ਗੌਡ ਏਦਾਂ ਸ਼ੁੱਧ ਰੂਪ ਹੈ, ਪਰ ਨਵੀਨ ਸਰੂਪਾਂ ਦੇ ਵਿੱਚ ਗੱਗੇ ਨੂੰ ਹੋੜੇ ਤੇ ਬਿੰਦੀ ਦੇ ਨਾਲ ਛਾਪਿਆ ਗਿਆ ਹੈ। ਸ਼ੁੱਧ ਉਚਾਰਨ ਵੀ ਤੇ ਲਿਖਤੀ ਰੂਪ ਵੀ ਗੱਗੇ ਨੂੰ ਕਨੌੜੇ ਦੇ ਨਾਲ ਹੈ। ਰਾਗ ਗੌਡ ਚੌਪਦੇ ਮਹੱਲਾ ਚੌਥਾ ਘਰ ਪਹਿਲਾ। ਜੇ

0: ਪੰਕਤੀ ਤੇ ਕਈ ਵਾਰ ਸਾਹ ਸਾਡਾ ਪਿੱਛੇ ਛੁੱਟ ਜਾਂਦਾ। ਵਿਸ਼ਰਾਮਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਗੌਂਡ ਰਾਗ ਦੇ ਵਿੱਚ ਲੰਮੇਰੀਆਂ ਪੰਕਤੀਆਂ ਹਨ, ਜਿਵੇਂ ਆਪਾਂ ਪਿੱਛੇ ਬਿਲਾਵਲ ਰਾਗ ਦੇ ਵਿੱਚ ਸਾਧ ਸੰਗਤ ਜੀ ਬਹੁਤ ਲੰਬੀਆਂ ਲੰਬੀਆਂ ਦੋ ਦੋ ਤਿੰਨ ਤਿੰਨ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਇਹ ਸਤਰਾਂ ਜਿਹੜੀਆਂ ਪੂਰੀਆਂ ਹੋ ਜਾਂਦੀਆਂ, ਫੇਰ ਇੱਕ ਪੰਕਤੀ ਸੰਪੂਰਨ ਹੁੰਦੀ। ਸੋ ਇਸ ਕਰਕੇ ਗੌਂਡ ਰਾਗ ਦੇ ਵਿੱਚ ਵੀ ਲੰਮੇਰੀਆਂ ਪੰਕਤੀਆਂ ਹਨ। ਧਿਆਨ ਦੇ ਕੇ ਵਿਸ਼ੇਸ਼ਤਾ ਦੇ ਨਾਲ ਵਿਸ਼ਰਾਮਾਂ ਨੂੰ ਸੁਣਨਾ, ਜਮਕ ਠਮਕ ਨੂੰ ਵੀ ਧਿਆਨ ਚ ਰੱਖਣਾ।
1: ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ, ਜੈਸੀ ਤੂੰ ਆਸ ਕਰਾਵਹਿ ਤੈਸੀ ਕੋ ਆਸ ਕਰਾਈ, ਕਿਛ ਕਿਸੇ ਕੈ ਹੱਥ ਨਾਹੀ ਮੇਰੇ ਸਵਾਮੀ, ਐਸੀ ਮੇਰੇ ਸਤ

0: ਉਪਕਰੇ ਊੜੇ ਨੂੰ ਅਗੇਤਰ ਲਾ ਕੇ ਉੱਤੇ ਅਧਿਕ ਦਾ ਪ੍ਰਭਾਵ ਦੇਣਾ, ਉਪਕਰੇ ਪਾਠ ਨਹੀਂ ਕਰਨਾ। ਮੇਰੇ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਧ ਉਪਕਰੈ ਦੁਖ ਸੁਖਾਸਾ, ਉਪਕਰੈ ਪਾਠ ਕਰਨਾ, ਉਪਕਰੈ ਨਹੀਂ ਕਹਿਣਾ। ਹਾਂਜੀ।
1: ਤਿਸਕਾ ਪਰਵਾਸਾ ਕਿਉ ਕੀਜੈ ਮਨ ਮੇਰੇ, ਜੋ ਅੰਤੀ ਅਵਸਰ ਰੱਖ ਨਾ ਸਕਾਸਾ, ਹਰ ਜਾਪ ਮੰਤ ਗੁਰ ਉਪਦੇਸ਼ ਲੈ ਜਾਪਹੋ, ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ, ਜਾਨ ਨਾਨਕ ਅਣਦਿਨ ਨਾਮ ਜਪਹੋ ਹਰ ਸੰਤ ਹੋ। ਇਹੋ ਛੂਟਣ ਕਾ ਸਾਚਾ ਪਰਵਾਸਾ, ਗੋੜ ਮਹੱਲਾ ਚੌਥਾ।
0: ਇੱਥੇ ਵੀ ਬਿੰਦੀ ਤੋਂ ਰਹਿਤ ਪਰ ਹੈਗਾ ਹੋੜੇ ਦੇ ਨਾਲ ਹੀ ਪਾਠ ਲਿਖਤੀ ਰੂਪ। ਹਾਹੇ ਨੂੰ ਗੱਗੇ ਨੂੰ ਹੋੜਾ ਤੇ ਡੱਡਾ, ਇੰਨਾ ਹੀ ਹੈ, ਬਿੰਦੀ ਨਹੀਂ ਹੈ। ਗੋੜ ਮਹੱਲਾ ਚੌਥਾ ਬਿੰਦੀ ਤੋਂ ਰਹਿਤ ਸ਼ੁੱਧ ਪਾਠ ਹੈ।
1: ਹਰ ਸਿਮਰਤ ਸਦਾ ਹੋਏ ਆਨੰਦ, ਸੁਖ ਅੰਤਰ ਸ਼ਾਂਤ, ਸੀਤਲ ਮਨ

0: ਉਹ ਊਤਮ ਸੰਤ ਭਇਓ ਬਡ ਬਡਨਾ ਤਿਸ ਜਨ ਕੀ ਵਡਿਆਈ ਹਰ ਆਪ ਵਧਾਈ ਉਹ ਘਟੈ ਨਾ ਕਿਸੈ ਕੀ ਘਟਾਈ ਇਕ ਤਿਲ ਤਿਲ ਤਿਲਨਾ ਜਿਸ ਤੇ ਸੁਖ ਪਾਵਹਿ ਮਨ ਮੇਰੇ ਸੋ ਸਦਾ ਧਿਆਇ ਨਿਤ ਕਰ ਜੁਰਨਾ ਜਨ ਨਾਨਕ ਕਉ ਹਰ ਦਾਨ ਇਕ ਦੀਜੈ ਨਿਤ ਬਸਹਿ ਹਿਰਦੈ ਨਿਤ ਬਸਹਿ ਹਿਰਦੈ ਹਰੀ ਮੋਹਿ ਚਰਨਾ ਗੌਡ ਮਹੱਲਾ ਚੌਥਾ
1: ਇਹ ਵੀ ਕਨੌੜੇ ਦੇ ਨਾਲ ਬਿੰਦੀ ਤੋਂ ਰਹਿਤ ਗੌਡ ਮਹੱਲਾ ਚੌਥਾ
0: ਜਿਤਨੇ ਸਾਹ ਪਾਤ ਸਾਹ ਉਮਰਾਵ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਭਾਓ ਦੂਜਾ ਜਾਣ ਹਰ ਅਬਿਨਾਸੀ

0: ਉਗੇਤਰ ਲਾ ਕੇ ਰਾਰੇ ਤੇ ਅਦਕ ਦਾ ਪ੍ਰਭਾਵ ਇਸੇ ਤਰ੍ਹਾਂ ਕਰਈਏ ਲਈਏ ਪੜਾਈਏ ਕੜਈਏ ਇਹ ਸਾਰੇ ਉਚਾਰਨ ਇਸੇ ਤਰ੍ਹਾਂ ਕਰਨੇ ਸਾਧ ਸੰਗਤ ਜੀ ਜੇ ਤਿੰਨ ਸ਼ਬਦਾਂ ਵਾਲਾ ਆਵੇ ਤਿੰਨ ਅੱਖਰਾਂ ਵਾਲਾ ਫਿਰ ਸਿੱਧਾ ਹੀ ਨਹੀਂ ਤੇ ਜੇ ਚਾਰ ਆ ਗਏ ਤੇ ਇੱਕ ਅਗੇਤਰ ਲਾ ਲੈਣਾ ਜੇ ਪੰਜ ਆ ਗਏ ਤੇ ਦੋ ਅਗੇਤਰ ਲਾ ਕੇ
1: ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧਨੋ ਸਬਦੂ ਰੱਖ ਲਈਐ
0: ਸਬਦੂ ਪਾਠ ਸੰਬੰਧਕ ਰੂਪ ਦੇ ਵਿਚ ਇਕੱਠਾ ਬੋਲਣਾ ਤੇ ਇੱਥੇ ਵੀ ਗੋੜ ਹੀ ਹੈ ਪਾਠ ਗੱਗੇ ਨੂੰ ਹੋੜਾ ਡੱਡਾ ਬਿੰਦੀ ਨਹੀਂ

ਜਿਵੇਂ ਗਿਆਨੀ ਜੀ ਨੇ ਕੀਤਾ ਹੈ, ਕੜਈਆ ਕੱਕੇ ਨੂੰ ਅਗੇਤਰ ਵੀ ਲਾਇਆ ਪਰ ਅੜਾੜੇ ਤੇ ਜ਼ੋਰ ਨਹੀਂ ਦਿੱਤਾ। ਪੋਲਾ ਉਚਾਰਨ ਕਰਨਾ ਕੜਈਆ, ਕੱਕੇ ਨੂੰ ਅਗੇਤਰ ਵੀ ਲਾਉਣਾ ਪਰ ਅੜਾੜੇ ਤੇ ਜ਼ੋਰ ਨਹੀਂ ਦੇਣਾ। ਹੁਣ ਅਗਲੀ ਇਸ ਸ਼ਬਦ ਦੇ ਵਿੱਚ ਧਰਈਆ, ਧੱਦੇ ਨੂੰ ਅਗੇਤਰ ਲਾ ਕੇ ਰਾਰੇ ਤੇ ਥੋੜਾ ਜਿਹਾ ਜ਼ੋਰ, ਅਦਕ ਦਾ ਜਿਵੇਂ ਪ੍ਰਭਾਵ ਦੇਈਦਾ, ਥੋੜਾ ਜਿਹਾ ਜ਼ੋਰ ਦੇ ਕੇ ਧਰਈਆ ਪਰ ਕੜਈਆ ਤੇ ਨਹੀਂ ਦੇਣਾ। ਹਾਂਜੀ।

ਪਾਠ ਸ਼ੁੱਧ ਹੈ ਜਿਵੇਂ ਪਿੱਛੇ ਪਾਠ, ਕਿਉਂਕਿ ਸਾਧ ਸੰਗਤ ਜੀ ਜਿਵੇਂ ਪੁਰਾਤਨ ਸਰੂਪਾਂ ਦੇ ਵਿੱਚ ਲਿਖਦਾ ਹੈ ਉਵੇਂ ਆਪ ਜੀ ਨੂੰ ਬੇਨਤੀ ਕੀਤੀ ਜਾ ਰਹੀ ਹੈ। ਸਾਰੇ ਇੱਕੋ ਜਿਹੀ ਜਦੋਂ ਪਾਠ ਕਰ ਦੇਵਾਂਗੇ ਵੀ ਗੌਂਡ ਹੀ ਹੈ, ਫਿਰ ਕਿਹੜੀ ਗੱਲ ਹੈ, ਕਰਨ ਵਾਲਿਆਂ ਨੇ ਇੱਦਾਂ ਹੀ ਕੀਤਾ। ਪਰ ਜਿਵੇਂ ਗਰੀਬ ਨਿਵਾਜ ਨੇ ਲਿਖਿਆ ਉਹ ਆਪ ਸੰਗਤ ਨੂੰ ਬੇਨਤੀ ਕੀਤੀ ਜਾ ਰਹੀ ਹੈ। ਇੱਥੇ ਗੱਗੇ ਨੂੰ ਹੋੜਾ ਉੱਪਰ ਬਿੰਦੀ ਦੇ ਨਾਲ ਹੀ ਪਾਠ ਸ਼ੁੱਧ ਹੈ ਗੌਂਡ ਮਹੱਲਾ ਚੌਥਾ।

ਪਾਠ ਪੋਲਾ ਹੀ ਕਰਨਾ, ਬੇਦਨ ਨਹੀਂ ਕਹਿਣਾ। ਜੇ ਬੇਦਨ ਕਵਾਂਗੇ ਫਿਰ ਸਾਧ ਸੰਗਤ ਦੀ ਚੀਜ਼ ਨੂੰ ਵਿੰਨਣ ਦਾ ਅਰਥ ਹੋਵੇਗਾ। ਬੇਦਨ ਦਾ ਅਰਥ ਹੈ ਮੇਰੀ ਪੀੜ, ਮੇਰੀ ਦਰਦ ਨੂੰ ਹਰੀ ਵਾਹਿਗੁਰੂ ਹੀ ਜਾਣਦਾ ਹੈ। ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਾਨ ਅੰਤਰ ਕੀ ਪੀਰ ਰਹਾਉ।

ਛੱਕਾ ਇੱਕ, ਇਸੇ ਤਰ੍ਹਾਂ ਉਚਾਰਨ ਕਰਨਾ, ਛੱਕਾ ਪਹਿਲਾਂ ਨਹੀਂ ਬੋਲਣਾ। ਇੱਕ ਤੋਂ ਭਾਵ ਇੱਥੇ ਛੱਕਾ ਇੱਕ ਤੋਂ ਭਾਵ ਛੇ ਸ਼ਬਦ ਹੋ ਗਏ, ਪਿੱਛੇ ਵੀ ਇੱਦਾਂ ਛੱਕਾ ਇੱਕ ਆਇਆ ਸੀ, ਛੇ ਛੇ ਸ਼ਬਦਾਂ ਦਾ ਇੱਕ ਛੱਕਾ, ਸੋ ਇਸ ਕਰਕੇ ਛੱਕਾ ਇੱਕ।

0: ਇਸੇ ਤਰ੍ਹਾਂ ਹੀ ਬੱਬਾ ਭੱਬਾ ਸਾਂਝਾ ਉਚਾਰਨ ਕਰਨਾ, ਪਾਠ ਸਾਰਾ ਇਕੱਠਾ ਹੀ ਕਰਨਾ, ਕੁਸਮ ਭਾਏ ਲੇ ਜਿਵੇਂ ਉਚਾਰਨ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਕਰਨਾ। ਹਾਂਜੀ,
1: ਭਾਗ ਧਾਰ ਹੈ ਸਾਸ ਲੇਖੈ ਲੈ ਤੋ ਉਧਰ ਹੈ ਹਰ ਗੁਣ ਗਾਏ ਲੇ ਮਨ ਸਮਝ ਛੋ।

0: ਰੰਗ ਪਾਠ ਤੇ ਵਿਸ਼ਰਾਮ ਯਾਦ ਰੱਖਣਾ ਜਿਨ ਕੀਏ ਰੰਗ ਤੇ ਨਹੀਂ ਰੁਕਣਾ ਜਿਨ ਕੀਏ ਰੰਗ ਅਨਕ ਪ੍ਰਕਾਰ ਕਈ ਵਾਰ ਇੱਥੇ ਵਿਸ਼ਰਾਮ ਜਿਨ ਕੀਏ ਰੰਗ ਇੱਥੇ ਲਾ ਦਿੰਦੇ ਪਰ ਜਿੱਦਾਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਜਿਨ ਕੀਏ ਰੰਗ ਅਨਕ ਪ੍ਰਕਾਰ
1: ਓਪਤ ਪਰਲਾ

0: ਸੂਖ ਸਹਿਜ ਆਨੰਦ ਹਰ ਨਾਏ ਗੋਂਡ ਮਹੱਲਾ ਪੰਜਵਾ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕੈ ਸ਼ਬਦ ਮੰਤਰ ਮਾਨ ਮਾਨ
1: ਸਾਧ ਸੰਗਤ ਜੀ ਹੁਣ ਸਾਨੂੰ ਇੱਕ ਸਮਾਂ ਚੱਲ ਗਿਆ ਇੱਕ ਮਿੰਟ ਦੀ ਮੈਂ ਬੇਨਤੀ ਕਰਾਂ ਹੁਣ ਸਮਾਂ ਐਸਾ ਚੱਲ ਗਿਆ ਕੋਈ ਕਹਿੰਦਾ ਜੀ ਇੱਥੇ ਧਿਆਨ ਲਾਓ ਕੋਈ ਕਹਿੰਦਾ ਉੱਥੇ ਧਿਆਨ ਲਾਓ ਕੋਈ ਕਹਿੰਦਾ ਫਲਾਣੀ ਜਗ੍ਹਾ ਤੇ ਕੋਈ ਮੱਥੇ ਦੀ ਗੱਲ ਕਰੀ ਜਾਂਦਾ ਮਹਾਰਾਜ ਦੀਆਂ ਨੇ ਇੱਥੇ ਧਿਆਨ ਲਾਉਣ ਦੀ ਜੁਗਤੀ ਨੂੰ ਵੀ ਪ੍ਰਤੱਖ ਰੂਪ ਦੇ ਵਿੱਚ ਦੱਸ ਦਿੱਤਾ ਹੈ ਕਿ ਧਿਆਨ ਕਿੱਥੇ ਲਾਉਣਾ ਹੈ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰੂ ਦੀ ਮੂਰਤ ਗੁਰੂ ਦੀ ਤਸਵੀਰ ਮੂਰਤ ਨਾਮ ਹੁੰਦਾ ਹੈ ਤਸਵੀਰ ਦਾ ਗੁਰੂ ਦੀ ਤਸਵੀਰ ਤੇ ਗੁਰੂ ਦੀ ਤਸਵੀਰ ਸਾਡੇ ਦੀ ਕੀ ਹੈ ਸ਼ਬਦ ਸੋ ਸਾਨੂੰ ਜੇ ਧਿਆਨ ਧਾਰਨਾ ਅਸੀਂ ਸਿੱਖਾਂ ਨੇ ਤੇ ਗੁਰੂ ਕੇ ਸ਼ਬਦ ਦਾ ਹੀ ਧਿਆਨ ਧਾਰਨਾ ਹੈ ਐਵੇਂ ਮੱਥੇ ਦੇ ਵਿੱਚ ਕਿਸੇ ਜੋਤ ਦਾ ਧਿਆਨ ਇਧਰੋਂ ਉਧਰੋਂ ਧਾਰਨ ਦੀ ਬਜਾਏ ਜੇ ਸਾਧ ਸੰਗਤ ਦੀ ਇਹ ਚੀਜ਼ ਸ਼ਬਦ ਦੇ ਵਿੱਚ ਸੁਰਤੀ ਨਹੀਂ ਟੇਕ ਰਹੀ ਤਾਂ ਜਿੱਥੇ ਵੀ ਅਸੀਂ ਜਿਸ ਗੁਰੂ ਘਰ ਚ ਵੀ ਦਰਬਾਰ ਚ ਵੀ ਸਾਡੀ ਜ਼ਿਆਦਾ ਤਵੱਕੋਂ ਹੈ ਜਿਵੇਂ ਕਿਸੇ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਿਆਰ ਹੈ ਕਿਸੇ ਦਾ ਜਿਸ ਵੀ ਗੁਰ ਅਸਥਾਨ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਮਾਨ ਹਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਸਨਮੁਖ ਲੋ ਕੇ ਜਦੋਂ ਅਰਦਾਸ ਕਰਦੇ ਹਾਂ ਕੋਈ ਵੀ ਕਿਸੇ ਇਹੋ ਜਿਹੀ ਮਹਾਰਾਜ ਜੀਆਂ ਦੀ ਜਿੱਥੋਂ ਸਾਡੀ ਮਨ ਦੇ ਵਿੱਚ ਤਸਵੀਰ ਆ ਗਈ ਉਹਨੂੰ ਹਿਰਦੇ ਚ ਧਿਆਨ ਧਾਰਨ ਕਰਕੇ ਤੇ ਵਾਹਿਗੁਰੂ ਵਾਹਿਗੁਰੂ ਕਰੀਏ ਸਭ ਤੋਂ ਵੱਡੀ ਗੱਲ ਜਿਹੜੀ ਗੁਰੂ ਸਾਹਿਬ ਕਹਿ ਰਹੇ ਨੇ ਉਹ ਵਾਹਿਗੁਰੂ ਸ਼ਬਦ ਹੈ ਗੁਰ ਮੰਤਰ ਗੁਰੂ ਦੇ ਮੰਤਰ ਦੇ ਵਿੱਚ ਵਾਹਿਗੁਰੂ ਪਦ ਦੇ ਵਿੱਚ ਧਿਆਨ ਲਾਈਏ ਸ਼ਬਦ ਦੇ ਵਿੱਚ ਧਿਆਨ ਲਾਈਏ ਹੋਰ ਕਿਤੇ ਧਿਆਨ ਨਹੀਂ ਲਾਉਣਾ ਕਿਤੇ ਦਸਮ ਦੁਆਰ ਦੇ ਵਿੱਚ ਸਵਾਸ ਚੜ੍ਹਾਉਣ ਦੇ ਚੱਕਰਾਂ ਚ ਨਹੀਂ ਪੈ ਜਾਣਾ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕੈ ਸ਼ਬਦ ਪਰ ਅਗਲੇ ਸ਼ਬਦ ਚ ਮਹਾਰਾਜ ਜੀਆਂ ਨੇ ਗੱਲ ਦੱਸ ਦਿੱਤੀ ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰੂ ਦੇ ਸ਼ਬਦ ਦੇ ਦੁਆਰਾ ਗੁਰੂ ਦਾ ਦਿੱਤਾ ਹੋਇਆ ਮੰਤਰ ਆਪਣੇ ਮਨ ਦੇ ਵਿੱਚ ਮੰਨਣਾ ਕਰੋ ਮਨ ਦੇ ਵਿੱਚ ਉਹਦਾ ਧਿਆਨ ਲਾਓ ਇਧਰ ਉਧਰ ਹੋਰ ਭਟਕਣਾ ਇਧਰ ਉਧਰ ਧਿਆਨ ਨੂੰ ਲਾਉਣ ਦੀ ਬਜਾਏ ਉਗਤੀਆਂ ਜੁਗਤੀਆਂ ਦਲੀਲਾਂ ਨੂੰ ਵਰਤਣ ਦੀ ਬਜਾਏ ਸਤ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਸਰੂਪ ਦੇ ਵਿੱਚ ਆਪਣੀ ਸੁਰਤੀ ਨੂੰ ਜੋੜਨਾ ਗੁਰ

ਆਪ ਸਾਹਿਬ ਦੀ ਬਾਣੀ ਹੈ ਸਾਧ ਸੰਗਤ ਦੀ ਅਗਲੀਆਂ ਪੰਕਤੀਆਂ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਨੇ ਉਸੇ ਚੀਜ਼ ਤੇ ਲਿਖੀ ਹੈ ਸੁਰਤੀ ਨੂੰ ਜੋੜਨ ਵਾਸਤੇ। ਜਦੋਂ ਜਾਪ ਸਾਹਿਬ ਦੀ ਨੇਮ ਕਰਾਂਗੇ, ਜਾਪ ਸਾਹਿਬ ਦੇ ਵਿੱਚ ਸੁਰਤੀ ਜੋੜਾਂਗੇ, ਕੱਲੇ ਕੱਲੇ ਪਦ ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕਰਮ ਨਾਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਨੇ ਦੱਸੇ ਹਨ, ਉਹਨਾਂ ਦੇ ਕੱਲੇ ਕੱਲੇ ਕਰਮ ਨਾਮ ਦੀ ਤਸਵੀਰ ਮਨ ਦੇ ਵਿੱਚ ਬਣਾ ਕੇ ਉਹਨਾਂ ਨੂੰ ਨਮਸਕਾਰ ਕਰਨੀ। ਜਿਵੇਂ ਗਰੀਬ ਨਿਵਾਸ ਜੀਆਂ ਨੇ ਇੱਥੇ ਸਾਨੂੰ ਪ੍ਰਤੱਖ ਰੂਪ ਦੇ ਵਿੱਚ ਕਿਹਾ ਹੈ, ਗੁਰ ਪਾਰ ਬ੍ਰਹਮ ਸਦਾ ਨਮਸਕਾਰ, ਗੁਰੂ ਤੇ ਪਾਰ ਬ੍ਰਹਮ ਨੂੰ ਸਦੀਵ ਨਮਸਕਾਰ ਕਰਦੇ ਰਹਿਣਾ, ਤੇ ਨਮਸਕਾਰ ਰੂਪ ਬਾਣੀ ਹੈ ਸ੍ਰੀ ਜਾਪ ਸਾਹਿਬ। ਜਾਪ ਸਾਹਿਬ ਦੇ ਵਿੱਚ ਜੇ ਅਸੀਂ ਸੁਰਤੀ ਜੋੜਨ ਲੱਗ ਜਾਈਏ, ਜਾਪ ਸਾਹਿਬ ਜਦੋਂ ਕਰੀਏ ਵਾਰ ਵਾਰ ਹਰ ਇੱਕ ਸ਼ਬਦ ਚ ਗੁਰੂ ਸਾਹਿਬ ਨੂੰ ਨਮਸਕਾਰ ਹੁੰਦੀ ਹੈ। ਜੇ ਅਸੀਂ ਸੁਰਤੀ ਦੇ ਨਾਲ ਜਾਪ ਸਾਹਿਬ ਨੂੰ ਕਰਨ ਲੱਗ ਜਾਈਏ, ਸੁਰਤੀ ਟਿਕਾਉਣੀ ਸ਼ੁਰੂ ਕਰ ਜਾਈਏ, ਤੇ ਥੋੜੇ ਦਿਨਾਂ ਚ ਸਾਡਾ ਸਾਧ ਸੰਗਤ ਦੀ ਸੁਰਤੀ ਜਿਹੜੀ ਇਕਾਗਰ ਹੋਣ ਲੱਗ ਜਾਊਗੀ ਤੇ ਵਿੱਚ ਟਿਕਣ ਲੱਗ ਜਾਊਗੀ। ਚਲੀਏ।

ਬੇਨਤੀ ਹੈ, ਇਹ ਵੀ ਭਰਮ ਜਿਹਾ ਸੰਗਤ ਚ ਪੈਦਾ ਕੀਤਾ ਜਾ ਰਿਹਾ ਹੈ ਕਿ ਗੁਰੂ ਚ ਤੇ ਪਰਮੇਸ਼ਰ ਚ ਫਰਕ ਹੈ, ਪਰਮੇਸ਼ਰ ਦੇ ਉਪਾਸਕ ਬਣੋ, ਗੁਰੂ ਤੇ ਕੋਈ ਵੀ ਹੋ ਸਕਦਾ ਹੈ। ਪਰ ਪ੍ਰਤੱਖੀ ਸ਼ਬਦ ਆਪ ਜੀ ਨੇ ਸੁਣ ਲਏ ਹਨ ਤੇ ਦਰਸ਼ਨ ਵੀ ਕਰ ਰਹੇ ਹੋ, ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਚ ਤੇ ਪਰਮੇਸ਼ਰ ਚ ਕੋਈ ਫਰਕ ਨਹੀਂ ਹੈ। ਜਿਹੜਾ ਅਧੂਰਾ ਗੁਰੂ ਹੈ ਉਹਦੀ ਗੱਲ ਛੱਡ ਦਿਓ, ਜਿਹੜਾ ਪੂਰਨ ਗੁਰੂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਧੰਨ ਗੁਰੂ ਨਾਨਕ ਸਾਹਿਬ ਤੋਂ 10 ਜੋਤਾਂ ਦੇ ਵਿੱਚ ਸਰੀਰ ਕਰਕੇ ਮਹਾਰਾਜ ਜੀ ਫਿਰ ਸ਼ਬਦ ਚ ਪ੍ਰਵੇਸ਼ ਕੀਤੇ ਹਨ। ਸੋ ਸਾਧ ਸੰਗਤ ਜੀ, ਗੁਰੂ ਚ ਤੇ ਪਰਮੇਸ਼ਰ ਚ ਫਰਕ ਨਾ ਜਾਣਨਾ, ਇਹ ਨਾ ਸੋਚ ਲਈਏ ਕਿ ਅਕਾਲ ਪੁਰਖ ਵਾਹਿਗੁਰੂ ਕੋਈ ਹੋਰ ਹੈ, ਨਹੀਂ, ਆਪਣੇ ਗੁਰੂ ਚੋਂ ਹੀ। ਕਈ ਕਹਿ ਦਿੰਦੇ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਫੋਨ ਨਹੀਂ ਸੀ ਚਲਾਉਣਾ ਆਉਂਦਾ, ਜੇ ਅੱਜ ਦੇ ਯੁੱਗ ਚ ਆਉਂਦੇ, ਫੋਨ ਚਲਾਉਣ ਦੀ, ਫੋਨ ਬਣਾਉਣ ਦੀ ਬੁੱਧੀ ਵੀ ਗੁਰੂ ਨਾਨਕ ਨੇ ਹੀ ਦਿੱਤੀ ਹੈ। ਜੇ ਸਾਨੂੰ ਸੰਸਾਰੀ ਪਦਾਰਥ ਮਿਲੇ ਨੇ ਨਾ, ਤੇ ਬੁੱਧੀ ਨੂੰ ਜਿਹੜਾ ਦੇਣ ਵਾਲਾ ਹੈ ਉਹ ਸਾਡਾ ਗੁਰੂ ਨਾਨਕ ਹੀ ਹੈ, ਜਾਂ ਕਹਿ ਲਓ ਉਹ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਹੈ, ਤੇ ਗੁਰ ਪਰਮੇਸ਼ਰ ਏਕੋ ਜਾਣ। ਜੇ ਅਸੀਂ ਗੁਰੂ ਪਰਮੇਸ਼ਰ ਨੂੰ ਇੱਕ ਜਾਣਦੇ ਹਾਂ ਤਾਂ ਅਸੀਂ ਗੁਰੂ ਕੇ ਸਿੱਖ ਹਾਂ। ਹਾਂਜੀ ਹਾਂਜੀ।

ਜਮ ਤੇ ਛੁਟਕਾਰ। ਅੰਧਕਾਰ ਮਹਿ ਗੁਰ ਮੰਤਰ ਉਜਾਰਾ, ਗੁਰ ਕੈ ਸੰਗ ਸਗਲ ਨਿਸਤਾਰਾ। ਗੁਰ ਪੂਰਾ ਪਾਈਐ ਵੱਡ ਭਾਗੀ, ਗੁਰ ਕੀ ਸੇਵਾ ਦੁਖ ਨਾ ਲਾਗੀ। ਗੁਰ ਕਾ ਸ਼ਬਦ ਨਾ ਮਿਟੈ ਕੋਇ, ਗੁਰ ਨਾਨਕ ਨਾਨਕ ਹਰ ਸੋਇ। ਗੋਂਡ ਮਹੱਲਾ ਪੰਜਵਾਂ, ਰਾਮ ਰਾਮ ਸੰਗ।

ਇਹ ਸਾਖਤ ਪਤ ਖੋਵਹਿ ਸਾਧ ਜਨਾ ਪਗ ਮਲ ਮਲ ਧੋਵਹਿ ਪੰਚ ਭੂਤ ਜਣੇ ਇਕ ਮਾਏ ਉਤ ਪੁਜ ਖੇਲ ਕਰ ਜਗਤ ਵਿਆਏ ਤੀਨ ਗੁਣਾ ਕੈ ਸੰਗ ਰਚ ਰਸੇ ਤੀਨ ਗੁਣਾ ਕੈ ਸੰਗ ਰਚ ਰਸੇ ਇਨ ਕਉ ਛੋੜ ਉਪਰ ਜਨ ਬਸੇ।

0: ਮਰਨ ਦੁੱਖ ਮੇਟ ਮਿਲਾਏ। ਕਰਮ ਧਰਮ ਏਹੋ ਤਤ ਗਿਆਨ, ਸਾਧ ਸੰਗ ਜਪੀਐ ਹਰ ਨਾਮ। ਸਾਗਰ ਤਾਰ ਬੋਹਿਤ ਪ੍ਰਭ ਚਰਨ, ਅੰਤਰ ਜਾਮੀ ਪ੍ਰਭ ਕਾਰਨ ਕਰਨ। ਰਾਖ ਲੀਏ ਆਪਣੀ
1: ਪ੍ਰਭ ਦੇ ਵਿਸ਼ਰਾਮ,
0: ਅੰਤਰ ਜਾਮੀ ਪ੍ਰਭ ਕਾਰਨ ਕਰਨ। ਰਾਖ ਲੀਏ ਆਪਣੀ ਕਿਰਪਾ ਧਾਰ, ਪੰਚ ਦੂਤ ਭਾਗੇ ਬਿਕਰਾਲ। ਜੂਵੈ ਜਨਮ ਨਾ ਕਬਹੂ ਹਾਰ, ਨਾਨਕ ਕਾ ਅੰਗ ਕੀਆ ਕਰਤਾਰ। ਗੋਣ ਮਹੱਲਾ ਪੰਜਵਾ, ਕਰ ਕਿਰਪਾ ਸੁਖ ਅਨੰਦ ਕਰੇ। ਬਾਲਕ ਰਾਖ ਲੀਏ ਗੁਰਦੇਵ, ਪ੍ਰਭ ਕਿਰਪਾਲ ਦਇਆਲ ਗੋਬਿੰਦ। ਜੀ ਜੰਤ ਸਗਲੇ ਬਖਸਿੰਦ, ਤੇਰੀ ਸਰਨ ਪ੍ਰਭ ਦੀਨ ਦਇਆਲ। ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਓ, ਪ੍ਰਭ ਦਇਆਲ ਦੂਸਰ ਕੋਈ ਨਾਹੀ। ਘਟ ਘਟ ਅੰਤਰ ਸਰਬ ਸਮਾਹੀ, ਆਪਣੇ ਦਾਸ ਕਾ ਹਲਤ ਪਲਤ ਸਵਾਰੈ। ਪਤਿਤ ਪਾਵਨ ਪ੍ਰਭ ਬਿਰਦ ਤੁਮਾਰੈ, ਔਖਦ ਕੋਟ ਸਿਮਰ ਗੋਬਿੰਦ। ਤੰਤ ਮੰਤ ਭਜੀਐ ਭਗਵੰਤ, ਰੋਗ ਸੋਗ ਮਿਟੇ ਪ੍ਰਭ ਧਿਆਏ। ਮਨ ਬਾਂਛਤ ਪੂਰਨ ਫਲ।

0: ਕੇ ਕਰਨਾ। ਕਈ ਵਾਰ ਕਾਲੀਆ ਇਕੱਠਾ ਹੀ ਪੜ ਜਾਂਦੇ ਪਾਤਸ਼ਾਹ, ਜਦੋਂ ਲੜੀਵਾਰ ਸਰੂਪ ਹੁੰਦਾ ਸੰਤ ਕਾਲੀਆ, ਕਾਲੀਆ ਨਹੀਂ ਸੰਤ ਕਾ, ਇੱਥੇ ਆਣ ਕੇ ਥੋੜਾ ਜਿਹਾ ਪਾਠ ਨੂੰ ਨਖੇੜਨ ਵਾਸਤੇ ਰੁਕਣਾ, ਸੰਤ ਕਾ ਲੀਆ ਇੱਥੇ ਵਿਸ਼ਰਾਮ ਲਾਉਣਾ, ਧਰਤ ਬਿਦਾਰਾ।
1: ਸੰਤ ਕਾ ਲੀਆ ਧਰਤ ਬਿਦਾਰੋ, ਸੰਤ ਕਾ ਨਿੰਦਕ ਆਕਾਸ਼ ਤੇ ਟਾਰੋ, ਸੰਤ ਕਉ ਰੱਖੋ ਆਪਣੇ ਜੀ ਨਾਲ, ਸੰਤ ਉਧਾਰੋ।

0: ਸਦ ਸਦ ਬਖਸਿੰਦ ਨਾਰਾਇਣ ਕੀਨੇ ਸੁਖ ਆਨੰਦ।
1: ਨਾਰਾਇਣ ਜਿਵੇਂ ਗਿਆਨੀ ਜੀ ਉਚਾਰਨ ਕਰ ਰਹੇ ਹਨ, ਨਾਰਾਇਣ ਇਸੇ ਤਰ੍ਹਾਂ ਹੀ ਕਰਨਾ। ਨਾਰਾਇਣ ਦੋ ਪਾਠਾਂ ਤੋਂ ਪਾਠ ਬਣਿਆ ਇਹ, ਪਰ ਕਈ ਨਰਾਇਣ ਨਰਾਇਣ ਕਰੀ ਜਾਂਦੇ ਆ, ਨਰਾਇਣ ਨਹੀਂ ਨਾਰਾਇਣ ਜਿਵੇਂ ਉਚਾਰਨ ਕੀਤਾ ਈੜੀ ਦੀ ਸਿਹਾਰੀ ਦੇ ਸਹਿਤ।

ਮਾਦ ਗਰਭ ਮਹਿ ਅਗਨ ਨਾ ਜੋ ਹੈ, ਕਾਮ ਕ੍ਰੋਧ ਲੋਭ ਮੋਹ ਨਾ ਪੋਹੈ। ਸਾਧ ਸੰਗ ਜਪੈ ਨਿਰੰਕਾਰ, ਨਿੰਦਕ ਕੈ ਮੋਹਿ ਲਾਗੈ ਛਾਰ। ਰਾਮ ਕਵਚ ਦਾਸ ਕਾ ਸੰਨਾਹ, ਦੂਤ ਦੁਸ਼ਟ ਤਿਸ ਪੋਹਤ ਨਾ।

0: ਨਾਲ ਕੋਈ ਮਿਲਾਪ ਦੀ ਗੱਲ ਗੁਰੂ ਦੇ ਘਰ ਦੇ ਵਿੱਚ ਨਹੀਂ ਚੱਲਦੀ। ਐਸੇ ਵੀ ਸਾਧ ਸੰਗਤ ਜੀ ਕੁਝ ਸਟੇਜਾਂ ਤੇ ਬੈਠ ਕੇ ਬੋਲਣ ਵਾਲੇ ਆ ਗਏ ਹਨ, ਪਰ ਗਰੀਬ ਨਿਵਾਜ ਜੀਆਂ ਨੇ ਪ੍ਰਤੱਖ ਰੂਪ ਦੇ ਵਿੱਚ ਸਾਡੇ ਅੰਦਰ ਜੋ ਪ੍ਰਮਾਤਮਾ ਵਾਹਿਗੁਰੂ ਜੀ ਦੀ ਅੰਸ਼ ਆਤਮਾ ਹੈ ਉਸ ਦੇ ਬਾਰੇ ਪ੍ਰਤੱਖ ਹੀ ਇਸ ਸ਼ਬਦ ਦੇ ਵਿੱਚ ਦਰਸਾਇਆ ਹੈ। ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਰਹਾਉ, ਨਾ ਇਹ ਬੁੱਢਾ ਨਾ ਇਹ ਬਲ, ਨਾ ਸਾਡੀ ਆਤਮਾ ਬੁੱਢੀ ਹੁੰਦੀ ਹੈ ਤੇ ਨਾ ਇਹ ਬਾਲਕ ਅਵਸਥਾ ਦੇ ਵਿੱਚ ਰਹਿੰਦੀ ਹੈ, ਨਾ ਇਸ ਦੁੱਖ ਨਹੀਂ ਜੰਮ ਜਾਲਾ, ਨਾ ਇਹਨੂੰ ਦੁੱਖ ਲੱਗਦਾ ਹੈ ਤੇ ਨਾ ਹੀ ਜਮਾਂ ਦਾ ਜਾਲ ਪੈਂਦਾ ਹੈ, ਨਾ ਇਹ ਬਿਨਸੈ ਨਾ ਇਹ ਜਾਏ, ਆਦਿ ਜੁਗਾਦੀ ਰਹਿਆ ਸਮਾਏ। ਪ੍ਰਤੱਖ ਜੋ ਜੋ ਆਤਮਾ ਦਾ ਜਿਹੜੀ ਪਰਮਾਤਮਾ ਦੀ ਅੰਸ਼ ਹੈ ਉਹ ਸਵਰੂਪ ਹੈ ਤੇ ਉਹਦੇ ਬਾਰੇ ਗਰੀਬ ਨਿਵਾਜ ਸਾਨੂੰ ਦੱਸ ਰਹੇ ਹਨ। ਗੁਰਬਾਣੀ ਦੇ ਵਿੱਚ ਇਹ ਵੀ ਬਚਨ ਸਾਧ ਸੰਗਤ ਦੀ ਆਪਾਂ ਸਰਵਣ ਕਰਦੇ ਪੜ੍ਹਦੇ ਹਾਂ ਕਿ ਇਹ ਜਿਹੜੀ ਨਾ ਕੋ ਮਰੈ ਨਾ ਆਵੈ ਜਾਇਆ, ਨਾ ਕੋਈ ਜੰਮਦਾ ਹੈ ਨਾ ਕੋਈ ਮਰਦਾ ਹੈ, ਪਰ ਗੁਰਬਾਣੀ ਦੇ ਵਿੱਚ ਤੇ ਇਹ ਵੀ ਲਿਖਿਆ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ। ਸੋ ਇਸ ਕਰਕੇ ਇੱਕ ਪਰਮਾਤਮਾ ਤੇ ਉਸ ਦਾ ਅੰਸ਼ ਅੱਗੇ ਆਤਮਾ, ਸਾਡਾ ਇਹ ਜਿਹੜਾ ਸਰੀਰ ਹੈ ਇਸ ਨੂੰ ਗੁਰਬਾਣੀ ਦੇ ਵਿੱਚ ਕਈਆਂ ਥਾਵਾਂ ਤੇ ਪਿੱਛੇ ਆਪਾਂ ਪੜ੍ਹ ਕੇ ਆਏ ਹਾਂ, ਦੇਹ ਤੇਜਣ ਜੀ ਰਾਮ ਉਪਾਈਆ ਰਾਮ, ਸਾਡੀ ਦੇਹ ਨਾਮ ਸਰੀਰ ਘੋੜੀ ਹੈ, ਇਸ ਦੇ ਉੱਤੇ ਸਾਡਾ ਆਤਮਾ ਸਵਾਰ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਆਤਮਾ ਨੂੰ ਸੁੱਖ ਦੀ ਗੱਲ ਕਰਦੇ ਹਨ, ਸਾਧ ਸੰਗਤ ਦੀ ਆਤਮਾ ਪਰਮਾਤਮਾ ਦਾ ਅੰਸ਼ ਹੈ, ਇਹ ਪ੍ਰਤੱਖ ਰੂਪ ਦੇ ਵਿੱਚ ਜਨਮ ਮਰਨ ਦਾ ਗੇੜ ਤਾਂ ਆਤਮਾ ਨੂੰ ਝੱਲਣਾ ਪੈਂਦਾ ਹੈ। ਕਿਉਂ? ਕਿਉਂਕਿ ਸਾਧ ਸੰਗਤ ਜੀ ਸਾਡਾ ਸਰੀਰ ਜਦੋਂ ਦੋਸ਼ ਕਰਦਾ ਹੈ ਉਹ ਦੋਸ਼ ਆਤਮਾ ਨੂੰ ਭੁਗਤਣਾ ਪੈਂਦਾ ਤੇ ਬਾਰ ਬਾਰ ਜਨਮ ਮਰਨ ਦੇ ਗੇੜ ਪੈਂਦੇ। ਜਿਹੜੇ ਲੋਕ ਇਸ ਚੀਜ਼ ਤੋਂ ਮੁਨਕਰ ਹੁੰਦੇ ਹਨ ਉਹ ਇਹਨਾਂ ਸ਼ਬਦਾਂ ਦੇ ਡੂੰਘਤਾਈ ਗਹਿਰਾਈ ਦੇ ਨਾਲ ਅਰਥਾਂ ਨੂੰ ਸਮਝਣ। ਤੋ ਗੁਰਸਿੱਖਾਂ ਨੂੰ ਵੀ ਇਹ ਚੀਜ਼ ਸਮਝ ਆਉਣੀ ਚਾਹੀਦੀ ਹੈ ਕਿ ਇੱਕ ਆਤਮਾ ਜੋ ਸਾਡੀ ਪਰਮਾਤਮਾ ਦਾ ਵਾਹਿਗੁਰੂ ਦਾ ਅੰਸ਼ ਹੈ। ਹਾਂਜੀ,
1: ਨਾ ਇਸ ਉਸਨ ਨਹੀਂ ਇਸ ਸੀਤ, ਨਾ ਇਸ ਦੁਸ਼ਮਣ ਨਾ ਇਸ ਮੀਤ, ਨਾ ਇਸ ਹਰਖ ਨਹੀਂ ਇਸ ਸੋਗ, ਸਭ ਕਿਛ ਇਸ ਕਾ ਇਹੋ ਕਰਨੈ ਜੋਗ, ਨਾ ਇਸ ਬਾਪ ਨਹੀਂ ਇਸ ਮਾਇਆ, ਇਹੋ ਅਪਰੰਪਰ ਹੋਤਾ ਆਇਆ, ਪਾਪ ਪੁੰਨ ਕਾ ਇਸ ਲੇਪ ਨਾ ਲਾਗੈ, ਘਟ ਘਟ ਅੰਤਰ ਸਦ ਹੀ ਜਾਗੈ, ਤੀਨ ਗੁਣਾ ਇੱਕ ਸਖਤ ਉਪਾਇਆ, ਮਹਾ ਮਾਇਆ ਤਾ ਕੀ ਹੈ ਛਾਇਆ, ਅਛਲ ਅਛੇ

0: ਖਾਂ ਮਰ ਗਿਆ ਰਸਤੇ ਦੇ ਵਿੱਚ ਆਉਂਦਾ ਹੋਇਆ, ਕਿਉਂਕਿ ਪੰਜਵੇਂ ਪਾਤਸ਼ਾਹ ਜੀ ਦੇ ਉੱਪਰ ਚੜ੍ਹਾਈ ਕਰਕੇ ਆਇਆ ਸੀ। ਪਹਿਲਾਂ ਸੁਲਹੀ ਮਰਿਆ ਅਤੇ ਫਿਰ ਸੁਲੱਭੀ ਆ ਰਿਹਾ ਸੀ। ਉਹਨੇ ਵਿਚਾਰ ਕੀਤੀ ਕਿ ਇਹ ਜਿਹੜਾ ਕੰਮ ਹੈ ਮੇਰੇ ਤੋਂ ਬਿਨਾਂ ਨਹੀਂ ਹੋਣਾ। ਪਰ ਰਸਤੇ ਦੇ ਵਿੱਚ ਆਉਂਦਿਆਂ ਹੋਇਆਂ ਇੱਕ ਸਈਅਦ ਦੇ ਨਾਲ, ਮੁਸਲਮਾਨ ਦੇ ਨਾਲ ਉਹਦਾ ਯੁੱਧ ਹੋਇਆ, ਰਸਤੇ ਦੇ ਵਿੱਚ ਹੀ ਮਰ ਗਿਆ। ਸੰਤਾਂ ਦੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੋਇਆ। ਉਸ ਵਕਤ ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ। ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਗੂੰਡ ਰਾਗ ਦੇ ਵਿੱਚ ਆਓ ਜੀ ਸਰਵਣ ਕਰੀਏ।
1: ਕਰ ਨਮਸਕਾਰ ਪੂਰੇ ਗੁਰਦੇਵ, ਸਫਲ ਮੂਰਤ ਸਫਲ

ਮੋਖ ਇੱਥੇ ਵਿਸ਼ਰਾਮ ਕੀਨੋ ਪਾਠ ਕੱਕੇ ਨੂੰ ਬਿਹਾਰੀ ਨੰਨੇ ਨੂੰ ਹੋੜੇ ਦੇ ਨਾਲ ਸ਼ੁੱਧ ਹੈ ਜੇ ਕਿਸੇ ਸਰੂਪ ਦੇ ਵਿੱਚ ਹੋਰ ਕਿਸੇ ਤਰੀਕੇ ਨਾਲ ਛਪਿਆ ਤਾਂ ਇੱਦਾਂ ਕੱਕੇ ਨੂੰ ਬਿਹਾਰੀ ਨੰਨੇ ਨੂੰ ਹੋੜਾ ਸ਼ੁੱਧ ਪਾਠ ਹੈ।

0: ਮਸਤ ਕਰ ਰਹੀ ਹੈ।
1: ਸਾਧ ਸੰਗਤ ਜੀ, ਉਹ ਭਗਤ ਕਬੀਰ ਜੀ ਦੀ ਸੰਗਤ ਦੇ ਵਿਚ ਅਨੇਕਾਂ ਹੀ ਭਗਤ ਜਾਨ ਸ਼ਰਧਾਲੂ ਅਤੇ ਅਧਿਕਾਰੀ ਜਿਹੜੇ ਜਗਿਆਸੂ ਸਨ ਉਹ ਦਰਸ਼ਨ ਕਰਨ ਵਾਸਤੇ ਆਉਂਦੇ। ਕਈ ਵਾਰ ਵਿੱਚ ਜਿਹੜੇ

ਭਗਤ ਕਬੀਰ ਜੀ ਨੇ ਇਸੇ ਹੀ ਸ਼ਬਦ ਦੇ ਵਿੱਚ ਬਚਨ ਕੀਤੇ ਹਨ ਅੱਗੇ ਰਹਾਓ ਦੀਆਂ ਪੰਕਤੀਆਂ ਦੇ ਵਿੱਚ ਕਿ ਬਾਬਾ ਬੋਲਣਾ ਕਿਆ ਕਹੀਐ ਜੈਸੇ ਰਾਮ ਨਾਮ ਰਵ ਰਹੀਐ ਇਸ ਪ੍ਰਕਾਰ ਦੇ ਬਚਨ ਕੀਤੇ ਨੇ। ਕਹਿਣ ਤੋਂ ਭਾਵ ਕਿ ਬੋਲਣਾ ਉਹੋ ਹੀ ਪ੍ਰਵਾਨ ਹੈ, ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣਾ ਸਭ ਸੋਏ, ਇਸ ਪ੍ਰਕਾਰ ਦੇ ਬਚਨ ਸਤਿਗੁਰੂ ਜੀ ਨੇ ਵੀ ਕੀਤੇ ਨੇ। ਤੋ ਭਗਤ ਕਬੀਰ ਜੀ ਕਹਿਣ ਲੱਗੇ ਕਿ ਭਾਈ ਬਚਨ ਉਹ ਕਰਨੇ ਚਾਹੀਦੇ ਨੇ, ਉਹਨਾਂ ਕੁ ਬੋਲਣਾ ਪ੍ਰਵਾਨ ਹੈ ਜਿਸ ਕਰਕੇ ਪਰਮਾਤਮਾ ਦੀ ਭਗਤੀ ਹੋਵੇ, ਪਰਮਾਤਮਾ ਦੇ ਨਾਮ ਦੇ ਵਿੱਚ ਪਰਿਪੂਰਨ ਹੋ ਰਹੀ ਏ, ਲਿਵ ਲੱਗੇ ਪਰਮਾਤਮਾ ਦੇ ਨਾਮ ਦੇ ਨਾਲ। ਫਿਰ ਵੀ ਇਹ ਵੀ ਬਚਨ ਕਰਦੇ ਨੇ ਕਿ ਸੰਤਨ ਸਿਓਕ ਬੋਲੇ ਉਪਕਾਰੀ, ਜੇ ਸੰਤ ਜਨਾਂ ਦੇ ਨਾਲ ਬਚਨ ਕਰੀਏ, ਪਰਮਾਤਮਾ ਦੀ ਭਗਤੀ ਦੇ ਬਚਨ ਕਰੀਏ, ਗਿਆਨ ਦੇ ਸਹਿਤ ਬਚਨ ਕਰੀਏ ਤੇ ਫਿਰ ਪਾਰ ਉਪਕਾਰ ਹੈ। ਜੇ ਮੂਰਖਾਂ ਦੇ ਨਾਲ ਐਵੇਂ ਗੱਲਾਂ ਕਰਦੇ ਰਹੀਏ ਤੇ ਐਵੇਂ ਚਖਾ ਹੀ ਮਾਰਨੀਆਂ ਹਨ। ਹਾਂਜੀ, ਭਗਤ ਕਬੀਰ ਜੀ ਨੇ ਬੜੇ ਸੁੰਦਰ ਬਚਨ ਕੀਤੇ ਨੇ, ਧਿਆਨ ਦੇ ਸਹਿਤ ਸੁਣੀਏ ਜੀ।

ਕੀਸਾ ਪਾਠ ਕੱਸ ਕੇ ਕਰਨਾ ਸਾਧ ਸੰਗਤ ਜੀ। ਭਗਤ ਕਬੀਰ ਜੀ ਨੂੰ ਸਾਧ ਸੰਗਤ ਦੀ ਹਾਥੀ ਦੇ ਅੱਗੇ ਬੰਨ ਕੇ ਜਦ ਸੁੱਟ ਦਿੱਤਾ ਗਿਆ, ਉਹਨਾਂ ਦੇ ਅੱਗੇ ਸ਼ਰਤਾਂ ਰੱਖੀਆਂ ਗਈਆਂ, ਜਾਂ ਤੁਸੀਂ ਜਿਹੜਾ ਹੈ ਉਹ ਇਸਲਾਮ ਕਬੂਲ ਕਰੋ, ਜਾਂ ਇਸਲਾਮ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਨ ਦੀ ਮੰਨੋ, ਜਾਂ ਕਰਾਮਾਤ ਵਿਖਾਓ। ਤਾਂ ਭਗਤ ਜੀ ਨੇ ਉਹ ਸੱਚੇ ਵਾਹਿਗੁਰੂ ਦੇ ਸੱਚੇ ਭਗਤ

ਵਾਹਿਗੁਰੂ ਪਰਮੇਸ਼ਰ ਨੇ ਭਗਤ ਜੀ ਦਾ ਸਾਧ ਸੰਗਤ ਜੀ ਸਾਥ ਦਿੱਤਾ, ਭਗਤ ਜੀ ਦੀ ਲੱਜਾ ਰੱਖੀ, ਉਹ ਵੀ ਇਸ ਸ਼ਬਦ ਦੇ ਦੁਆਰਾ ਦੱਸਦੇ ਹਨ। ਭੁਜਾ ਬਾਂਧ ਭਿਲਾ ਕਰ ਡਾਰਿਓ, ਬਾਹਾਂ ਬੰਨ ਕੇ ਸੁੱਟ ਦਿੱਤਾ, ਹਸਤੀ ਕਰੋਪ ਮੂੰਡ ਮਹਿ ਮਾਰਿਓ, ਤੇ ਜਿਹੜਾ ਹਾਥੀ ਸੀ ਉਹਦੇ ਅੱਗੇ ਸੁੱਟ ਦਿੱਤਾ, ਤੇ ਉਹ ਐਵੇਂ ਸਾਧ ਸੰਗਤ ਜੀ ਗੁੱਸੇ ਚ ਆਣ ਕੇ ਹਾਥੀ ਨੂੰ ਕ੍ਰੋਧਿਤ ਕੀਤਾ ਗਿਆ। ਹਸਤ ਭਾਗ ਕਹਿ ਚੀਸਾਂ ਮਾਰੇ, ਐਵੇਂ ਸਾਧ ਸੰਗਤ ਜੀ ਇਹ ਸਾਰੀ ਦਸ਼ਾ ਬਿਆਨ ਕਰਦੇ ਭਗਤ।

0: ਮੰਨ ਕੇ ਪੋਟਲੀ ਦੇ ਵਿੱਚ ਹਾਥੀ ਦੇ ਅੱਗੇ ਸੁੱਟ ਦਿੱਤਾ ਭਗਤ ਜੀ ਨੂੰ। ਭਗਤ ਜੀ ਦੱਸਦੇ ਕਹਿੰਦੇ ਮੈਂ ਸੰਤ, ਮੇਰੇ ਸੰਤ ਰੂਪ ਸਰੀਰ ਨੇ ਮੈਂ ਕੀ ਅਪਰਾਧ ਕੀਤਾ? ਕਿਆ ਅਪਰਾਧ ਸੰਤ ਹੈ ਕੀਨਾ? ਬਾਂਧ ਪੋਟ ਕੁੰਚਰ ਕੋ ਦੀਨਾ, ਕੁੰਚਰ ਹਾਥੀ ਨੂੰ ਕਹਿੰਦੇ। ਕਹਿੰਦੇ ਮੈਨੂੰ ਹਾਥੀ ਦੇ ਅੱਗੇ ਬੰਨ ਕੇ ਸੁੱਟ ਦਿੱਤਾ ਹੈ, ਮੇਰਾ ਕੀ ਕਸੂਰ ਸੀ? ਪਰ ਸਾਧ ਸੰਗਤ ਦੀ ਭਗਵਾਨ ਨੇ ਕੀ ਕੀਤਾ? ਵਾਹਿਗੁਰੂ ਨੇ ਕੀ ਕੀਤਾ? ਉਸ ਆਪਣੇ ਭਗਤ ਦੀ ਲੱਜਾ ਰੱਖਣ ਵਾਸਤੇ ਉੱਤੇ ਚੜੇ ਮਹਾਵਤ, ਮਹਾਵਤ ਕਿਹਾ ਜਾਂਦਾ ਜਿਹੜਾ ਹਾਥੀ ਦੇ ਸਿਰ ਦੇ ਉੱਤੇ ਬੈਠਾ ਹੋਇਆ, ਹਾਥੀ ਦੇ ਸਿਰ ਚ ਕੁੰਡਾ ਮਾਰ ਕੇ ਹਾਥੀ ਨੂੰ ਇਧਰ ਉਧਰ ਮੋੜਦਾ ਹੈ, ਹਾਥੀ ਦਾ ਮੂੰਹ ਬਦਲਦਾ ਹੈ ਵੀ ਐਨੂੰ ਤੁਰ, ਐਨੂੰ ਤੁਰ। ਹਾਥੀ ਨੂੰ ਕਾਜੀ ਗਾਲਾਂ ਕੱਢਦਾ, ਤੇਰਾ ਸਿਰ ਵੱਢ ਦੇਣਾ ਜੇ ਹਾਥੀ ਨੂੰ ਇਹਦੇ ਨਾਲ ਇਹਦੇ ਉੱਤੇ ਚੜਾ, ਹਾਥੀ ਕੋਲੋਂ ਕਬੀਰ ਨੂੰ ਮਰਵਾਉਣਾ ਕਰ। ਜਦੋਂ ਮਹਾਵਤ ਨੂੰ ਥੱਲਿਓਂ ਕਾਜੀ ਐਸੇ ਕੂੜ ਬੋਲ ਬੋਲਦਾ ਹੈ, ਮਹਾਵਤ ਜ਼ੋਰ ਮਾਰਦਾ ਹੈ ਕਿ ਕਿਸੇ ਤਰੀਕੇ ਭਗਤ ਕਬੀਰ ਜੀ ਨੂੰ ਜਿਹੜਾ ਹੈ ਉਹਦੇ ਉੱਤੇ ਪੈਰ ਰੱਖ ਦੇਵੇ, ਹਾਥੀ ਕੋਈ ਨੁਕਸਾਨ ਕਰੇ। ਪਰ ਭਗਤ ਕਬੀਰ ਜੀ ਕਹਿੰਦੇ ਹਸਤ ਨਾ ਤੋਰੈ ਧਰੈ ਧਿਆਨ। ਹਾਥੀ ਨੇ ਵਾਹਿਗੁਰੂ ਦਾ ਧਿਆਨ ਧਾਰਨ ਕਰ ਲਿਆ, ਉਹ ਆਪਣੇ ਮਹਾਵਤ ਦੇ ਆਖੇ ਨਹੀਂ ਲੱਗਦਾ। ਵਾਕ ਹੈ ਹਿਰਦੈ ਬਸੈ ਵਾਕ ਹੈ ਹਿਰਦੈ ਬਸੈ ਭਗਵਾਨ। ਹਾਥੀ ਦੇ ਹਿਰਦੇ ਦੇ ਵਿੱਚ ਭਗਵਾਨ ਨੇ ਆਪ ਵਾਸਾ ਕਰ ਦਿੱਤਾ ਤੇ ਉੱਤੇ ਬੈਠਾ ਮਹਾਵਤ ਜ਼ੋਰ ਲਾਉਂਦਾ ਹੈ ਕਿ ਕਬੀਰ ਨੂੰ ਢਾ, ਕਬੀਰ ਨੂੰ ਮਾਰ ਦੇ। ਪਰ ਕਬੀਰ ਦੇ ਵੱਲ ਨੂੰ ਸਾਧ ਸੰਗਤ ਜੀ ਹਾਥੀ ਤੁਰਦਾ ਵੀ ਨਹੀਂ। ਸੋ ਸੱਚੇ ਪਾਤਸ਼ਾਹ ਮਹਾਰਾਜ ਦੀਆਂ, ਵਾਹਿਗੁਰੂ ਨੇ ਆਪਣੇ ਭਗਤ ਦੀ ਏਦਾਂ ਲਾਜ ਰੱਖੀ।
1: ਬਾਂਧ ਪੋਟ ਕੁੰਚਰ ਕਉ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰ।
0: ਅੱਗੋਂ ਫਿਰ ਕੁੰਚਰ ਕੀ ਕਰਦਾ ਹੈ? ਇੱਕ ਬੰਨੇ ਮਾਰਨ ਨੂੰ ਕਹਿੰਦੇ ਤੇ ਕੁੰਚਰ ਭਗਤ ਕਬੀਰ ਜੀ ਨੂੰ ਮੱਥੇ ਟੇਕਦਾ ਹੈ। ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਨਮਸਕਾਰ ਭਗਤ ਨੂੰ ਮਾਰਨ ਦੇ ਵਾਸਤੇ ਉੱਤੇ ਬੈਠਾ ਮਹਾਵਤ ਯਤਨ ਕਰਦਾ ਤੇ ਹਾਥੀ ਮੱਥਾ ਟੇਕਦਾ ਉਹਦੇ ਉਲਟ ਜਾ ਕੇ। ਵਾਹਿਗੁਰੂ ਉਹਦੇ ਹਿਰਦੇ ਚ ਵਸ ਕੇ ਉਹਨੂੰ ਮੱਥਾ ਟਿਕਵਾ ਦਿੰਦੇ ਨੇ ਭਗਤ ਜੀ ਅੱਗੇ।

0: ਉਚਾਰਨ
1: ਨਿਖੁਟੀ ਥੋੜਾ ਜਿਹਾ ਕੱਸ ਕੇ ਜਿਵੇਂ ਉਚਾਰਨ ਕੀਤਾ ਗਿਆ।
0: ਦੁਆਰ ਉਪਰ ਚਿਲਕਾ ਵਹਿ ਕਾਨ ਕੂਚ ਵਿਚਾਰੇ ਫੂਏ ਫਾਲ।
1: ਚਿਲਕਾਵ ਹੈ ਝਿਲਕਾਵ ਹੈ ਕੱਕਾ ਹੀ ਬੋਲਣਾ ਝਿਲਕਾਵ ਹੈ। ਕਈ ਵਾਰ ਰਾਗੀ ਸਿੰਘ ਕੀਰਤਨ ਕਰਦੇ ਹਾਂ ਕੱਕੇ ਦਾ ਘੱਗਾ ਬੋਲ ਜਾਂਦੇ ਹੈ, ਝਿਲਕਾਵ ਹੈ ਕੱਕੇ ਨਾਲ ਹੀ ਉਚਾਰਨ ਜਿਵੇਂ

ਕਸਰ ਹੋਈ ਨਾ ਅਕਸਰ ਪਾਠ ਸਾਧ ਸੰਗਤ ਦੀ ਪੋਥੀਆਂ ਚ ਛਪਿਆ ਨਾ ਕਸਰ ਏਦਾਂ ਉਚਾਰਨ ਕਰਨਾ। ਹਾਂਜੀ ਦੋਵੇਂ ਸੰਪਰਦਾ ਦੇ ਵਿਚ ਪਾਠ ਕਰਾਏ ਜਾਂਦੇ ਆ। ਇਕ ਨਾਕਸਰ ਪਾਠ ਇਕੱਠਾ ਵੀ ਹੈ ਸੰਪਰਦਾ ਦੇ ਵਿਚ, ਨਾਕਸਰ ਪਾਠ ਮੁੱਖ ਹੈ, ਨਾ ਕਸਰ ਦੂਸਰਾ, ਨਾ ਅਕਸਰ ਤੀਜਾ। ਹਾਂਜੀ।

ਪਿੱਛੇ ਵੀ ਇਸ ਪੰਕਤੀ ਨੂੰ ਆਧਾਰ ਬਣਾ ਕੇ ਬੇਨਤੀਆਂ ਦਾਸ ਵੱਲੋਂ ਕੀਤੀਆਂ ਗਈਆਂ। ਸੋ ਇੱਥੇ ਆਪ ਜੀ ਨੂੰ ਪ੍ਰਤੱਖ ਰੂਪ ਦੇ ਵਿੱਚ ਦੋ ਪਾਠ ਦੇ ਇੱਕੋ ਹੀ ਸਰੂਪ ਹਨ ਆਪ ਜੀ ਦਰਸ਼ਨ ਕਰ ਰਹੇ ਹੋ। ਜੱਜਾ ਪੱਪੇ ਨੂੰ ਬਿਹਾਰੀ ਐੜੇ ਨੂੰ ਦੁਲਾਵਾਂ, ਪਰ ਪਹਿਲੇ ਪਾਠ ਦੇ ਨਾਲ ਮਹਾਰਾਜ ਜੀਆਂ ਨੇ ਨਾਮ ਦੀ ਗੱਲ ਕੀਤੀ ਹੈ ਤੇ ਦੂਸਰੇ ਦੇ ਨਾਲ ਅੰਨ ਦੀ ਗੱਲ ਕੀਤੀ ਹੈ। ਦੋਵਾਂ ਦਾ ਲਿਖਤੀ ਸਰੂਪ ਜਪੀਏ ਦਾ ਇੱਕੋ ਹੀ ਹੈ, ਪਰੰਤੂ ਅਰਥ ਦੋਵਾਂ ਦੇ ਅਲੱਗ ਅਲੱਗ ਹਨ। ਜਿੱਥੇ ਨਾਮ ਦੀ ਗੱਲ ਹੋ ਰਹੀ ਹੈ ਉੱਥੇ ਉਚਾਰਨ ਦਾ ਫਰਕ ਦੋਵਾਂ ਵਿੱਚ ਕੀਤਾ ਜਾਵੇਗਾ। ਉਹ ਜਿੱਥੇ ਨਾਮ ਦੀ ਗੱਲ ਹੈ ਉੱਥੇ ਪੋਲਾ ਉਚਾਰਨ ਹੋਵੇਗਾ, ਜਪੀਐ ਨਾਮ। ਜਦੋਂ ਅੱਗੇ ਅੰਨ ਦੀ ਗੱਲ ਹੋਣੀ ਹੈ ਉੱਥੇ ਜਪੀਐ ਅੰਨ, ਉੱਥੇ ਜੱਜੇ ਤੇ ਅਦਕ ਦਾ ਪ੍ਰਭਾਵ ਦੇ ਕੇ ਕੱਸ ਕੇ ਉਚਾਰਨ ਹੋਵੇਗਾ। ਸੋ ਪੂਰੀ ਗੁਰਬਾਣੀ ਦੇ ਵਿੱਚ ਜਪ ਜਪੀਐ ਜਦੋਂ ਵੀ ਏਦਾਂ ਉਚਾਰਾਂਗੇ ਉਹ ਖਾਣ ਦੀ ਗੱਲ ਹੋਵੇਗੀ। ਜਿੱਦਾਂ ਮੂਲ ਮੰਤਰ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਜਾਪ, ਪਰ ਕਈ ਉੱਥੇ ਜਪ ਕਰਦੇ ਹਨ, ਤੋ ਜਪ ਦਾ ਅਰਥ ਖਾਣਾ ਹੁੰਦਾ ਹੈ, ਜਪਣਾ ਖਾਣਾ, ਜਦੋਂ ਕੱਸ ਕੇ ਉਚਾਰਨ ਹੋਵੇਗਾ। ਸੋ ਇਸ ਕਰਕੇ ਦੋਵੇਂ ਪਾਠ ਇੱਕੋ ਸਰੂਪ ਦੇ ਵਿੱਚ ਅਲੱਗ ਅਲੱਗ ਇੱਕੇ ਪੰਕਤੀ ਚ ਆ ਗਏ। ਸੋ ਵਿਸ਼ੇਸ਼ ਕਰਕੇ ਇਸ ਬੇਨਤੀ ਨੂੰ ਧਿਆਨ ਦੇਣਾ, ਜਪੀਐ ਨਾਮ ਜਪੀਐ ਅੰਨ।

ਸਾਰੀ ਪੋਥੀਆਂ ਦੇ ਵਿੱਚ ਵਟ ਕਾ ਸਾਰੀ ਇਕੱਠਾ ਲਿਖਿਆ ਹੋਇਆ ਪਰ ਸਾਰੀ ਵੱਖਰਾ ਕਰਕੇ ਬੋਲਣਾ ਵਟ ਕਾ ਸਾਰੀ ਇਸ ਪ੍ਰਕਾਰ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ।

ਆ ਪਿੰਡ ਭਰਤਾ ਬਨਾਰਸ ਆਸ ਬਸਤਾ ਮੁਖ ਬੇਦ ਚਤੁਰ ਪੜਤਾ ਸਗਲ ਧਰਮ ਅਛਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਾਟ ਕਰਮ ਸਹਿਤ ਰਹਿਤਾ ਸਿਵਾ ਸਗਤ ਸੰਵਾਦੰ ਮਾਨ ਛੋੜ ਛੋੜ ਸਗਲ ਭੇਦੰ

0: ਨਾਓ
1: ਜਾਣਤੇ ਵਿਸ਼ਰਾਮ।
0: ਮੈਂ ਅਜਾਨ ਜਾਨ ਤਰਬੇ ਨਾ ਜਾਨਾਓ, ਬਾਪ ਬੀਠੁਲਾ ਬਾਹ ਦੇ ਰਹਾਓ, ਨਾਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ, ਨਾਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ।

ਸੰਬੰਧਕ ਰੂਪ ਦੇ ਵਿਚ ਨਾਲ ਇਕੱਠਾ ਬੋਲਣਾ ਹਰੇ ਨੀ ਕਹਿਣਾ ਸਾਧ ਸੰਗਤ ਜੀ ਹਰ ਏ ਨਮਸਤੇ ਹਰ ਏ ਨਮਹ ਨਮਹ ਪਾਠ ਕਰਨਾ ਨਮੈ ਨੀ ਕਹਿਣਾ ਨਮੈ ਮੰਮੇ ਨੂੰ ਦਲਾਵਾਂ ਵਾਲੇ ਵੀ ਹੈਗੇ ਕਈ ਤੇ ਨਮਹ ਵੀ ਕਈ ਕਰਦੇ ਦੋਵੇਂ ਉਚਾਰਨ ਗਲਤ ਹਨ ਨਮਹ ਜਿਵੇਂ ਉਚਾਰਨ ਗਿਆਨੀ ਜੀ ਨੇ ਕੀਤਾ ਨਮਹ।

0: ਇਥੇ ਵਿਸ਼ਰਾਮ ਮਥਨ ਪੋਲਾ ਮਥਨ ਨਹੀਂ ਕਹਿਣਾ ਮਥਨ ਜਿਨ ਕੀਆ ਜੀ ਅਦਾਨ ਕੱਲ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
3: ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਜਨਮ ਤੋਂ ਅੱਖਾਂ ਦੇ ਖੁੱਲਦਿਆਂ ਹੀ ਮਨੁੱਖ ਦੀਆਂ ਅੱਖਾਂ ਕੁਝ ਖੋਜ ਰਹੀਆਂ ਨੇ ਲੱਭ ਰਹੀਆਂ ਨੇ ਕੁਛ ਵਿਦਵਾਨ ਐਸਾ ਕਹਿੰਦੇ ਨੇ ਇੱਕ ਤਲਾਸ਼ ਦਾ ਨਾਂ ਹੀ ਮਨੁੱਖ ਹੈ ਔਰ ਮਨੁੱਖ ਹੈ ਜੀਵਨ ਭਰ ਦੀ ਤਲਾਸ਼ ਜਨਮ ਤੋਂ ਹੀ ਮਨੁੱਖ ਦੀ ਚੇਤਨਾ ਮਨੁੱਖ ਦੇ ਪ੍ਰਾਣ ਕੁਛ ਲੱਭ ਰਹੇ ਨੇ ਕੁਛ ਖੋਜ ਰਹੇ ਨੇ ਖੋਜ ਖੋਜ ਕੇ ਜੋ ਲੱਭਿਆ ਜੋ ਮਿਲਿਆ ਉਸ ਨਾਲ ਤ੍ਰਿਪਤੀ ਨਹੀਂ ਹੋਈ ਤ੍ਰਿਪਤੀ ਕਿਵੇਂ ਹੋਣੀ ਹੈ ਇਸ ਦਾ ਪਤਾ ਵੀ ਕੋਈ ਨਹੀਂ ਇਸ ਦਾ ਬੋਧ ਵੀ ਕੋਈ ਨਹੀਂ ਜੋ ਤਲਾਸ਼ ਜਾਰੀ ਹੈ ਜੀਵਨ ਦਰ ਜੀਵਨ ਜਨਮ ਦਰ ਜਨਮ ਅਨੰਤ ਕਾਲ ਤੋਂ ਇਸ ਵਾਸਤੇ ਕੁਛ ਵਿਚਾਰਕ ਕਹਿੰਦੇ ਨੇ ਅਨੰਤ ਤਲਾਸ਼ ਦਾ ਨਾਂ ਹੀ ਮਨੁੱਖ ਹੈ ਮਨੁੱਖ ਹੈ ਇੱਕ ਤਲਾਸ਼ ਦਾ ਨਾਂ ਕੁਝ ਖੋਜ ਰਹੇ ਕੁਛ ਲੱਭ ਰਹੇ ਦੁਹਰਾਵਾਂ ਮੈਂ ਖੋਜ ਖੋਜ ਕੇ ਜੋ ਲੱਭਿਆ ਉਸ ਨਾਲ ਤ੍ਰਿਪਤੀ ਨਹੀਂ ਹੋਈ ਤ੍ਰਿਪਤੀ ਕਿਵੇਂ ਹੋਣੀ ਹੈ ਇਸ ਦਾ ਪਤਾ ਵੀ ਨਹੀਂ ਇਸ ਦਾ ਬੋਧ ਵੀ ਫਿਰ ਵਿਦਵਾਨ ਕਹਿੰਦੇ ਨੇ ਮਨੁੱਖ ਤ੍ਰਿਪਤੀ ਲੱਭ ਰਿਹਾ ਤ੍ਰਿਪਤੀ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਚਾਹੀਦਾ ਮਨੁੱਖ ਰਜੇਵਾਂ ਲੱਭ ਰਿਹਾ ਰਜੇਵੇਂ ਤੋਂ ਬਿਨਾਂ ਮਨੁੱਖ ਨੂੰ ਹੋਰ ਕੁਛ ਵੀ ਨਹੀਂ ਚਾਹੀਦਾ ਜੋ ਰਜ ਜਾਏ ਉਹਨੂੰ ਰਾਜਾ ਕਹਿੰਦੇ ਨੇ ਰਾਜਾ ਦੇ ਅਰਥ ਜੋ ਰਜ ਗਿਆ ਹੋਰ ਕੋਈ ਇਸਦੇ ਅਰਥ ਨਹੀਂ ਜੋ ਰਜ ਗਿਆ ਰਾਜਾ ਜੋ ਭੁੱਖਾ ਹੈ ਵਿਕਾਰੀ ਤਲਾਸ਼ ਹੈ ਰਾਜਾ ਹੋਣ ਦੀ ਜਮਿਆਂ ਭਿਖਾਰੀਆਂ ਦੀ ਤਰ੍ਹਾਂ ਜੀਵਿਆਂ ਭਿਖਾਰੀਆਂ ਦੀ ਤਰ੍ਹਾਂ ਯਕੀਨ ਜਾਣੋ ਮਰ ਗਿਆ ਭਿਖਾਰੀਆਂ ਦੀ ਤਰ੍ਹਾਂ ਮਰਦੇ ਦਮ ਤੱਕ ਤਲਾਸ਼ ਤੇ ਜਾ ਰਹੀ ਹੈ ਖੋਜ ਤੇ ਜਾ ਰਹੀ ਹੈ ਖੋਜ ਖੋਜ ਕੇ ਜੋ ਲੱਭਿਆ ਉਸ ਨਾਲ ਤੇ ਰਜੇਵਾਂ ਹੋਇਆ ਨਹੀਂ ਤ੍ਰਿਪਤੀ ਹੋਈ ਨਹੀਂ ਤੇ ਜੇ ਰਜੇਵਾਂ ਹੀ ਨਹੀਂ ਹੋਇਆ ਤਾਂ ਫਿਰ ਰਾਜਾ ਨਹੀਂ ਹੈ ਤੇ ਜੇ ਰਾਜਾ ਨਹੀਂ ਹੈ ਤਾਂ ਫਿਰ ਭਿਖਾਰੀ ਹੈ ਜੇ ਮੰਗ ਜਾ ਰਹੀ ਹੈ ਤਾਂ ਮੰਗਦਾ ਜੇ ਭੁੱਖ ਜਾ ਰਹੀ ਹੈ ਤਾਂ ਭਿਖਾਰੀ ਹੈ ਭੁੱਖਾ ਭਿਖਾਰੀ ਹੁੰਦਾ ਰਜਿਆ ਹੋਇਆ ਰਾਜਾ ਹੁੰਦਾ ਪ੍ਰਥਮ ਮਨੁੱਖ ਦੀ ਖੋਜ ਦਾ ਕੇਂਦਰ ਜ਼ਮੀਨ ਇਹ ਧਰਤੀ ਰਹੀ ਹੈ ਧਰਤੀ ਨੇ ਮਨੁੱਖ ਦੀ ਝੋਲੀ ਵਿੱਚ ਅੰਨ ਪਾਇਆ ਧਨ ਪਾਇਆ ਧਨ ਦੀਆਂ ਜਿਤਨੀਆਂ ਲੋੜਾਂ ਨੇ ਇਹਦੀ ਝੋਲੀ ਨੂੰ ਭਰੇ ਲੇਕਿਨ ਜ਼ਮੀਨ ਮਨੁੱਖ ਨੂੰ ਰਜਾ ਨਹੀਂ ਸਕੀ ਰਜਾ ਨਹੀਂ ਸਕੀ ਤ੍ਰਿਪਤੀ ਦੇ ਨਹੀਂ ਸਕੀ ਇਤਨੀ ਜ਼ਮੀਨ ਦੇ ਆਉਂਦਿਆਂ ਮਨੁੱਖ ਭੁੱਖ ਹੈ ਮਨੁੱਖ ਭੁੱਖ ਹੈ ਮੈਂ ਫਿਰ ਅਰਜ਼ ਕਰਾਂ ਭੁੱਖੇ ਨੂੰ ਹੀ ਵਿਕਾਰੀ ਕਹਿੰਦੇ ਨੇ ਰਜੇ ਹੋਏ ਨੂੰ ਹੀ ਰਾਜਾ ਕਹਿੰਦੇ ਨੇ ਰਜ ਗਿਆ ਰਾਜਾ ਅਜੇ ਭੁੱਖਾ ਹੈ ਵਿਕਾਰੀ ਭੁੱਖ ਤੇ ਮੰਗ ਤੇ ਮਜਬੂਰ ਕਰੇਗੀ ਕੁਛ ਹੋਰ ਚਾਹੀਦਾ ਹੋਰ ਚਾਹੀਦਾ ਹੋਰ ਚਾਹੀਦਾ ਅਨੰਤ ਜਨਮਾਂ ਤੋਂ ਇਹ ਭੁੱਖ ਜਾਰੀ ਹੈ ਤਨ ਦੀਆਂ ਲੋੜਾਂ ਨੇ ਲੋੜਾਂ ਬੜੀ ਸੀਮਤ ਨੇ ਮਨ ਦਾ ਲੋਭ ਹੈ ਲੋਭ ਸੀਮਤ ਨਹੀਂ ਹੈ ਨਹੀਂ ਧਿਆਨਪੂਰਵਕ ਸਰਵਣ ਕਰਨਾ ਤਨ ਦੀਆਂ ਲੋੜਾਂ ਕੋਈ ਬਹੁਤ ਜ਼ਿਆਦਾ ਨਹੀਂ ਜੋ ਪਸ਼ੂਆਂ ਦੀ ਲੋੜਾਂ ਨੇ ਉਹੀ ਸਾਡੀ ਲੋੜ ਹੈ ਪਰ ਤਨ ਦੀ ਲੋੜ ਨੂੰ ਜਦ ਮਨ ਲੋਭ ਬਣਾ ਲੈਂਦਾ ਹੈ ਇਹਦੇ ਤੇ ਇੱਕ ਨਿੱਕਾ ਜਿਹਾ ਮੈਂ ਉਦਾਹਰਣ ਦੇ ਰਿਹਾ ਜਿਸੇ ਭੋਜਨ ਦੀ ਭੁੱਖ ਹੈ ਠੀਕ ਹੈ ਮਨੁੱਖ ਦੋ ਰੋਟੀਆਂ ਤਿੰਨ ਰੋਟੀਆਂ ਖਾ ਲਏਗਾ ਚਲੋ ਚਾਰ ਪੰਜ ਖਾ ਲਏਗਾ ਤ੍ਰਿਪਤ ਹੋ ਗਏ ਤਨ ਤੇ ਰਜ ਗਏ ਤਨ ਤੇ ਰਾਜਾ ਹੋ ਗਏ ਲੇਕਿਨ ਮਨ ਕਹਿੰਦਾ ਹੈ ਸਵਾਦ ਤੇ ਆ ਰਿਹਾ ਜੇ ਹੋਰ ਖਾਈ ਭੁੱਖ ਨਹੀਂ ਹੈ ਇਹ ਖਾ ਰਿਹਾ ਇਹ ਲੋੜ ਨਹੀਂ ਲੋਭ ਬਣਦਾ, ਇਹ ਤਨ ਦੀ ਲੋੜ ਨਹੀਂ ਇਹ ਮਨ ਦਾ ਲੋਭ ਬਣਦਾ। ਇਸ ਵਾਸਤੇ ਕਈ ਤੇ ਕਹਿੰਦੇ ਨੇ ਕੀ ਕਰੀਏ, ਪੇਟ ਤੇ ਭਰ ਗਿਆ ਪਰ ਮਨ ਨਹੀਂ ਭਰਿਆ, ਮਨ ਭਰਦਾ ਵੀ ਨਹੀਂ। ਕਿਉਂ? ਤਨ ਦੀਆਂ ਲੋੜਾਂ ਮਨ ਦੀਆਂ ਲੋੜਾਂ ਹੀ ਨਹੀਂ ਨੇ, ਪਰ ਤਨ ਦੀਆਂ ਲੋੜਾਂ ਨੂੰ ਭ੍ਰਾਂਤੀ ਕਰਕੇ ਮਨ ਨੇ ਆਪਣੀਆਂ ਲੋੜਾਂ ਸਮਝਦੇ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਜੈਸਾ ਮਨ ਮੰਨ ਲੈ ਪਰ ਮੰਨ ਲੈ। ਆਪਦੀ ਗਿਆਤ ਲਈ ਅਰਜ਼ ਕਰਾਂ, ਜੋ ਮਨ ਮੰਨ ਲੈਂਦਾ ਹੈ ਉਹ ਹੈ, ਜੋ ਮਨ ਨਹੀਂ ਮੰਨਦਾ ਉਹ ਮਨ ਦੀ ਦੁਨੀਆਂ ਚ ਨਹੀਂ ਹੈ। ਸਵਾਲ ਇਹ ਨਹੀਂ ਕਿ ਉਹ ਵਸਤੂ ਉਹ ਹਸਤੀ ਹੈ ਜਾਂ ਨਹੀਂ, ਸਵਾਲ ਇਹ ਨਹੀਂ, ਸਵਾਲ ਇਹ ਹੈ ਮਨ ਮੰਨਦਾ ਹੈ ਕਿ ਨਹੀਂ। ਅਕਸਰ ਮਨੁੱਖ ਕਹਿ ਦਿੰਦਾ ਹੈ ਪੜਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ, ਸੁਣਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ, ਵੇਖਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ। ਜੋ ਮਨ ਮੰਨਦਾ ਹੀ ਨਹੀਂ ਉਹ ਮਨ ਦਾ ਹਿੱਸਾ ਨਹੀਂ ਬਣੇਗਾ। ਮਨ ਦਾ ਹਿੱਸਾ ਉਹੀ ਵਸਤੂ ਉਹੀ ਹਸਤੀ ਬਣਦੀ ਹੈ ਜਿਹਨੂੰ ਮਨ ਮੰਨ ਲੈਂਦਾ, ਮਨ ਮੰਨ ਲੈਂਦਾ, ਮਨ ਪਦਾਰਥ ਨੂੰ ਮੰਨ ਲੈਂਦਾ ਪਰਮਾਤਮਾ ਨੂੰ ਨਹੀਂ ਮੰਨਦਾ, ਮਨ ਪਰਿਵਾਰ ਨੂੰ ਮੰਨ ਲੈਂਦਾ ਨਿਰੰਕਾਰ ਨੂੰ ਨਹੀਂ ਮੰਨਦਾ। ਇੱਕ ਬਹੁਤ ਵੱਡੀ ਸਚਾਈ ਹੈ ਜਿਹਨੂੰ ਖੁੱਲੇ ਦਿਲ ਨਾਲ ਕਬੂਲ ਕਰਨਾ ਹੁੰਦਾ। ਮਨ ਧਨ ਨੂੰ ਮੰਨ ਲੈਂਦਾ, ਮਨ ਧਰਮ ਨੂੰ ਨਹੀਂ ਮੰਨਦਾ, ਮਨ ਪੂਰੇ ਦੇ ਪੂਰੇ ਪਰਿਵਾਰ ਨੂੰ ਮੰਨ ਲੈਂਦਾ, ਸੰਸਾਰ ਨੂੰ ਮੰਨ ਲੈਂਦਾ, ਮਨ ਕਰਤਾਰ ਨੂੰ ਨਹੀਂ ਮੰਨਦਾ। ਜੇ ਤੁਸੀਂ ਆਖੋ ਸਾਡਾ ਮਨ ਮੰਨਦਾ ਕਿਉਂਕਿ ਗੁਰਦੁਆਰੇ ਆਇਆ, ਮਨ ਮੰਨਦਾ ਤਾਂ ਹੀ ਤੇ ਆਇਆ। ਕੋਈ ਮਨੁੱਖ ਕਹਿ ਸਕਦਾ ਸੀ ਮੰਦਰ ਜਾ ਰਹੇ ਹਾਂ, ਗੁਰਦੁਆਰੇ ਜਾ ਰਹੇ ਹਾਂ, ਮਸਜਿਦ ਜਾ ਰਹੇ ਹਾਂ, ਨਮਾਜ਼ ਪੜ੍ਹ ਰਹੇ ਹਾਂ, ਪੂਜਾ ਪਾਠ ਕਰ ਰਹੇ ਹਾਂ, ਜਪ ਤਪ ਕਰ ਰਹੇ ਹਾਂ, ਕਥਾ ਕੀਰਤਨ ਸੁਣ ਰਹੇ ਹਾਂ, ਮਨ ਮੰਨਦਾ। ਗੁਸਤਾਖੀ ਮਾਫ ਤੇ ਮਾਫ਼ ਕਰ ਦੇਣਾ, ਗੁਰਬਾਣੀ ਇਸ ਤਰ੍ਹਾਂ ਕਹਿੰਦੀ ਹੈ ਕੋਈ ਲੱਖਾਂ ਕਰੋੜਾਂ ਚ ਇੱਕ ਅੱਧਾ ਮਨ ਮੰਨਦਾ, ਬਾਕੀ ਨਹੀਂ ਮੰਨਦਾ। ਇਸ ਸੰਬੰਧ ਚ ਮੈਂ ਦੋ ਸਲੋਕ ਤੁਹਾਡੇ ਸਾਹਮਣੇ ਰੱਖਦੇ ਹਾਂ ਤਾਂਕਿ ਗੱਲ ਪੂਰੀ ਸਪਸ਼ਟ ਹੋ ਜਾਵੇ। ਇਹ ਦੋ ਸਲੋਕ ਇੱਕ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਇੱਕ ਭਗਤ ਸਿਰਮੌਰ ਸ੍ਰੀ ਕਬੀਰ ਜੀ ਦਾ। ਇਹ ਦੋ ਸਲੋਕ ਜਿਨ੍ਹਾਂ ਬਾਣੀਆਂ ਵਿੱਚ ਹੈਗੇ ਨੇ ਉਹਨਾਂ ਬਾਣੀਆਂ ਦਾ ਸਿਰਲੇਖ ਇੱਕੋ ਹੀ ਹੈ, ਗੌੜੀ ਮਹੱਲਾ ਪੰਜਵਾਂ ਬਾਵਨ ਅਖਰੀ। ਧੰਨ ਗੁਰੂ ਅਰਜਨ ਦੇਵ ਜੀ ਦਾ ਇੱਥੇ ਸਲੋਕ ਬਾਵਨ ਅਖਰੀ ਬਾਣੀ ਦਾ ਨਾਮ ਹੈ, ਗੌੜੀ ਸ੍ਰੀ ਕਬੀਰ ਜੀ ਬਾਵਨ ਅਖਰੀ। ਅੱਖਰਾਂ ਦੀ ਮਹਿਮਾ ਦੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੱਟੀ ਲਿਖੀ ਹੈ ਆਸਾ ਰਾਗ ਵਿੱਚ, ਗੁਰੂ ਅਮਰਦਾਸ ਜੀ ਨੇ ਪੱਟੀ ਲਿਖੀ ਹੈ ਆਸਾ ਰਾਗ ਵਿੱਚ। ਅੱਖਰਾਂ ਦੀ ਮਹਿਮਾ ਦੇ ਉੱਤੇ ਬਾਵਨ ਅਖਰੀ ਲਿਖੀ ਹੈ ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਨੇ, ਔਰ ਗੌੜੀ ਰਾਗ ਵਿੱਚ ਭਗਤ ਕਬੀਰ ਜੀ ਨੇ ਅੱਖਰਾਂ ਦੀ ਮਹਿਮਾ ਗਾਈ ਹੈ। ਕਿਉਂ? ਆਵਾਜ਼ ਤੇ ਪਸ਼ੂਆਂ ਕੋਲ ਵੀ ਹੈ, ਕੌਆ ਵੀ ਕਾਏ ਕਾਏ ਕਰਦਾ, ਸ਼ੇਰ ਵੀ ਗਰਜਦਾ, ਗਊ ਵੀ ਬੋਲਦੀ, ਪੰਛੀ ਵੀ ਚਹਿਚਹਾਉਂਦੇ ਨੇ। ਆਵਾਜ਼ ਤੇ ਪਸ਼ੂਆਂ ਕੋਲ ਵੀ ਹੈ, ਅਲਫਾਜ਼ ਨਹੀਂ ਹੈ। ਧੁੰਨ ਤੇ ਪਸ਼ੂਆਂ ਕੋਲ ਵੀ ਹੈ, ਅੱਖਰ ਨਹੀਂ ਹੈ, ਅੱਖਰ ਨਹੀਂ। ਧੁੰਨ ਤੋਂ ਆਵਾਜ਼ ਤੋਂ ਪਸ਼ੂ ਦੀ ਹੋਂਦ ਦਾ ਤੇ ਪਤਾ ਚੱਲ ਜਾਂਦਾ, ਔਰ ਕਿਹੜਾ ਪਸ਼ੂ ਹੈ ਇਹ ਵੀ ਪਤਾ ਚੱਲਦਾ ਵੀ ਇਹ ਸ਼ੇਰ ਦੀ ਗਰਜਨ। ਇਸ ਆਵਾਜ਼ ਤੋਂ ਹੀ ਪਤਾ ਚੱਲਦਾ ਪਿਆ ਕੋਇਲ ਹੈ, ਇਸ ਆਵਾਜ਼ ਤੋਂ ਹੀ ਪਤਾ ਚੱਲਦਾ ਪਿਆ ਕੌਆ ਹੈ। ਆਵਾਜ਼ ਤੋਂ ਇਹ ਤੇ ਬੋਧ ਹੁੰਦਾ ਹੈ ਕਿ ਆਵਾਜ਼ ਕਿਸ ਦੀ ਹੈ, ਪਰ ਜਿਸ ਦੀ ਆਵਾਜ਼ ਹੈ ਉਸ ਨੂੰ ਪੁੱਛੀਏ ਤੂੰ ਕਿੱਥੋਂ ਆਇਆ, ਕਿੱਥੇ ਜਾਣਾ, ਕੀ ਲੱਭ ਰਿਹਾ, ਇਹ ਸਭ ਕੁਝ ਕਹਿਣ ਵਾਸਤੇ ਉਹਦੇ ਕੋਲ ਅਲਫਾਜ਼ ਨਹੀਂ ਹੈ, ਅਕਸ਼ਰ ਨਹੀਂ ਹੈ। ਇਸ ਵਾਸਤੇ ਪਸ਼ੂਆਂ ਦਾ ਸਾਰੇ ਦਾ ਸਾਰਾ ਵਿਕਾਸ ਰੁਕਿਆ, ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਸਨ ਅੱਜ ਵੀ ਉੱਥੇ ਨੇ, ਪਰ ਹਜ਼ਾਰਾਂ ਸਾਲ ਪਹਿਲੇ ਜਿੱਥੇ ਮਨੁੱਖ ਸੀ ਅੱਜ ਨਹੀਂ। ਇਸ ਦਾ ਜਿੰਨਾ ਬੈਰੂਨੀ ਵਿਕਾਸ ਹੋਇਆ ਸਭ ਅੱਖਰਾਂ ਦੇ ਆਸਰੇ ਤੇ ਹੋਇਆ। ਅੱਖਰੀ ਨਾਮ ਅੱਖਰੀ ਸਾਰਾ, ਅੱਖਰੀ ਗਿਆਨ ਗੀਤ ਗੁਣ ਦਾ, ਅੱਖਰੀ ਲਿਖਣ ਬੋਲਣ ਵਾਂਗ, ਅੱਖਰਾਂ ਸਿਰ ਸੰਜੋਗ ਵਖਰ। ਸ਼ੇਖਸਾ ਜੀ ਸਾਹਿਬ ਤੇ ਕਹਿੰਦੇ ਨੇ, ਮਨੁੱਖ ਨੂੰ ਵੇਖ ਕੇ ਕੁਛ ਵੀ ਨਹੀਂ ਪਤਾ ਚੱਲਦਾ ਇਹ ਮਨੁੱਖ ਕੀ ਹੈ। ਵੇਖ ਕੇ ਇਤਨਾ ਹੀ ਪਤਾ ਚੱਲਦਾ ਇਤਨੀ ਇਹਦੀ ਉਮਰ ਕਿਤਨੀ ਹੋਵੇਗੀ, ਉਮਰ ਦਾ ਬੋਧ ਹੋ ਜਾਂਦਾ, ਰੰਗ ਦਾ ਬੋਧ ਹੋ ਜਾਂਦਾ, ਨੈਣ ਨਕਸ਼ ਦਾ ਬੋਧ ਹੋ ਜਾਂਦਾ, ਕਦ ਬੁੱਧ ਦਾ ਬੋਧ ਹੋ ਜਾਂਦਾ, ਕੱਪੜੇ ਕੀ ਪਾਏ ਨੇ ਕੈਸੇ ਪਾਏ ਨੇ ਇਸ ਦਾ ਬੋਧ ਹੋ ਜਾਂਦਾ, ਲੇਕਿਨ ਇਹ ਮਨੁੱਖ ਕੀ ਹੈ ਕੁਛ ਵੀ ਨਹੀਂ ਪਤਾ ਚੱਲਦਾ। ਸੈਕਸ ਦਾ ਪਤਾ ਚੱਲ ਜਾਂਦਾ, ਮੇਲ ਹੈ ਫੀ ਮੇਲ ਹੈ ਇੰਨਾ ਪਤਾ ਚੱਲ ਜਾਂਦਾ, ਇਸਤਰੀ ਹੈ ਪੁਰਸ਼ ਹੈ ਇਤਨਾ ਹੀ ਪਤਾ ਚੱਲਦਾ, ਪਰ ਇਹ ਹੈ ਕਿ ਰਜੋ ਗੁਣੀ ਹੈ, ਤਮੋ ਗੁਣੀ ਹੈ, ਸਤੋ ਗੁਣੀ ਹੈ, ਮੂਰਖ ਹੈ, ਸਿਆਣਾ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ, ਧਾਰਮਿਕ ਹੈ, ਅਧਾਰਮਿਕ ਹੈ, ਵੇਖ ਕੇ ਕੁਛ ਵੀ ਨਹੀਂ ਪਤਾ ਚੱਲਦਾ, ਉੱਕੀ ਨਹੀਂ ਪਤਾ ਚੱਲਦਾ। ਫਿਰ ਕਿਸ ਤਰ੍ਹਾਂ ਪਤਾ ਚੱਲਦਾ ਮਨੁੱਖ ਨੂੰ, ਕਿਵੇਂ ਪੜੀਏ ਇਹ ਮਨੁੱਖ ਕੀ ਹੈ। ਸਾਦੀ ਕਹਿੰਦੇ ਨੇ, ਤਾਂ ਮਰਦ ਸੁਖਨ ਨਾ ਗੁਫਤਾ ਬਾਸ਼ਨ, ਐਬੋ ਹੁਨਰ ਨਿਹੁਫਤਾ ਬਾਸ਼ਨ। ਪੰਜ ਦਸ ਦਿਨ ਉਹਦੀ ਸੰਗਤ ਕਰੀਏ, ਉਹਦੀ ਬੋਲ ਚਾਲ ਤੋਂ ਪਤਾ ਚੱਲ ਜਾਂਦਾ ਧਾਰਮਿਕ ਹੈ ਕਿ ਅਧਾਰਮਿਕ ਹੈ, ਮੂਰਖ ਹੈ ਕਿ ਸਿਆਣਾ ਹੈ, ਕ੍ਰੋਧੀ ਹੈ ਕਿ ਸ਼ਾਂਤਮਈ ਹੈ, ਜਲਦਬਾਜ਼ ਹੈ ਕਿ ਧੀਰਜਵਾਨ ਹੈ। ਇਹ ਦਸ ਬਾਰਾਂ ਦਿਨ ਉਸਦੀ ਸੰਗਤ ਕਰਦਿਆਂ, ਉਹਦੇ ਬੋਲਾਂ ਨੂੰ ਸੁਣਦਿਆਂ ਸਭ ਕੁਛ ਪਤਾ ਚੱਲਦਾ। ਮਨੁੱਖ ਆਪਣੇ ਬੋਲਾਂ ਤੋਂ ਪਹਿਚਾਣਿਆ ਜਾਂਦਾ ਕੀ ਹੈ। ਸ਼ਕਲ ਸੂਰਤ ਤੋਂ ਤਾਂ ਸਿਰਫ ਸ਼ਕਲ ਸੂਰਤ ਦਾ ਹੀ ਪਤਾ ਚੱਲਦਾ, ਰੰਗ ਦਾ ਪਤਾ ਚੱਲਦਾ, ਕਦ ਬੁੱਧ ਦਾ ਪਤਾ ਚੱਲਦਾ, ਨੈਣ ਨਕਸ਼ ਦਾ ਪਤਾ ਚੱਲਦਾ, ਰੰਗ ਦਾ ਪਤਾ ਚੱਲਦਾ, ਕੱਪੜਿਆਂ ਦਾ ਪਤਾ ਚੱਲਦਾ, ਸੈਕਸ ਦਾ ਪਤਾ ਚੱਲਦਾ, ਪਰ ਇਹ ਮਨੁੱਖ ਕੀ ਹੈ ਨਹੀਂ ਪਤਾ ਚੱਲਦਾ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਕ, ਐਬੋ ਹੁਨਰ ਨਿਹੁਫਤਾ ਬਾਸ਼ਕ। ਸਿਰਫ ਬੋਲਾਂ ਤੋਂ ਮਨੁੱਖ ਦੀ ਪਹਿਚਾਣ ਹੀ ਨਹੀਂ ਆਉਂਦੀ, ਮਨੁੱਖ ਦਾ ਵਿਕਾਸ ਵੀ ਸਾਰਾ ਬੋਲਾਂ ਦੇ ਖੜਾ ਹੈ, ਅੱਖਰਾਂ ਦੇ ਖੜਾ ਹੈ। ਅਗਰ ਮਨੁੱਖ ਕੋਲ ਅਲਫਾਜ਼ ਬੋਲ ਖੋ ਲੈ ਜਾਣ ਨਾ ਹੋਣ, ਤੇ ਮਨੁੱਖ ਉੱਥੇ ਹੀ ਚਲਾ ਜਾਏਗਾ ਜਿੱਥੇ ਪਸ਼ੂ ਹੈ, ਸਾਰਾ ਵਿਕਾਸ ਰੁਕ ਜਾਏਗਾ। ਜੈਸੇ ਕਿ ਮੈਂ ਉਦਾਹਰਣ ਦਿਆਂ, ਗੁੰਗੇ ਦਾ ਸਾਰਾ ਵਿਕਾਸ ਰੁਕਿਆ ਹੈ, ਕਿਉਂ? ਇਹਦੇ ਕੋਲ ਬੋਲ ਕੋਈ ਨਹੀਂ, ਇਹਦੇ ਕੋਲ ਅਲਫਾਜ਼ ਕੋਈ ਨਹੀਂ, ਇਹਦੇ ਕੋਲ ਅੱਖਰ ਨਹੀਂ ਹੈ, ਸੀਮਤ ਜੈਂਜ ਦੀ ਦੁਨੀਆ ਹੈ। ਇਸ ਵਾਸਤੇ ਪੰਜਾਬੀ ਚ ਕਹਿੰਦੇ ਨੇ, ਗੁੰਗੇ ਦੇ ਇਸ਼ਾਰੇ ਗੁੰਗੇ ਦੀ ਮਾਂ ਜਾਣੇ, ਹੋਰ ਕੌਣ ਜਾਣੇ, ਹੋਰ ਕਿਸੇ ਨੂੰ ਕੁਛ ਨਹੀਂ ਪਤਾ ਚੱਲਦਾ ਇਹ ਕੀ ਹੈ। ਗੁੰਗਾ ਮਨੁੱਖ ਕੋਈ ਚੋਟੀ ਦਾ ਸੰਗੀਤਕਾਰ ਨਹੀਂ ਦੇਖਿਆ, ਕਵੀ ਦਾਰਸ਼ਨਿਕ ਨਹੀਂ ਦੇਖਿਆ, ਗੁੰਗਾ ਮਨੁੱਖ ਕੋਈ ਚੰਗਾ ਵਪਾਰੀ ਵੀ ਨਹੀਂ ਦੇਖਿਆ, ਗੁੰਗਾ ਮਨੁੱਖ ਰਾਜਨੀਤਿਕ ਵੀ ਨਹੀਂ ਦੇਖਿਆ। ਜੇ ਧਾਰਮਿਕ ਗ੍ਰੰਥਾਂ ਦੀ ਪੜਚੋਲ ਕਰੀਏ, ਕੋਈ ਗੁੰਗਾ ਰਿਸ਼ੀ ਮੁਨੀ ਭਗਤ ਸੰਤ ਵੀ ਨਹੀਂ ਦੇਖਿਆ। ਵਿਕਾਸ ਦੇ ਸਾਰੇ ਦਰਵਾਜ਼ੇ ਬੰਦ ਨੇ, ਤਰੱਕੀ ਦੇ ਸਾਰੇ ਰਸਤੇ ਰੁਕੇ ਹੋਏ ਨੇ। ਇਹਦਾ ਮਤਲਬ ਮਨੁੱਖ ਦਾ ਜਿਤਨਾ ਵਿਕਾਸ ਹੋਇਆ ਉਨਤੀ ਹੋਈ ਹੈ ਜ਼ਬਾਨ ਦੇ ਆਸਰੇ ਤੇ। ਮਹਾਰਾਜ ਆਪ ਕਹਿੰਦੇ ਨੇ, ਧਿਆਨ ਦੇਣਾ, ਅੱਖਰੀ ਨਾਮ ਅੱਖਰੀ ਸਾਰਾ, ਅੱਖਰੀ ਗਿਆਨ ਗੀਤ ਬਣਦਾ, ਅੱਖਰੀ ਲਿਖਣ ਬੋਲਣ ਵਾਲ, ਅੱਖਰਾਂ ਸਿਰ ਸੰਜੋਗ ਵਖਰਾ। ਦੋ ਬੋਲ ਬੋਲੇ ਉਪਰਾ ਮਨੁੱਖ ਆਪਣਾ ਬਣ ਗਿਆ, ਦੋਸਤੀ ਹੋ ਗਈ, ਦੋਸਤੀ ਸੰਬੰਧ ਜੁੜਦੇ ਨੇ ਬੋਲ ਚਾਲ ਨਾਲ, ਪਰ ਦੋ ਬੋਲ ਐਸੇ ਬੋਲੇ ਨੇ ਸੰਬੰਧ ਟੁੱਟ ਗਏ ਨੇ, ਟੁੱਟ ਗਈ ਪ੍ਰੀਤ ਬੁਰ ਬੋਲ। ਮਹਾਰਾਜ ਕਹਿੰਦੇ ਨੇ, ਬੜੀ ਪੁਰਾਣੀ ਦੋਸਤੀ ਦੋ ਬੋਲਾਂ ਨਾਲ ਟੁੱਟ ਕੇ ਰਹਿ ਗਏ, ਬੜੇ ਬੜੇ ਘਰੇਲੂ ਕਲੇਸ਼ ਝਗੜੇ ਮਹਾਭਾਰਤ ਇੱਕ ਅੱਖਰ ਤੋਂ ਸ਼ੁਰੂ ਹੋ ਜਾਂਦਾ, ਦ੍ਰੋਪਦੀ ਦੀ ਜ਼ਬਾਨ ਚੋਂ ਹੀ ਨਿਕਲ ਗਿਆ ਸੀ ਕਿ ਅੰਧੇ ਦਾ ਅੰਧਾ ਹੈ। ਧਰਤਰਾਸ਼ਟਰ ਅੰਧਾ ਸੀ, ਉਹਦਾ ਲੜਕਾ ਦੁਰਯੋਧਨ ਇਹ ਅੰਧੇ ਦਾ ਅੰਧਾ ਹੈ। ਲੰਬੇ ਚੌੜੇ ਇਤਿਹਾਸ ਦੇ ਪੰਨੇ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ, ਕਿਉਂਕਿ ਦ੍ਰੋਪਦੀ ਬਹੁਤ ਅੱਛੀ ਚਿੱਤਰਕਾਰ ਸੀ, ਕਵਿਤਰੀ ਵੀ ਸੀ, ਸੰਗੀਤਕਾਰ ਵੀ ਸੀ। ਇਤਨੀ ਕਲਾ ਕਿਸੇ ਇੱਕ ਮਨੁੱਖ ਦੇ ਚ ਹੁੰਦੀ ਨਹੀਂ, ਪਰ ਉਸਦੇ ਚ ਹੈ ਸੀ। ਨਵਾਂ ਮਹਿਲ ਬਣਾਇਆ ਸੀ ਉਹਨਾਂ ਨੇ ਘਰ, ਤੇ ਘਰ ਦੇ ਅੰਦਰ ਸਰੋਵਰ, ਘਰ ਦੀ ਛੱਟ ਕਰਨੀ ਸੀ, ਮਹਿਲ ਦਾ ਮਹੂਰਤ ਹੋਣਾ ਸੀ। ਬੜੇ ਬੜੇ ਮਹਿਮਾਨਾਂ ਨੂੰ ਬੁਲਾਇਆ ਸੀ ਰਾਜਾ, ਰਾਜਿਆਂ ਦਾ ਮਹਿਲ। ਆਪਦੀ ਗੈਂਠ ਲਈ ਅਰਜ਼ ਕਰਾਂ, ਦ੍ਰੋਪਦੀ ਨੇ ਉਸ ਸਰੋਵਰ ਨੂੰ ਸਜਾਇਆ, ਉਹਦੇ ਤੇ ਇਸ ਢੰਗ ਦੀ ਪੇਂਟਿੰਗ ਕੀਤੀ, ਉਹ ਸਰੋਵਰ ਬਗੀਚਾ ਲੱਗਦਾ ਸੀ। ਇਧਰ ਕਿਆਰੀ ਬਣੀ, ਇਧਰ ਕਿਆਰੀ ਬਣੀ, ਇਧਰ ਪੁੱਲ ਕਿੜੇ, ਇਧਰ ਪੁੱਲ ਕਿੜੇ, ਹੈਗਾ ਉਹ ਪਾਣੀ ਸੀ, ਪਾਣੀ ਵਿੱਚ ਚਿੱਤਰਕਾਰੀ, ਪਾਣੀ ਵਿੱਚ ਬਗੀਚਾ ਬਣਾ ਦਿੱਤਾ। ਸਿਰਫ ਰੰਗਾ ਬੁਲਾਏ ਗਏ ਸਨ, ਦੁਰਯੋਧਨ ਵੀ, ਪਾਂਡਵਾਂ ਦਾ ਚਚੇਰਾ ਵਿਆਹ। ਪਰ ਇਹ ਜ਼ਰਾ ਦੇਰੀ ਨਾਲ ਆਇਆ, ਦੇਰੀ ਨਾਲ ਆਇਆ ਤੋ ਕਦਮਾਂ ਦੇ ਤੇਜ਼ੀ ਵੀ ਸੀ, ਫਿਰ ਮੈਂ ਵਕਤ ਸਿਰ ਪਹੁੰਚਾ। ਤੇਜ਼ੀ ਕਰਕੇ ਉਹਨੇ ਸੋਚਿਆ ਰਸਤੇ ਚ ਹੋ ਕੇ ਮੈਂ ਮਹਿਲ ਦੇ ਅੰਦਰ ਦਾਖਲ ਹੋਵਾਂ, ਨਹੀਂ ਸਿੱਧਾ ਬਗੀਚੇ ਚੋਂ ਲੰਘ ਜਾਵਾਂ। ਜੈਸੇ ਬਗੀਚੇ ਚੋਂ ਲੰਘਣ ਦੀ ਕੋਸ਼ਿਸ਼ ਕੀਤੀ, ਬਗੀਚਾ ਤਾਂ ਹੈ ਹੀ ਨਹੀਂ ਸੀ, ਪਾਣੀ ਸੀ। ਪਾਣੀ ਚ ਕਦਮ ਰੱਖਿਆ, ਡੁੱਬ ਤੈਰਨਾ ਜਾਣਦਾ ਸੀ, ਤੈਰ ਕੇ ਬਾਹਰ ਤੇ ਆ ਗਿਆ। ਪਰ ਦ੍ਰੋਪਦੀ ਦੀ ਕਈ ਦਿਨਾਂ ਦੀ ਮਿਹਨਤ ਬਰਬਾਦ ਚਲੀ। ਉਹ ਜੋ ਸੁੰਦਰ ਚਿੱਤਰਕਾਰੀ ਕੀਤੀ ਸੀ ਉਸਨੇ, ਸਭ ਖਰਾਬ। ਦੁਰਯੋਧਨ ਨੂੰ ਵੇਖ ਕੇ ਉਹਦੇ ਮੂੰਹੋਂ ਨਿਕਲਿਆ, ਅੰਧੇ ਦਾ ਅੰਧਾ ਹੀ। ਸਿਰਫ ਇਸੇ ਇੱਕ ਬੋਲ ਨੇ ਮਹਾਭਾਰਤ ਕਰਾ ਦਿੱਤਾ, ਇਸੇ ਇੱਕ ਬੋਲ। ਬੜੇ ਬੜੇ ਘਰਾਂ ਦੇ ਕਲੇਸ਼ ਦੇਖ ਲੈਣਾ, ਕਿਧਰੇ ਨੂੰਹ ਦਾ ਇੱਕ ਬੋਲ ਤੇ ਕਿਧਰੇ ਸੱਸ ਦਾ ਇੱਕ ਬੋਲ, ਕਿਧਰੇ ਪਿਤਾ ਦਾ ਇੱਕ ਬੋਲ, ਕਿਧਰੇ ਪੁੱਤਰ ਦਾ ਇੱਕ ਬੋਲ, ਕਿਧਰੇ ਵੱਡੇ ਭਰਾ ਦਾ ਇੱਕ ਬੋਲ, ਕਿਧਰੇ ਛੋਟੇ ਭਰਾ ਦਾ ਇੱਕ ਬੋਲ। ਬੜਾ ਭਾਰੀ ਘਰ ਨੂੰ ਕਲੇਸ਼ ਦਾ ਅਖਾੜਾ ਬਣਾ ਕੇ ਰੱਖ ਦਿੰਦਾ। ਫਿਰ ਮਹਾਰਾਜ ਦੀ ਬਾਣੀ ਕਹਿੰਦੀ ਹੈ, ਉਹ ਮਨੁੱਖ ਹੌਲ ਹੈ ਕਿਹੜਾ ਜਿਹਦੇ ਬੋਲ ਹੌਲ ਕਹਿੰਦੇ, ਹੌਲੇ ਮਨ ਮਤ ਹੌਲੀ ਬੋਲੇ ਬੋਲ। ਜਿਹਦੇ ਬੋਲ ਹਲਕੇ ਨੇ, ਕੌੜੇ ਨੇ, ਫਿੱਕੇ ਨੇ, ਝੂਠੇ ਨੇ, ਚੋਟ ਪਹੁੰਚਾਉਣ ਵਾਲੇ ਨੇ, ਹੌਲੇ ਮਨੁੱਖ ਹੌਲ। ਬੋਲ ਜੋ ਹਲਕੇ ਨੇ, ਬੋਲਾਂ ਚ ਮਿਠਾਸ ਹੈ, ਬੋਲਾਂ ਚ ਦੂਰ ਦ੍ਰਿਸ਼ਟੀ ਹੈ, ਬੋਲਾਂ ਵਿੱਚ ਗਹਿਰਾਈ ਹੈ। ਔਰ ਜਿਸ ਬੋਲ ਚ ਗਹਿਰਾਈ ਹੋਵੇਗੀ, ਉਚਤਾਈ ਵੀ ਉਸੇ ਚ ਹੋਵੇਗੀ। ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣ, ਆਪਦੀ ਗੈਤ ਲਈ ਅਰਜ਼ ਕਰਾਂ, ਫਿਰ ਉਸ ਦਰਖਤ ਨੂੰ ਆਪਣੀਆਂ ਜੜ੍ਹਾਂ ਪਾਤਾਲ ਵਿੱਚ ਲੈ ਜਾਣੀਆਂ ਪੈਣ। ਜੋ ਦਰਖਤ ਆਪਣੀਆਂ ਜੜ੍ਹਾਂ ਨੂੰ ਗਹਿਰਾ ਨਹੀਂ ਲੈ ਜਾ ਸਕਿਆ, ਉਹ ਆਪਣੀਆਂ ਸ਼ਾਖਾਂ ਨੂੰ ਉੱਪਰ ਵੀ ਨਹੀਂ ਖਾ ਸਕੇ। ਜਿਤਨੀਆਂ ਜੜ੍ਹਾਂ ਗਹਿਰੀਆਂ ਜਾਣਗੀਆਂ, ਉਤਨੇ ਸ਼ਾਖਾਂ ਉੱਪਰ ਉੱਠਣਗੀਆਂ। ਜੋ ਬੋਲ ਗਹਿਰੇ ਨਹੀਂ ਹੁੰਦੇ, ਉਹ ਬੋਲ ਉੱਚੇ ਵੀ ਨਹੀਂ ਹੁੰਦੇ। ਉੱਚੇ ਬੋਲ, ਗਹਿਰੇ ਬੋਲ, ਮਧੁਰ ਬੋਲ, ਇਹ ਮਹਾਨਤਾ ਦੀ ਨਿਸ਼ਾਨੀ ਹੈ। ਮਨਮਤ ਹੌਲੀ ਬੋਲੇ ਬੋਲ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਹਲਕੇ ਬੋਲ, ਛੋਟੇ ਬੋਲ, ਮਨੁੱਖ ਦੇ ਛੋਟੇ ਹੋਣ ਦੀ ਪਹਿਚਾਣ। ਹੁਣ ਮੈਂ ਅਰਜ਼ ਕਰਾਂ, ਮਨੁੱਖ ਦੀ ਦੁਨੀਆਂ ਦੀ ਸਾਰੀ ਹਲਚਲ, ਭਾਈਚਾਰਾ ਤੇ ਸੰਬੰਧ, ਮਨੁੱਖ ਦੀ ਬਹੁਤ ਸਾਰੀ ਦੁਨੀਆਂ ਦੀ ਕਲ ਕਲੇਸ਼, ਲੜਾਈ ਤੇ ਝਗੜੇ 99% ਬੋਲਾਂ ਦੇ ਆਸਰੇ ਤੇ ਚੱਲ ਰਹੇ। ਬੋਲੋ, ਦੋ ਬੋਲ ਬੋਲੇ ਪ੍ਰੀਤ ਟੁੱਟ ਗਈ, ਦੋ ਬੋਲ ਬੋਲੇ ਓਪਰੇ ਬੇਗਾਨੇ ਆਪਣੇ ਹੋ ਗਏ। ਸੰਬੰਧ ਸਾਰੇ ਜੁੜਦੇ ਨੇ ਬੋਲਣ ਨਾਲ। ਜਿੱਥੇ ਸੰਬੰਧ ਨਾ ਹੋਵਣ, ਮਨੁੱਖ ਕਹਿ ਦਿੰਦਾ ਸਾਡੀ ਉੱਥੇ ਬੋਲ ਚਾਲ ਨਹੀਂ ਹੈ। ਵੇਖਦਾ ਮਨੁੱਖ ਸਾਰਿਆਂ ਨੂੰ ਹੈ, लेकिन वेखण दे नाल संबंध नहीं जुड़ते, बोलण नाल जुड़ते। एक सियाणा मेहमान सिर्फ एक दिन दे ची अंदाजा ला लैंदा है, वक्ती तौर ते सही पति पत्नी दे संबंध टूटे हुए हैं। क्यों बोलते ही नहीं? दो भरावां दे संबंध दे दीवार खड़ी है, क्यों बोलते ही बोलते ही? जिथे बंदे दा संबंध होवे मनुख कह देंदा उत्थे साडी बोलचाल है, उत्थे साडी बोलचाल है। मनुख दी दुनिया दी सारी तामीर ते मनुख दी दुनिया दी सारी बर्बादी 99% बोलां ते खड़ी है। ऐसे बोल धर्म ग्रंथां विच जिन्हां नूं पढ़ के ते जप के मनुख भगवान दा रूप हो जांदा है, पर ऐसे बोल फैश लिटरेचर विच गंदा साहित्य किताबां विच जिन्हूं पढ़ के मनुख बिल्कुल शैतान हो जांदा। कुछ अक्खर ही ने उन्होंने मनुख नूं भगवान बना दिता, कुछ अक्खर ही ने जिन्हां ने मनुख नूं शैतान बना दिता। एक सच्चाई है, बहुत वड्डी सच्चाई है। इस वास्ते गुरु नानक देव जी महाराज, गुरु अमरदास जी महाराज, गुरु अर्जन देव जी, भगत कवि अपनी बाणी च अखरां दी महिमा बयान करदे और उन्हां बाणियां दे नाम ने आसा मल्ला पहला पट्टी लिखी, आसा मल्ला तीजा पट्टी लिखी, तख्ती अखरां दी महिमा है। गौड़ी मल्ला पंजवा बावन अखरे, गौड़ी श्री कबीर जी बावन अखरे। हैरानगी हुई सी मैनू अखरां दी महिमा दे उत्ते इतनी मेहनत की थी, इतना कुछ समझाया गया और एक एक अखर दी मनुख सही वर्तों करे। चलो हथ दी किधरे गलत वर्तों हो भी गई है, पैर किसे गलत पासे चले भी गए ने, शायद इतनी तबाही ना हो जितना गलत अखर वर्त के तबाही हो जाए, बर्बादी हो जाती है, नुकसान हो जाता है या मिलाप हो जाता है, कुछ प्राप्त हो जाता है। दूर क्यों जाइए, वाहेगुरु शब्द दो अखरां दा जोड़ है, राम अखर दो अखरां दा जोड़ है, कि ये दो अखरां दा जुड़िया होया अखर जब जब के मनुख राम दा रूप हो जाता है, परमात्मा दा रूप हो जाता है। बोल ऐसे कोई बोले राम दा रूप हो जाता है, बोल ऐसे कोई बोले निरा शैतान बन जाता है। मनुख दी दुनिया दी महिमा सारी अखरां ते खड़ी। भगत कबीर कहंदे ने एक एक अखर तो मैं की उपदेश रहा है, एक अखर ने मेरे लिए केड़ी दिशा बनाई, एक अखर ने मैनू की सोचण दे जो है मजबूर किया। मैं इस वक्त एक अखर लैंदा क्योंकि 52 अखर कबीर दे ते 52 गुरु अर्जन देव जी दे, ज्यादा नहीं तो फिर 52 दिन ते चाहिए न खोलण नूं सुणन नूं समझाण नूं पढ़न। हां इको शहर विच मैं इहदी कथा जरूर कीती, जम्मू च 52 अखरी कोई 1.5 महीने समाप्ति हुई सी। 52 अखरी इस वक्त एक अखर नूं लैंदा, मां अखर उर्दू च मीम कहते हैं,

ਮਨ ਨਹੀਂ ਮੰਨਦਾ ਉਹਨਾਂ ਦਾ ਜੋ ਗੁਰਦੁਆਰਿਆਂ ਚ ਨਹੀਂ ਆਉਂਦੇ, ਮੰਦਰਾਂ ਚ ਨਹੀਂ ਆਉਂਦੇ, ਉਹਨਾਂ ਦਾ ਮਨ ਵੀ ਨਹੀਂ ਮੰਨਦਾ ਜੋ ਆਣ ਕੇ ਬੈਠਦੇ ਨੇ, ਨਹੀਂ ਮੰਨਦਾ। ਆਪਣੇ ਅਨੁਭਵ ਦੁਆਰਾ ਕਹਿਣਾ ਨਹੀਂ ਮੰਨਦਾ। ਤੁਸੀਂ ਆਖੋਗੇ ਇਹ ਗੱਲ ਤੇ ਗਲਤ ਬਿਆਨੀ ਹੈ, ਮੰਨਦਾ ਥਾਂ ਤੇ ਆ ਗਏ ਤਾਂ ਪਾਠ ਕਰਦੇ, ਤਾਂ ਗੁਰਦੁਆਰੇ ਆ ਗਏ, ਤਾਂ ਮੰਦਰ ਆ ਗਏ, ਤਾਂ ਮਸਜਿਦ ਵਿੱਚ ਆ ਗਏ, ਨਮਾਜ਼ ਪੜ੍ਹਨ, ਖੁਦਾ ਨੂੰ ਖੁਦਾ ਕਰਕੇ ਮੰਨਦੇ ਹਾਂ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨਦੇ ਹਾਂ, ਨਹੀਂ ਮੰਨਦੇ। ਫਿਰ ਕਿਉਂ ਆਇਆ? ਇਹ ਫਿਰ ਗੁਰੂ ਅਰਜਨ ਦੇਵ ਜੀ ਖੋਲਦੇ, ਔਰ ਗਜ਼ਬ ਦੀ ਗੱਲ ਧਿਆਨ ਨਾਲ ਸੁਣਨਾ, ਮੰਮੇ ਅੱਖਰ ਕੋਈ ਖੋਲਦਾ, ਮਾਂ ਅੱਖਰ, ਉਹ 52 ਅੱਖਰੀ ਕਬੀਰ ਦੀ, ਇਹ 52 ਅੱਖਰੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਮਹਾਰਾਜ ਇਸ ਸਲੋਕ ਵਿੱਚ ਕਹਿੰਦੇ ਨੇ, ਮਨੁੱਖ ਪਰਮਾਤਮਾ ਨੂੰ ਮੰਨਦਾ ਨਹੀਂ, ਮਨੁੱਖ ਪਰਮਾਤਮਾ ਕੋਲੋਂ ਮੰਗਦਾ, ਮੰਗਦਾ ਨਹੀਂ। ਮੰਗ ਪੂਰੀ ਹੋ ਜਾਏ ਤਾਂ ਸੰਬੰਧ ਟੁੱਟ ਜਾਂਦਾ ਹੈ, ਮੰਗ ਨਾ ਪੂਰੀ ਹੋਵੇ ਤਾਂ ਸੰਬੰਧ ਗੱਲ ਖਤਮ। ਸੰਬੰਧ ਤੇ ਸਿਰਫ ਮੰਗਦਾ। ਤੋਂ ਹੁਣ ਆਪਣੇ ਪਾਵਨ ਪਵਿੱਤਰ ਸਲੋਕ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਮੰਮਾ ਮੰਗਣ ਹਾਰ ਧਿਆਨਾ, ਦੇਣ ਹਾਰ ਦੇ ਰਹੋ ਸੁਜਾਨਾ। ਮੰਗਦਾ ਐ ਦੇ, ਐ ਦੇ, ਐ ਦੇ, ਐ ਦੇ। ਕਿਆ ਪਰਮਾਤਮਾ ਦਿੰਦਾ? ਦਿੰਦਾ। ਆਖ ਹੈ ਮੰਗੇ, ਦੇ ਦੇ, ਦਾਤ ਕਰੇ ਦਾਤਾ, ਦਿੰਦਾ। ਮੰਗਦਾ ਉਹ ਦਿੰਦਾ, ਮੰਗਦਾ ਉਹ ਦਿੰਦਾ। ਜੋ ਦੇਈ ਜਾ ਰਿਹਾ ਉਸ ਨਾਲ ਜੁੜੀ ਜਾ ਰਿਹਾ, ਜੋ ਦਿੰਦਾ ਪਿਆ ਉਸ ਨਾਲ ਟੁੱਟੀ ਜਾ ਰਿਹਾ। ਹਕੀਕਤ ਹੈ ਮੰਮਾ ਮੰਗਣ ਹਾਰ ਇਆਨਾ, ਇਆਨਾ ਜੋ ਮੰਗਣ ਦਾ ਸੰਬੰਧ ਪਰਮਾਤਮਾ ਨਾਲ ਜੋੜਦਾ ਹੈ, ਇਆਣਾ ਹੈ। ਤੇ ਜੋ ਪਰਮਾਤਮਾ ਨਾਲ ਮੰਨਣ ਦਾ ਸੰਬੰਧ ਜੋੜਦਾ ਹੈ, ਮੰਨਦਾ ਹੈ, ਪ੍ਰਭਾਵਿਤ ਹੈ, ਉਹ ਇਤਨਾ ਸਿਆਣਾ ਹੈ। ਮਹਾਰਾਜ ਕਹਿੰਦੇ ਨੇ, ਮੰਨੇ ਹਕੀਕਤ ਕਹੀ ਨਾ ਜਾ, ਜੇ ਕੋ ਕਹੇ ਬਚੇ ਪਛਤਾ। ਉਹਦੀ ਤੇ ਮਹਿਮਾ ਬਿਆਨੇ ਨਹੀਂ ਕੀਤੀ ਜਾ ਸਕਦੀ ਜੋ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨਦਾ। ਇਤਨੀ ਸੌਖੀ ਖੇਡ ਨਾ ਸਮਝਿਆ ਸੀ, ਮੰਨਦੇ ਹਾਂ ਗੁਰੂ ਨੂੰ, ਆਏ ਹਾਂ ਗੁਰਦੁਆਰੇ, ਨਹੀਂ ਮੰਗਦੇ ਹਾਂ, ਕੁਛ ਚਾਹੀਦਾ। ਕੁਛ ਕਾਮਨਾਵਾਂ ਸੰਸਾਰ ਤੋਂ ਨਹੀਂ ਪੂਰੀਆਂ ਹੁੰਦੀਆਂ, ਸ਼ਾਇਦ ਗੁਰੂ ਤੋਂ ਪੂਰੀਆਂ। ਕੁਛ ਕਾਮਨਾਵਾਂ ਪਰਿਵਾਰ ਤੋਂ ਨਹੀਂ ਪੂਰੀਆਂ ਹੁੰਦੀਆਂ, ਸ਼ਾਇਦ ਗੁਰੂ ਤੋਂ ਪੂਰੀਆਂ। ਕੁਝ ਖੇਡ ਬਾਜ਼ਾਰ ਵਿੱਚ ਨਹੀਂ ਬਣ ਸਕੀ, ਸ਼ਾਇਦ ਗੁਰੂ ਕੋਲ ਬਣ ਜਾਣ। ਕੋਈ ਖੇਡ ਮਿੱਤਰਾਂ ਪੁੱਤਰਾਂ ਕੋਲ ਨਹੀਂ ਬਣ ਸਕੀ, ਸ਼ਾਇਦ ਪ੍ਰਭੂ ਕੋਲ ਬਣ ਜਾਣ। ਮੰਗਣ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਫਿਰ ਉਸੇ ਸਲੋਕ ਵਿੱਚ ਕਹਿੰਦੇ ਨੇ, ਮੰਮਾ ਮੰਗਣ ਹਾਰ ਧਿਆਨਾ, ਦੇਣ ਹਾਰ ਦੇ ਰਹੋ ਸੁਜਾਨਾ। ਪਰ ਜੋ ਮੰਗੇ ਤੋ ਮੰਗੇ ਬੀਆ, ਜਾਂਤੇ ਕੁਸਲ ਨਾ ਕਬਹੋਂ ਥਿਆ। ਬੀਆ ਲੈਂਦੀ ਪੰਜਾਬੀ ਦਾ ਅਕਸ਼ਰ ਹੋਵੇ, ਇਹਦੇ ਅਰਥ ਬਣ ਜਾਂਦੇ ਨੇ ਹੋਰ, ਬੀਆ ਮੰਗਦਾ ਹੋਰ ਮੰਗਦਾ। ਤੇ ਬੀਆ ਸ਼ਬਦ ਚੜ੍ਹਦੀ ਪੰਜਾਬੀ ਦਾ ਹੋਵੇ, ਅੰਮ੍ਰਿਤਸਰ ਜਲੰਧਰ ਦੇ ਵਿੱਚ ਬੋਲੀ ਜਾਂਦੀ, ਪਰ ਬੀਆ ਦੇ ਅਰਥ ਨੇ ਭਰੂਥ, ਬਈ ਰੋਟੀ ਹੈ, ਬਿਆ ਭੋਜਨ ਹੈ, ਭਰੂਥਾ ਭੋਜਨ ਹੈ। ਇੱਥੇ ਜੋ ਅਰਥ ਬਣਦੇ ਨੇ ਉਹ ਲਹਿੰਦੀ ਪੰਜਾਬੀ ਦਾ ਸ਼ਬਦ ਹੈ, ਹੋਰ ਹੋਰ ਮੰਗਦਾ ਹੈ। ਜੋ ਮੰਗੇ ਤੋ ਮੰਗੇ ਬੀਆ, ਪਰਮਾਤਮਾ ਕੋਲ ਜੋ ਕੁਛ ਵੀ ਮੰਗਦਾ ਹੈ, ਪਰਮਾਤਮਾ ਨੂੰ ਛੋੜ ਕੇ ਹੋਰ ਹੋਰ ਮੰਗਦਾ। ਐ ਦੇ, ਐ ਦੇ, ਐ ਦੇ, ਐ ਦੇ, ਇਹ ਮੇਰੇ ਘਰ ਆ ਜਾਏ, ਇਹ ਮੇਰੇ ਘਰ ਆ ਜਾਏ, ਇਹ ਮੇਰੇ ਘਰ ਆ ਜਾਏ। ਤੇ ਪਰਮਾਤਮਾ ਆਖੇ, ਮੈਂ ਵੀ ਆ ਜਾਵਾਂ ਤੇਰੇ ਘਰ, ਨਾ ਨਾ ਤੇਰੀ ਕੋਈ ਲੋੜ, ਤੂੰ ਇੱਕ ਪਾਸੇ, ਤੇਰੀ ਲੋੜ। ਹੋਰ ਹੋਰ ਮੰਗਦਾ ਪਰਮਾਤਮਾ ਕੋਲੋਂ, ਪਰਮਾਤਮਾ ਕੋਲੋਂ ਪਰਮਾਤਮਾ ਨੂੰ ਨਹੀਂ ਮੰਗਦਾ। ਇਸ ਵਾਸਤੇ ਹੋਰ ਹੋਰ ਤੇ ਮਨੁੱਖ ਕੋਲ ਹੋ ਜਾਂਦਾ ਹੈ, ਪਰਮਾਤਮਾ ਨਹੀਂ ਆਉਂਦਾ, ਆਉਂਦੇ ਆਇਆ ਵੀ ਨਹੀਂ ਆਉਂਦਾ।

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
3: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.
4: समुंद शाह सुल्तान गिरह से

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਤਸੰਗ ਜੀਓ, ਦਾਸ ਨੇ ਕੱਲ੍ਹ ਤੋਂ ਇੱਕ ਵਿਚਾਰ ਆਰੰਭ ਕੀਤੀ ਸੀ। ਅਸੀਂ ਤਿੰਨਾਂ ਦੇ ਜੋੜ ਹਾਂ, ਤਨ ਮਨ ਆਤਮਾ। ਤਨ ਨੂੰ ਫਿਰ ਦੋ ਭਾਗਾਂ ਵਿੱਚ ਵੰਡਦੇ ਨੇ, ਅਨਮਈ ਕੋਸ਼, ਪ੍ਰਾਣਮਈ ਕੋਸ਼। ਮਨ ਨੂੰ ਵੀ ਦੋ ਭਾਗਾਂ ਵਿੱਚ ਵੰਡਦੇ ਨੇ, ਮਨਮਈ ਕੋਸ਼, ਵਿਗਿਆਨਮਈ ਕੋਸ਼। ਇਹਨਾਂ ਚਾਰਾਂ ਦਾ ਫਿਰ ਅੱਗੋਂ ਆਧਾਰ ਮੂਲ ਆਨੰਦਮਈ ਕੋਸ਼। ਇਹ ਚੂੰਕਿ ਅਨਮਈ ਕੋਸ਼ ਹੈ, ਤਨ ਇਹ ਚੱਲਦਾ ਅਨਪਾਣੀ ਦੇ ਆਸਰੇ ਤੇ। ਸਾਡੇ ਤ੍ਰੈ ਮਨ ਦੇਵਰੀ ਚੱਲੇ ਪਾਣੀ ਅੰਨ। ਥੋੜ੍ਹਾ ਜਿਹਾ ਦੋਹਰਾ ਦਿਆਂ ਤੱਕ ਲਿੰਕ ਜੁੜ ਜਾਏ। ਇਹ ਤਨ ਬਣਿਆ ਵੀ ਅੰਨ ਤੋਂ ਹੈ, ਭੋਜਨ ਤੋਂ ਬਣਿਆ, ਰੋਟੀ ਤੋਂ ਬਣਿਆ। ਜੈਸੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਇਹ ਖੂਨ ਤੇ ਬਿੰਦ ਤੋਂ ਬਣਿਆ ਤੇ ਖੂਨ ਤੇ ਬਿੰਦ ਰੋਟੀ ਤੋਂ ਬਣਦਾ, ਖੂਨ ਤੇ ਬਿੰਦ ਭੋਜਨ ਤੋਂ ਬਣਦਾ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ, ਇਹ ਬਿੰਦ ਤੋਂ ਬਣਦਾ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਪਿਤਾ ਦਾ ਬਿੰਦ, ਮਾਂ ਦਾ ਲਹੂ, ਲਹੂ ਭੋਜਨ ਤੋਂ ਬਣਦਾ, ਬਿੰਦ ਭੋਜਨ ਤੋਂ ਬਣਦਾ। ਇੰਜ ਕਲੋ ਤਾਂ ਇਹ ਅਨਮਈ ਕੋਸ਼ ਭੋਜਨ ਤੋਂ ਬਣਿਆ, ਰੋਟੀ ਤੋਂ ਬਣਿਆ। ਜਦ ਬਣਿਆ ਭੋਜਨ ਤੋਂ ਹੈ, ਤਾਂ ਫਿਰ ਇਹ ਜੀਵੇਗਾ ਵੀ ਭੋਜਨ ਦੇ ਆਸਰੇ ਤੇ। ਬਿਨਾਂ ਭੋਜਨ ਤੋਂ ਨਹੀਂ ਜ਼ਿੰਦਾ ਰਹਿ ਸਕ, ਬਣਿਆ ਜੋ ਭੋਜਨ ਤੋਂ ਹੈ। ਇਹ ਅਨਮਈ ਕੋਸ਼ ਬਣਿਆ ਜੋ ਰੋਟੀ ਤੋਂ ਹੈ, ਰੋਟੀ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹ ਰੋਟੀ ਤੋਂ ਬਣਿਆ ਹੋਇਆ ਸਰੀਰ ਅੰਤਿਮ ਸਮੇਂ ਤੱਕ ਰੋਟੀ ਮੰਗੇਗਾ, ਭੋਜਨ ਮੰਗੇਗਾ, ਅੰਨ ਮੰਗੇਗਾ। ਲੇਕਿਨ ਮਨਮਈ ਕੋਸ਼, ਵਿਗਿਆਨਮਈ ਕੋਸ਼ ਰੋਟੀ ਤੋਂ ਨਹੀਂ ਬਣਿਆ, ਭੋਜਨ ਤੋਂ ਨਹੀਂ ਬਣਿਆ। ਉਹ ਫਿਰ ਕਿਸ ਤਰ੍ਹਾਂ ਬਣਿਆ? ਜਿੱਥੇ ਲੰਬੀ ਯਾਤਰਾ ਕਰਕੇ ਤਨ ਰੋਟੀ ਤੋਂ ਬਣਿਆ, ਰੋਟੀ ਪਚ ਕੇ ਕਿਧਰੇ ਖੂਨ ਬਣੀ ਹੈ, ਰੋਟੀ ਪਚ ਕੇ ਕਿਧਰੇ ਬਿੰਦ ਬਣੀ ਹੈ, ਫਿਰ ਬਿੰਦ ਤੇ ਖੂਨ ਦਾ ਸੰਯੋਗ ਹੋਇਆ ਵਾਸ਼ਨਾ ਕਰਕੇ, ਫਿਰ ਇਹ ਤਨ ਬਣਿਆ ਲੰਬੀ ਯਾਤਰਾ। ਮਨਮਈ ਕੋਸ਼, ਵਿਗਿਆਨਮਈ ਕੋਸ਼, ਇਹ ਸਿੱਧਾ ਬ੍ਰਹਮ ਤੋਂ ਆਇਆ, ਪਰਮਾਤਮਾ ਤੋਂ ਆਇਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਤਰ੍ਹਾਂ ਮਨਮਈ ਕੋਸ਼, ਵਿਗਿਆਨਮਈ ਕੋਸ਼ ਅਤਿ ਸੂਕਸ਼ਮ ਹੈ, ਨਿਰਾਕਾਰ ਹੈ। ਇਹ ਅਨਮਈ ਕੋਸ਼, ਪ੍ਰਾਣਮਈ ਕੋਸ਼ ਆਕਾਰ ਰੱਖਦਾ ਹੈ, ਵਜੂਦ ਰੱਖਦਾ ਹੈ। ਦੇਖ ਸਕਦੇ ਹਾਂ, ਆਪਣਾ ਤਨ ਦੇਖ ਸਕਦੇ ਹਾਂ, ਦੂਸਰੇ ਦਾ ਤਨ ਦੇਖ ਸਕਦੇ ਹਾਂ। ਲੇਕਿਨ ਅਸੀਂ ਦੂਸਰੇ ਦਾ ਸੂਕਸ਼ਮ ਸਰੀਰ ਨਹੀਂ ਦੇਖ ਸਕਦੇ, ਦੂਸਰੇ ਦਾ ਮਨ ਨਹੀਂ ਦੇਖ ਸਕਦੇ। ਥੋੜ੍ਹਾ ਜਿਹਾ ਯਤਨ ਕਰੀਏ, ਬਹੁਤ ਹਿੰਮਤ ਕਰੀਏ, ਤੇ ਕਿਧਰੇ ਆਪਣਾ ਮਨ ਥੋੜ੍ਹਾ ਜਿਹਾ ਮਹਿਸੂਸ ਕਰ ਸਕਦੇ ਹਾਂ ਦੂਸਰੇ ਦਾ ਨੇ। ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ, ਕਦੀ ਕਦਾਈ ਕੋਈ ਕਦ ਗੁਰਮੁਖ ਆਪਣੇ ਸੂਕਸ਼ਮ ਸਰੀਰ ਦੇ ਦਰਸ਼ਨ ਕਰਦਾ ਹੈ, ਵੀ ਇਹ ਸਰੀਰ ਮੇਰਾ ਕੀ ਹੈ। ਹੁਣ ਦੋਹਾਂ ਦੀ ਤੁਲਨਾਤਮਕ ਗੱਲ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਤਨ ਦੇ ਚ ਸਵਾਸ ਚੱਲਦੇ ਨੇ, ਖੂਨ ਗਰਦਿਸ਼ ਕਰਦਾ, ਦਿਲ ਧੜਕਦਾ,
मन में ही कोश दे विचार चलते ने, यादा चल दिया ने, सोचनी चल दी है। प्राण श्वासां दा चलना, दिल दा धड़कना, खून दा चलना, ये अनमई कोश दी जिंदगी है। विचारां दा चलना, सोचनी दा चलना, सिमृति दा चलना, ये सूक्ष्म शरीर दी जिंदगी है। पर देखना पेगा विचारां दे चलदा की है, सोचनी दे चलदा की है, यादां दे चलदा की है। कहिंदे ने वासना चलदी है, वासना चलदी है। वासना किस दी? प्रभता दी वासना, पदार्थां दी वासना, रूप दी वासना, ऐ चलदी है। यादां दे च, विचारां दे च, सोचने दे च। ये एक अध्यात्म विचार जिंदगी सारी कर्म कांड च ना लंघ जाए, इस वास्ते मैं ये अर्ज कीता है। ये कथा कीर्तन भी अस्थूल शरीर की लोड़ नहीं है, थोड़े अनमई कोश की पूर्ति इस कथा नाल नहीं होवेगी, कीर्तन नाल नहीं होवेगी, पाठ नाल नहीं होवेगी, जप नाल नहीं होवेगी। अगर इस नाल हो सकती है थले लंगर चलाने की लोड़ नहीं है। ये भजन, ये कथा, ये कीर्तन, ये जप, ये सूक्ष्म शरीर की लोड़ है। ये मनमई कोश की लोड़ है। हुण दूजा नुकता बयान मैं करा। ना समझी दे कारण करके पशु कई दफा नालियां दा गंदा पानी भी पी लैंदे, गलत भोजन भी खा लैंदे। जो नहीं खाना चाहिदा सूअर वह भी खांदा रहिंदा, कुत्ते वह भी खांदे रहिंदे, गलत आहार भी करदे रहिंदे ने, और गंदा पानी भी पींदे रहिंदे। मनुख थोड़ा जिहा सुचेत तन दे तल ते जरूर है, भोजन स्वच्छ होवे, पानी बिल्कुल शुद्ध होवे, फिल्टर शुदा, हवा दे प्रदूषण ना होवे। मन दे प्रति मनुख सुचेत नहीं है। जिवें पशुआं दी आदत बन जांदी है गंदा पानी पीण दी, गंदी खुराक खाण दी। महाराज कहिंदे ने फिरदी फिरदी दै दिसां, जल पर बत बन राए, जिथे डिठा मृत को इल बहठी आए। इल बड़ी उच्ची उड़दी है, पहाड़ां तो भी उच्ची उड़न लग पैंदी है, बड़िया उचाइयां नूं छूंदी है। पर जिथे गंदगी पई होवे, पुरुथा सड़िया गलिया, कोई मांस दा निक्का जिहा भी टुकड़ा पिया होवे, एकदम उपरों थले आउंदी, बड़ी तेजी नाल आउंदी है और झपटा मारदी है। मनुख दार्शनिक है, फिलासफर है, चिंतक है, बड़ा स्याणा है, बड़ी परवाज है, बड़ी उड़ारी है, पर सूक्ष्म शरीर चूंकि वासना नाल भरे होया है, वासना प्रभता दी, वासना रूप दी, वासना पदार्थां दी, ठीक है उड़ारी बड़ी उच्ची होवेगी, एकदम वासना करके भ्रष्ट हो जाता है। चाहे चोटी दा दार्शनिक है, फिलोसफर है, विचारक है, कितनी सूझबूझ रखता है, की होया इल दी तरह उच्चा पे उड़दा है, विचार बड़े उच्चे ने, ख्याल बड़े उच्चे पेश करता है, लेखनी बड़ी महान है, कविता बड़िया उच्चिया ने, पर सतगुर कहिंदे ने उच्चा उड़दे होया इल नू वेख के दे भुलेखे च ना पैना, इहदी मानसिक बिरतियां भी उच्ची ने। इत्थे जिथे डिठा मृत को, कोई मुरदार पिया होवे, इल आके बैठ जाएगी।
ਕਿਸੇ ਹੱਦ ਤੱਕ ਮਹਾਰਾਜ ਕਹਿੰਦੇ ਨੇ ਜੋ ਆਪਣਾ ਹੈ ਹੀ ਨਹੀਂ ਉਹ ਮੁਰਦਾਰ ਖਾਣਾ ਹੈ। ਹੱਕ ਪਰਾਇਆ ਨਾਨਕਾ ਉਸ ਸੋਵਰ ਉਸ ਗਾ ਇਹ ਮੋਈ ਹੋਈ ਗਊ ਇਹ ਮੁਰਦਾ ਗੁਸਤਾਖੀ ਮਾ ਬੜੇ ਬੜੇ ਸਿਆਣੇ ਖਾਂਦੇ ਨੇ ਜੋ ਹੱਕ ਹੈ ਹੀ ਆਪਣਾ ਨਹੀਂ। ਵੱਡਾ ਮੁਲਕ ਛੋਟੇ ਮੁਲਕ ਨੂੰ ਹਥਿਆ ਲੈਂਦਾ ਜੋ ਉਸਦਾ ਨਹੀਂ ਹੈ। ਵੱਡੀ ਕੌਮ ਛੋਟੀ ਕੌਮ ਨੂੰ ਦਬਾ ਕੇ ਖਾ ਜਾਂਦੀ ਹੈ ਜੋ ਉਸਦਾ ਹਿੱਸਾ ਨਹੀਂ ਹੈ। ਤਾਕਤਵਰ ਸ਼ਕਤੀਸ਼ਾਲੀ ਮਨੁੱਖ ਦੂਸਰੇ ਦੀ ਮਾਣ ਮਰਿਆਦਾ ਧਨ ਸੰਪਦਾ ਖੋਹ ਲੈਂਦਾ ਜੋ ਉਸਦਾ ਨਹੀਂ ਹੈ। ਜੋ ਉਸਦਾ ਨਹੀਂ ਹੈ ਮੁਰਦਾਰ ਹੈ। ਫਰਕ ਸਿਰਫ ਇਤਨਾ ਹੈ ਜੋ ਆਮ ਢੰਗ ਨਾਲ ਲੁੱਟੇ ਖਾਵੇ ਉਹਨੂੰ ਲੁਟੇਰਾ ਦੁਰਾਚਾਰੀ ਕਾਤਲ ਕਹਿ ਦਿੰਦੇ ਹਾਂ, ਪਰ ਜੋ ਵੱਡੇ ਢੰਗ ਨਾਲ ਕਰੇ ਉਹਨੂੰ ਹੁਕਮਰਾਨ ਕਹਿ ਦਿੰਦੇ ਹਾਂ। ਪਰ ਇੰਨੀ ਗੱਲ ਹੈ, ਹੋਰ ਕੁਛ ਵੀ ਨਹੀਂ। ਉਹਨੂੰ ਰਾਜਾ ਕਹਿ ਦਿੰਦੇ, ਉਹਨੂੰ ਬਾਦਸ਼ਾਹ ਕਹਿ ਦਿੰਦੇ। ਲੇਕਿਨ ਮੁਰਦਾਰ ਖਾਣ ਦੀ ਮਨੁੱਖ ਦੀ ਆਮ ਬਿਰਤੀ ਹੈ। ਇਸ ਵਾਸਤੇ ਗੁਰੂ ਨਾਨਕ ਨੇ ਇਲ ਨਾਲ ਤਸ਼ਬੀਹ ਦਿੱਤੀ ਹੈ। ਮਨੁੱਖ ਦੇ ਉੱਚੇ ਖਿਆਲਾਂ ਨੂੰ ਦੇਖ ਕੇ ਕਿਧਰੇ ਸੋਚ ਨਾ ਲੈਣਾ, ਇਹਦਾ ਜੀਵਨ ਵੀ ਬੜਾ ਉੱਚਾ ਹੋਵੇਗਾ। ਤੇ ਜਿੱਠੇ ਜਿੱਠਾ ਮਿਰਤਕੋ ਇਲ ਬਹਿਠੀ ਆਏ। ਅਸਥੂਲ ਸਰੀਰ ਰੋਜ਼ ਰੋਜ਼ ਕਮਜ਼ੋਰ ਹੁੰਦਾ ਹੈ, ਬਿਰਧ ਹੁੰਦਾ ਹੈ। ਸੂਖਸ਼ਮ ਸਰੀਰ ਰੋਜ਼ ਰੋਜ਼ ਜਵਾਨ ਆਉਂਦਾ, ਸ਼ਕਤੀਸ਼ਾਲੀ ਆਉਂਦਾ, ਬੁੱਢਾ ਨਹੀਂ ਆਉਂਦਾ। ਇੱਕ ਬੁੱਢਾ ਮਨੁੱਖ ਤਨ ਕਰਕੇ ਬੁੱਢਾ ਹੈ, ਵਾਸ਼ਨਾ ਕਰਕੇ ਬੁੱਢਾ ਨਹੀਂ ਹੈ। ਇੱਕ ਬੁੱਢਾ ਮਨੁੱਖ ਸਰੀਰ ਕਰਕੇ ਬੁੱਢਾ ਹੈ, ਤ੍ਰਿਸ਼ਨਾ ਕਰਕੇ ਬੁੱਢਾ ਨਹੀਂ ਹੈ, ਮਨ ਕਰਕੇ ਬੁੱਢਾ ਨਹੀਂ ਹੈ। ਮਨ ਤੋਂ ਮੁਰਾਦ ਵਾਸ਼ਨਾ ਦਾ ਪ੍ਰਭਾਵ, ਸੂਖਸ਼ਮ ਸਰੀਰ ਤੋਂ ਮੁਰਾਦ ਵਾਸ਼ਨਾਵਾਂ ਦਾ ਗੇੜ। ਇਹਦੀ ਵਾਸ਼ਨਾ ਬੁੱਢੀ ਨਹੀਂ ਹੋਈ। ਅਸਥੂਲ ਸਰੀਰ ਬੁੱਢਾ ਹੋ ਕੇ ਖਤਮ ਵੀ ਹੋ ਜਾਂਦਾ ਹੈ, ਸੂਖਸ਼ਮ ਸਰੀਰ ਖਤਮ ਹੀ ਨਹੀਂ ਆਉਂਦਾ, ਕਿਉਂਕਿ ਵਾਸ਼ਨਾ ਬੁੱਢੀ ਨਹੀਂ ਆਉਂਦੀ। ਉਮੀਦ ਇਹ ਗੱਲ ਪਕੜਦੇ ਚਾਹੀ ਹੋਵੇਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾ। ਮੁੜ ਮੁੜ ਵਾਸ਼ਨਾ ਮੇਰੇ ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਦੇ ਚ ਪਾਉਂਦੀ ਰਹਿੰਦੀ ਹੈ। ਤੋਂ ਜਨਮ ਚੱਲਦਾ ਰਹਿੰਦਾ, ਜਨਮ ਚੱਲਦਾ ਰਹਿੰਦਾ, ਮਰਨ ਚੱਲਦਾ ਰਹਿੰਦਾ ਹੈ ਇਸ ਅਸਥੂਲ ਸਰੀਰ ਦਾ, ਔਰ ਇਹਦੇ ਨਾਲ ਇਹ ਸੂਖਸ਼ਮ ਸਰੀਰ ਧੱਕੇ ਖਾਂਦਾ ਰਹਿੰਦਾ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਅਸਥੂਲ ਤਨ ਦੀ ਸੰਗਤ ਕਰਕੇ ਅਸਥੂਲ ਸਰੀਰ ਦੀਆਂ ਲੋੜਾਂ ਨੂੰ ਇਹ ਸੂਖਸ਼ਮ ਸਰੀਰ ਆਪਣੀਆਂ ਲੋੜਾਂ ਬਣਾ ਲੈਂਦਾ ਹੈ। ਤੋ ਤਨ ਦੀਆਂ ਤੇ ਲੋੜਾਂ ਨੇ ਮਨ ਦੀ ਵਾਸ਼ਨਾ ਹੈ, ਲੋਭ ਬਣ ਜਾਂਦੀ ਹੈ। ਤਨ ਦੀ ਤੇ ਲੋੜਾਂ ਨੇ ਮਨ ਦੀ ਵਾਸ਼ਨਾ ਹੈ, ਹੰਕਾਰ ਬਣ ਜਾਂਦੀ ਹੈ। ਤਨ ਦੀਆਂ ਤੇ ਲੋੜਾਂ ਨੇ ਅਧਕ ਸਰੀਰ ਦੀ ਸ਼ਕਤੀ, ਇਸ ਤਨ ਦੀ ਸ਼ਕਤੀ ਅਧਕ ਹੋ ਗਈ ਹੈ। ਕੁਦਰਤ ਨੇ ਨਿਕਾਸ ਦੇ ਸਾਧਨ ਬਣਾਏ ਨੇ। ਸੂਖਸ਼ਮ ਸਰੀਰ ਦਾ ਇਹ ਸਿਲਸਿਲਾ ਨਹੀਂ ਹੈ, ਲੇਕਿਨ ਇਸ ਵਾਸ਼ਨਾ ਨੂੰ, ਇਸ ਕਾਮ ਨੂੰ ਸੂਖਸ਼ਮ ਸਰੀਰ ਆਪਣੀ ਲੋੜ ਬਣਾ ਲੈਂਦਾ। ਤੋ ਫਿਰ ਕੀ ਆਉਂਦਾ? ਇਹ ਤਨ ਨੂੰ ਭ੍ਰਸ਼ਟ ਕਰਨ ਦੇ ਸਫਲ ਹੋ ਜਾਂਦਾ ਸੂਖਸ਼ਮ ਸਰੀਰ, ਮਨ। ਇਸ ਵਾਸਤੇ ਆਯੁਰਵੇਦ ਆਚਾਰੀਆ ਤੇ ਧਰਮ ਗ੍ਰੰਥ ਇੰਝ ਕਹਿੰਦੇ ਨੇ, 90% ਰੋਗ ਸੂਖਸ਼ਮ ਸਰੀਰ ਦੇ ਨੇ, ਮਾਨਸਿਕ ਨੇ, ਸਰੀਰਕ ਨਹੀਂ ਨੇ, ਨਹੀਂ ਨੇ। ਰੋਗ ਕਿਸੇ ਹੋਰ ਜਗ੍ਹਾ ਤੇ, ਉਸਦੀ ਬੁਨਿਆਦ ਕਿਸੇ ਹੋਰ ਜਗ੍ਹਾ ਹੈ, ਇਲਾਜ ਕਿਸੇ ਹੋਰ ਜਗ੍ਹਾ ਕੀਤਾ ਜਾ ਰਿਹਾ ਹੈ। ਅੱਜ ਤੱਕ ਇਸ ਸੰਬੰਧ ਵਿੱਚ ਬੜੇ ਤਜਰਬੇ ਹੋਏ। ਪਹਿਲੇ ਆਯੁਰਵੇਦ ਆਚਾਰੀਆ ਆਏ, ਫਿਰ ਯੂਨਾਨੀ ਇਲਾਜ ਆਇਆ, ਫਿਰ ਐਲੋਪੈਥੀ ਆਈ, ਹੋਮਿਓਪੈਥੀ ਆਈ,
ਅੱਜਕੱਲ ਨੈਚੁਰਪੈਥੀ ਦਾ ਬੜਾ ਜ਼ੋਰ, ਭਾਵੇਂ ਕੁਛ ਵੀ ਹੋਵੇ ਰੋਗੀ ਤੇ ਉਤਨੇ ਹੀ ਉਤਨੇ ਨੇ। ਜੋ ਜੋ ਦੀਸੇ ਸੋ ਸੋ ਰੋਗੀ, ਨਵੇਂ ਤੋਂ ਨਵੇਂ ਹੌਸਪੀਟਲ ਬਣਦੇ ਜਾਂਦੇ।

ਵਾਹਿਗੁਰੂ ਦੇ ਜਪ ਨਾਲ ਜਦ ਕੋਈ ਸੂਖਸ਼ਮ ਸਰੀਰ ਨੂੰ ਅੱਧ ਤੋਂ ਵੱਧ ਜਗਾ ਲੈਂਦਾ ਹੈ, ਐਸੇ ਮਨੁੱਖ ਨੂੰ ਕੋਈ ਗੈਬੀ ਸ਼ਕਤੀਆਂ ਮਿਲ ਜਾਂਦੀਆਂ ਨੇ, ਜਿਹਨੂੰ ਰਿਧੀਆਂ ਸਿੱਧੀਆਂ ਵੀ ਕਹਿ ਦਿੰਦੇ ਨੇ। ਐਸਾ ਮਨੁੱਖ ਉਸ ਸੂਖਸ਼ਮ ਸਰੀਰ ਨੂੰ ਆਪਣੇ ਸਰੀਰ ਦੇ ਚੋਂ ਕੱਢ ਵੀ ਸਕਦਾ, ਕਿਧਰੇ ਲੈ ਜਾ ਵੀ ਸਕਦਾ, ਫਿਰ ਵਾਪਸ ਲਿਆ ਸਕਦਾ। ਤੁਸੀਂ ਆਖੋਗੇ ਮੈਂ ਕੀ ਆਖਦਾ ਪਿਆ, ਸਾਡੇ ਗੁਰਮਤਿ ਵਿੱਚ ਵੀ ਐਸਾ ਹੁੰਦਾ ਰਿਹਾ, ਬਾਬਾ ਰਾਮ ਰਾਏ ਕਰਦੇ ਰਹੇ। ਹਰ ਦੂਜੇ ਤੀਜੇ ਮਹੀਨੇ ਉਹ ਐਸਾ ਕਰ ਲੈਂਦੇ ਸਨ, ਫਿਰ ਵਾਪਸ ਆ ਜਾਂਦੇ ਸਨ। ਇੱਕ ਦਫਾ ਆਪਣੀ ਪਤਨੀ ਨੂੰ ਕਿਹਾ ਮੈਂ ਇੱਕ ਹਫ਼ਤੇ ਬਾਅਦ ਆਉਣਾ, ਮੇਰੇ ਇਸ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ, ਕਿਉਂਕਿ ਕੁਛ ਮਸੰਦ ਮੇਰੇ ਦੁਸ਼ਮਣ ਨੇ ਅਤੇ ਮੈਨੂੰ ਮੁਰਦਾ ਜਾਣ ਕੇ ਕਿਧਰੇ ਹੋਰ ਅਨਰਥ ਨਾ ਕਰ ਬੈਠਣ। ਪਤਨੀ ਨੇ ਕਿਹਾ ਮੈਂ ਦੱਸਾਂਗੀ ਨਹੀਂ ਕਿਸੇ ਨੂੰ, ਲੇਕਿਨ ਮਸੰਦਾ ਨੂੰ ਪਤਾ ਚੱਲ ਗਿਆ। ਤੀਸਰੇ ਦਿਨ ਉੱਥੇ ਅਰਥੀ ਸਜਾ ਕੇ ਲਿਆਏ, ਬਈ ਰਾਮ ਰਾਏ ਗੁਜ਼ਰ ਗਏ ਨੇ, ਖਤਮ ਹੋ ਗਏ, ਆਪਾਂ ਲੈ ਜਾਣਾ, ਚਿਤਾ ਜਲਾਣੀ ਹੈ। ਹੁਣ ਇਹ ਮਸੰਦ ਬਹੁਤੇ ਸਨ, ਭ੍ਰਸ਼ਟ ਹੋ ਗਏ ਸਨ, ਇਹਨਾਂ ਦੀ ਗਲਤ ਵਰਤੋਂ ਰਾਮ ਰਾਏ ਕਰਦੇ ਰਹੇ ਤੋ ਮਸੰਦ ਅੱਜ ਰਾਮ ਰਾਏ ਦੀ ਗਲਤ ਵਰਤੋਂ ਕਰਨ ਲੱਗ ਪਿਆ। ਇਸ ਤਰ੍ਹਾਂ ਹੀ ਹੁੰਦਾ, ਚਿਤਾ ਤੇ ਲਿਟਾ ਦਿੱਤਾ ਹੈ ਸਰੀਰ, ਮਰਿਆ ਹੋਇਆ ਸਰੀਰ ਤੇ ਆਕੜ ਜਾਂਦਾ, ਪਰ ਇਹ ਤਿੰਨ ਦਿਨ ਦਾ ਨਹੀਂ ਆਕੜਿਆ ਹੋਇਆ ਸੀ, ਇਹ ਮੁਰਦਾ ਨਹੀਂ ਸੀ, ਪਰ ਲਿਟਾ ਦਿੱਤਾ ਹੈ, ਕਫਨ ਪਾ ਕੇ ਲੈ ਚਲੇ। ਰੋਦਨ ਕਰਦੀ ਰਹਿ ਗਈ ਬਾਬਾ ਰਾਮ ਰਾਏ ਦੀ ਪਤਨੀ, ਸ਼ੋਰ ਸ਼ਰਾਬਾ ਪਾਉਂਦੀ ਰਹਿ ਗਈ, ਤੁਸੀਂ ਜ਼ਿੰਦਾ ਮਨੁੱਖ ਲੈ ਜਾ ਰਹੇ ਹੋ ਸ਼ਮਸ਼ਾਨ ਘਾਟ ਦੇ ਵਿੱਚ, ਪਰ ਨਹੀਂ ਮੰਨੇ ਮਸਨ, ਚੇਤਾ ਤੇ ਰੱਖ ਦਿੱਤਾ, ਅੱਗ ਵੀ ਲਾ ਦਿੱਤੀ ਹੈ, ਅੱਧਾ ਸਰੀਰ ਜਲ ਗਿਆ। ਗੁਰਪ੍ਰਤਾਪ ਸੂਰਜ ਦੀ ਕਥਾ ਜੋ ਸਾਰੇ ਇਤਿਹਾਸਕ ਸਥਾਨਾਂ ਵਿੱਚ ਆਉਂਦੀ ਹੈ, ਅੱਧਾ ਸਰੀਰ ਜਦ ਜਲ ਗਿਆ ਤੋ ਬਾਬਾ ਰਾਮ ਰਾਏ ਵਾਪਸ ਆਏ, ਸੂਖਸ਼ਮ ਸਰੀਰ ਆਇਆ। ਪਰ ਹੁਣ ਦੇਹੀ ਅੱਧੀ ਤੋਂ ਜ਼ਿਆਦਾ ਜਲ ਚੁੱਕੀ ਸੀ, ਸੂਖਸ਼ਮ ਸਰੀਰ ਲਈ ਪ੍ਰਵੇਸ਼ ਕਰਨ ਦਾ ਸਾਧਨ ਖਤਮ ਹੋ ਚੁੱਕਿਆ ਸੀ। ਫਿਰ ਵੀ ਪ੍ਰਵੇਸ਼ ਕਰਕੇ ਇਸ ਅੱਧੇ ਜਲੇ ਸਰੀਰ ਦੇ ਚੋਂ ਵੀ ਆਵਾਜ਼ ਬੁਲੰਦ ਹੋਈ, ਐ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਨੂੰ ਡੇਰਾਦੌਨ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਹਾਨ ਜ਼ਾਲਮ ਤੇ ਦੁਸ਼ਟ ਜਾਣ ਕੇ ਜ਼ਿੰਦਾ ਜਲਾ ਦਿੱਤਾ। ਇਤਿਹਾਸ ਹੈ, ਰਾਮ ਰਾਏ ਅਕਸਰ ਐਸਾ ਕਰ ਲੈਂਦੇ ਸਨ, ਸ਼ਾਇਦ ਆਪਣੇ ਸ਼ੰਕਰਾਚਾਰੀਆ ਦਾ ਨਾਂ ਸੁਣਿਆ ਹੋਵੇ, ਉਹ ਵੀ ਕਰ ਲੈਂਦਾ ਸੀ, ਇਸ ਤਰ੍ਹਾਂ ਉਹ ਵੀ ਕਰ ਲੈਂਦਾ ਸੀ। ਮੰਡਨ ਮਿਸ਼ਰ ਜੋ ਮਾਂਡਲਾ ਦੇ ਚ ਰਹਿੰਦੇ ਸਨ, ਉਹਨਾਂ ਦੇ ਨਾਂ ਕਰਕੇ ਸ਼ਹਿਰ ਦਾ ਨਾਮ ਮਾਂਡਲਾ ਹੈ, ਮੱਧੇ ਭਾਰਤ ਦਾ ਇੱਕ ਵੱਡਾ ਸ਼ਹਿਰ ਹੈ ਮਾਂਡਲਾ। ਇੱਥੇ ਮੰਡਨ ਮਿਸ਼ਰ ਰਹਿੰਦੇ ਸਨ, ਬੜੇ ਉੱਚ ਕੋਟੀ ਦੇ ਵਿਦਵਾਨ, ਤੇ ਸ਼ੰਕਰਾਚਾਰੀਆ ਦਾ ਜ਼ਮਾਨਾ ਸੀ, ਤੇ ਉਹਨਾਂ ਦਿਨਾਂ ਵਿੱਚ ਵਿਚਾਰ ਵਟਾਂਦਰੇ ਦਾ ਇੱਕ ਢੰਗ ਆਉਂਦਾ ਸੀ, ਜਗ੍ਹਾ ਜਗ੍ਹਾ ਵਿਚਾਰ ਵਟਾਂਦਰਾ ਕਰਨਾ, ਜਿਹੜਾ ਵਿਚਾਰ ਵਿੱਚ ਹਾਰ ਜਾਏ ਉਹਦੇ ਕੋਲ ਸਾਰੇ ਗ੍ਰੰਥ ਲੈ ਲੈਣੇ, ਇੱਧਰ ਦੇ ਹੁਣ ਇਹ ਗ੍ਰੰਥ ਪੜ੍ਹਨ ਦਾ ਤੇਰਾ ਹੱਕ ਨਹੀਂ ਹੈ। ਮੰਡਨ ਮਿਸ਼ਰ ਇਹ ਸ਼ੰਕਰਾਚਾਰੀਆ ਕੋਲ ਹਾਰ ਗਏ, ਜਦਕਿ ਸ਼ੰਕਰਾਚਾਰੀਆ ਨੂੰ ਜਗਤ ਗੁਰੂ ਵੀ ਕਹਿੰਦੇ ਸਨ, ਜਗਤ ਗੁਰੂ ਸ਼ੰਕਰਾਚਾਰੀਆ, ਚਾਰ ਮੱਠ ਇਸਨੇ ਬਣਾਏ ਔਰ ਇਸ ਢੰਗ ਨਾਲ ਪ੍ਰਚਾਰ ਕੀਤਾ, ਥੋੜੀ ਜਿਹੀ ਨਾਲ ਹਿੰਸਾ ਜੁੜ ਗਈ, ਬੌਧ ਧਰਮ ਦੇ ਪੈਰ ਹਿੰਦੁਸਤਾਨ ਦੇ ਚੋਂ ਉਖੜ ਗਏ। ਸ਼ੰਕਰਾਚਾਰੀਆ ਕਰਕੇ ਬੌਧ ਧਰਮ ਹਿੰਦੁਸਤਾਨ ਤੋਂ ਨਿਕਲਿਆ, ਬਹੁਤ ਸਾਰੇ ਤੇ ਮਾਰ ਦਿੱਤੇ ਗਏ, ਜ਼ਿੰਦਾ ਜਲਾ ਦਿੱਤੇ ਗਏ, ਕਤਲ ਕੀਤੇ ਗਏ, ਪਰ ਕੁਛ ਭਿਕਸ਼ੂ ਨੱਸ ਗਏ ਤਿੱਬਤ, ਬਰਮਾ, ਲੰਕਾ, ਕੁਝ ਹੋਰ ਚੋਟੀ ਦੇ ਹੋਰ ਵੀ ਅੱਗੇ ਚਲੇ ਗਏ, ਚਾਈਨਾ, ਜਾਪਾਨ।
ਸਾਰਾ ਏਸ਼ੀਆ ਜਿਹੜਾ ਅੱਜ ਬੁੱਧਿਸਟ ਹੈ, ਬਾਅਦ ਵਿੱਚ ਰਸ਼ੀਆ, ਅਫਗਾਨਿਸਤਾਨ ਵੀ ਇਸ ਦੀ ਲਪੇਟ ਚ ਆਇਆ, ਬੋਧੀ ਸਨ। ਇਹਦੇ ਪਿੱਛੇ ਤਾਲਿਬਾਨਾਂ ਨੇ ਬੋਧੀਆਂ ਦੇ ਵੱਡੇ ਵੱਡੇ ਮੰਦਰ ਗਿਰਾਏ ਨੇ। ਬਹੁਤ ਧਰਮ ਸਾਰੇ ਭਾਰਤ ਦੇ ਛਾਇਆ ਹੋਇਆ ਸੀ ਸ਼ੰਕਰਾਚਾਰੀਆ ਦੇ ਅਤਵੈਤਵਾਦ ਦੇ ਪ੍ਰਚਾਰ ਨਾਲ, ਔਰ ਇਸ ਦੇ ਨਾਲ ਹਿੰਸਾ ਜੁੜ ਗਈ। ਸੂਰਜਵੰਸ਼ੀ ਰਾਜਿਆਂ ਨੇ ਹਿੰਸਾ ਸ਼ੁਰੂ ਕਰ ਦਿੱਤੀ ਤੋ ਪੈਰ ਉਖੜ ਗਏ। ਮਹਾਤਮਾ ਬੁੱਧ ਨੇ ਭਿਕਸ਼ੂ ਤਿਆਰ ਕੀਤੇ ਸਨ, ਲੜਾਕ ਤੇ ਹੈ ਨਹੀਂ ਸਨ, ਤੋ ਪੈਰ ਉਖੜ ਗਏ। ਸ਼ੰਕਰਾਚਾਰੀਆ ਨੇ ਮੰਡਨ ਮਿਸਰ ਨੂੰ ਅਦਵੈਤਵਾਦ ਦੀ ਵਿਚਾਰ ਵਿੱਚ ਹਰਾ ਦਿੱਤਾ ਔਰ ਆਖਿਆ, ਮੰਡਨ ਜੀ ਹੁਣ ਜਿਤਨੇ ਗ੍ਰੰਥ ਨੇ ਮੇਰੇ ਹਵਾਲੇ ਕਰੋ ਔਰ ਮੇਰੀ ਕਦਮਾਂ ਤੇ ਝੁੱਕ ਕੇ ਹਾਰ ਤਸਲੀਮ ਕਰੋ। ਬੜੀ ਭੀੜ ਵਿੱਚ ਇਹ ਵਿਚਾਰ ਵਟਾਂਦਰਾ ਹੋਇਆ ਸੀ। ਮੰਡਨ ਮਿਸ਼ਰ ਜਦ ਕਬੂਲ ਕਰਨ ਲਈ ਖੜਾ ਹੋਇਆ ਹਾਰ, ਇਹਦੀ ਪਤਨੀ ਅੱਗੇ ਆ ਗਈ। ਉਹ ਸ਼ੰਕਰਾਚਾਰੀਆ ਨੂੰ ਕਹਿੰਦੀ ਹੈ, ਮੈਂ ਕੁਝ ਬਹੁਤ ਇੱਕ ਜ਼ਰੂਰੀ ਜਿਹਾ ਵਿਚਾਰ ਵੀ ਇਸ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ, ਉਹਨੂੰ ਵੀ ਧਿਆਨਪੂਰਵਕ ਸਰਵਣ ਕਰ ਲੈਣਾ। ਮੰਡਨ ਮਿਸ਼ਰ ਦੀ ਪਤਨੀ ਅੱਗੇ ਆ ਗਈ, ਕਹਿਣ ਲੱਗੀ ਸ਼ੰਕਰਾਚਾਰੀਆ ਨੂੰ, ਇਹ ਜਗਤ ਗੁਰੂ ਇੱਕ ਗੱਲ ਸੁਣੋ, ਗ੍ਰਸਤੀ ਹੀ ਪੂਰਨ ਹੁੰਦਾ ਹੈ ਪਤਨੀ ਨਾਲ। ਤੁਸੀਂ ਮੰਡਨ ਮਿਸ਼ਰ ਨੂੰ ਹਰਾਇਆ, ਅਰਧ ਸਰੀਰ ਨੂੰ ਹਰਾਇਆ, ਪੂਰੇ ਨੂੰ ਨਹੀਂ, ਮੈਂ ਮੌਜੂਦ ਹਾਂ, ਮੈਨੂੰ ਹਰਾਓ ਤਾਂ ਮੰਡਨ ਮਿਸ਼ਰ ਦੀ ਹਾਰ ਹੋਵੇਗੀ, ਵਰਨਾ ਨਹੀਂ। ਇਸ ਤਰ੍ਹਾਂ ਤੁਸੀਂ ਆਪਣੀ ਜਿੱਤ ਦਾ ਨਾਰਾ ਨਹੀਂ ਲਾ ਸਕਦੇ, ਇਸ ਤਰ੍ਹਾਂ ਮੰਡਨ ਮਿਸ਼ਰ ਤੁਹਾਨੂੰ ਗ੍ਰੰਥ ਨਹੀਂ ਪੇਸ਼ ਕਰੇਗਾ, ਉਹ ਤੁਹਾਡੇ ਕਦਮਾਂ ਤੇ ਝੁੱਕ ਕੇ ਹਾਰ ਨਹੀਂ ਤਸਲੀਮ ਕਰੇਗਾ, ਤੁਸੀਂ ਮੈਨੂੰ ਹਰਾਓ। ਸ਼ੰਕਰਾਚਾਰੀਆ ਕਹਿਣ ਲੱਗੇ, ਠੀਕ ਹੈ, ਵਿਚਾਰ ਦਾ ਵਿਸ਼ਾ ਪਹਿਲੇ ਤੂੰ ਰੱਖਣਾ ਹੈ ਕਿ ਮੈਂ ਰੱਖਾਂ? ਮੰਡਨ ਮਿਸ਼ਰ ਦੀ ਪਤਨੀ ਕਹਿਣ ਲੱਗੀ, ਹੁਣ ਮੈਂ ਰੱਖਾਂਗੀ। ਪਹਿਲੇ ਉਹਨੇ ਕਾਮਸੂਤਰ ਅੱਗੋਂ ਰੱਖ ਦਿੱਤਾ। ਸ਼ਾਇਦ ਆਪ ਨੂੰ ਪਤਾ ਹੋਵੇ, ਰਿਸ਼ੀ ਵਾਤਸਾਇਨ ਹੋਏ ਨੇ ਜਿਨ੍ਹਾਂ ਨੇ ਸਿਰਫ ਕਾਮ ਦੇ ਉੱਤੇ ਗ੍ਰੰਥ ਲਿਖਿਆ, ਉਹਨੂੰ ਕਾਮਸੂਤਰ ਕਹਿੰਦੇ ਨੇ। ਉਸ ਵਕਤ ਦੇ ਬੜੇ ਬੜੇ ਆਚਾਰੀਆ ਸੰਤ ਮਹੰਤ ਜਦ ਮਨ ਰਿਸ਼ੀ ਵਾਤਸਾਇਨ ਨੂੰ, ਕਿਉਂਕਿ ਰਿਸ਼ੀ ਸੀ ਬੜਾ ਅਭਿਆਸੀ ਸਮਾਧੀ ਲੀਨ, ਉਹਨੂੰ ਆਖਿਆ ਗਿਆ, ਇਹ ਤੂੰ ਕਿਸ ਵਿਸ਼ੇ ਤੇ ਲਿਖ ਰਿਹਾ? ਉਹਨੇ ਬੜੀ ਪ੍ਰਬਲ ਦਲੀਲ ਦਿੱਤੀ, ਲੋਭ ਤੇ ਲਿਖਿਆ ਵੀ ਜਾ ਸਕਦਾ ਹੈ, ਬੋਲਿਆ ਵੀ ਜਾ ਸਕਦਾ ਹੈ, ਤੇ ਲੋਭ ਕਰ ਕਰਕੇ ਜੋ ਲੋਕ ਭ੍ਰਸ਼ਟ ਹੋਏ ਨੇ ਉਹ ਵੀ ਬੋਲਿਆ ਜਾ ਸਕਦਾ, ਹੰਕਾਰ ਤੇ ਲਿਖਿਆ ਵੀ ਜਾ ਸਕਦਾ ਹੈ, ਬੋਲਿਆ ਵੀ ਜਾ ਸਕਦਾ ਹੈ, ਔਰ ਹੰਕਾਰ ਜਿਹਨਾਂ ਨੂੰ ਹਿੰਸਕ ਬਣਾ ਦਿੰਦਾ ਹੈ ਤੇ ਮਹਾਨ ਜ਼ਾਲਮ ਬਣਾ ਦਿੰਦਾ ਹੈ ਤੇ ਅਨਰਥ ਕਰਦੇ ਨੇ, ਇਸ ਤੇ ਵੀ ਬੋਲਿਆ ਜਾ ਸਕਦਾ, ਕ੍ਰੋਧ ਤੇ ਵੀ ਬੋਲਿਆ ਜਾ ਸਕਦਾ ਹੈ, ਮੋਹ ਤੇ ਵੀ ਬੋਲਿਆ ਜਾ ਸਕਦਾ ਹੈ, ਪਰ ਕਾਮ ਜਿਹੜਾ ਇਸਤਰੀ ਨੂੰ ਗਨਕਾ ਬਣਾ ਦਿੰਦਾ ਤੇ ਪੁਰਸ਼ ਨੂੰ ਬਲਾਤਕਾਰੀ ਬਣਾ ਦਿੰਦਾ, ਅਗਰ ਸੀਮਾ ਤੋਂ ਅੱਗੇ ਹੋ ਜਾਏ, ਕਿਉਂ ਨਹੀਂ ਬੋਲਿਆ ਜਾ ਸਕਦਾ, ਕਿਉਂ ਨਹੀਂ ਲਿਖਿਆ ਜਾ ਸਕਦਾ? ਰਿਸ਼ੀ ਵਾਤਸਾਇਨ, ਜਾਂ ਤੇ ਕਹੋ ਹਰ ਇੱਕ ਦਾ ਕਾਮ ਸੀਮਾ ਚਾਹੇ ਕੋਈ ਭ੍ਰਸ਼ਟ ਨਹੀਂ ਆਉਂਦਾ, ਕੋਈ ਪੁਰਸ਼ ਬਲਾਤਕਾਰੀ ਨਹੀਂ, ਕੋਈ ਇਸਤਰੀ ਗਨਕਾ ਨਹੀਂ, ਗੁਸਤਾਖੀ ਮਾਫ, ਸਾਰੀ ਦੁਨੀਆਂ ਦੇ ਧਨ ਖਤਰੇ ਚ ਹੈ, ਜਾਨ ਖਤਰੇ ਚ ਹੈ, ਇਸਤਰੀ ਦੀ ਅਸਮਤ ਇੱਜ਼ਤ ਆਬਰੂ ਖਤਰੇ ਚ ਹੈ ਸਾਰੀ ਦੁਨੀਆਂ ਚ, ਕਿਉਂ? ਜਿਨ੍ਹਾਂ ਦਾ ਅਹੰਕਾਰ ਸੀਮਾ ਤੋਂ ਵੱਧ ਗਿਆ ਉਹ ਕਿਸੇ ਦੇ ਲਈ ਵੀ ਜਾਨ ਦਾ ਖਤਰਾ ਬਣ ਸਕਦੇ ਨੇ, ਜਿਨ੍ਹਾਂ ਦਾ ਲੋਭ ਸੀਮਾ ਤੋਂ ਅਗਾਂਹ ਵੱਧ ਗਿਆ ਉਹ ਕਿਸੇ ਦੀ ਧਨ ਸੰਪਦਾ ਲਈ ਖਤਰਾ ਬਣ ਸਕਦੇ ਨੇ, ਕਿਸੇ ਦਾ ਕਾਮ ਸੀਮਾ ਤੋਂ ਅੱਗੇ ਚਲਾ ਗਿਆ ਉਹ ਕਿਸੇ ਦੀ ਵੀ ਇੱਜ਼ਤ ਆਬਰੂ ਅਸਮਤ ਲਈ ਖਤਰਾ ਬਣ ਸਕਦੇ ਨੇ। ਤੁਸੀਂ ਇੱਕ ਸ਼ਹਿਰ ਦਾ ਵੀ ਨਾਂ ਨਹੀਂ ਲੈ ਸਕਦੇ, ਇਹ ਤਿੰਨ ਖਤਰੇ ਇਸ ਸ਼ਹਿਰ ਦੇ ਚ ਨਹੀਂ ਨੇ, ਹਰ ਜਗ੍ਹਾ ਨੇ, ਹਰ ਜਗ੍ਹਾ ਨੇ। ਵਾਤਸਾਇਨ ਕਹਿੰਦੇ ਨੇ, ਮੈਂ ਇਸ ਵਿਸ਼ੇ ਤੇ ਬੋਲਾਂਗਾ, ਇਸ ਵਾਸਤੇ ਬੋਲਾਂਗਾ ਕਿ ਗਨਕਾਪਣ ਜੋ ਇਸਤਰੀ ਦੇ ਤਲ ਤੇ ਪੈਦਾ ਹੁੰਦਾ ਖਤਮ ਹੋਵੇ,
ਬਲਾਤਕਾਰੀ ਤਲ ਜੋ ਪੁਰਸ਼ ਦੇ ਤਲ ਤੇ ਆਉਂਦਾ ਹੈ ਖਤਮ ਹੋਵੇ। ਸਾਰੀ ਦੁਨੀਆਂ ਵਿੱਚ ਵੱਖ ਵੱਖ ਸਾਜ਼ੋ ਸਮਾਨ ਦੇ ਬਾਜ਼ਾਰ ਨੇ, ਸਬਜ਼ੀ ਮੰਡੀ ਹੈ, ਲੋਹਾ ਮੰਡੀ ਹੈ, ਕਲੌਥ ਮਾਰਕੀਟ ਆਉਂਦੀ ਹੈ। ਸਾਰੀ ਦੁਨੀਆਂ 'ਚ ਇਸਤਰੀਆਂ ਦੇ ਬਾਜ਼ਾਰ ਵੀ ਨੇ ਜਿੱਥੇ ਇਸਤਰੀ ਦੀ ਅਸਮਤ ਵਿਕਦੀ ਆ, ਇੱਜ਼ਤ ਵਿਕਦੀ ਹੈ ਸਾਰੀ ਦੁਨੀਆਂ 'ਚ। ਇੱਥੇ ਮਨੁੱਖ ਹੈ, ਇਨਸਾਨ ਹੈ। ਪੁਰਸ਼ ਦਾ ਬਲਾਤਕਾਰੀ ਹੋਣਾ, ਇਸ ਤਰ੍ਹਾਂ ਦਾ ਇਸਤਰੀ ਦਾ ਗਨਕਾ ਹੋ ਜਾਣਾ, ਇਹ ਦੋਹਾਂ ਦੇ ਤਾਲਮੇਲ ਤੋਂ ਇਸ ਤਰ੍ਹਾਂ ਦਾ ਹੋਇਆ ਹੈ। ਆਪਦੀ ਗਿਆਤ ਲਈ ਅਰਜ਼ ਕਰਾਂ, ਦਸਮ ਗ੍ਰੰਥ ਵਿੱਚ ਇੱਕ ਭਾਗ ਸਤਿਗੁਰੂ ਨੇ ਇਸ 'ਤੇ ਲਿਖਿਆ ਹੈ, ਗੁਰੂ ਗੋਬਿੰਦ ਸਿੰਘ ਨੇ, ਜਿਸ ਦੇ ਉੱਤੇ ਬੜਾ ਰੌਲਾ ਪਾਇਆ ਕਈਆਂ ਨੇ। ਗੁਰੂ ਗੋਬਿੰਦ ਸਿੰਘ ਐਸਾ ਨਹੀਂ ਲਿਖ ਸਕਦੇ। ਮੈਂ ਉਹਨਾਂ ਨੂੰ ਜਵਾਬ ਦਿੱਤਾ, ਹਿੰਦੂ ਜਗਤ ਵਿੱਚ ਇੱਕ ਰਿਸ਼ੀ ਲਿਖਦਾ ਹੈ, ਉਹਨੂੰ ਤੇ ਉਹ ਰਿਸ਼ੀ ਕਹਿੰਦੇ ਨੇ, ਸੰਤ ਕਹਿੰਦੇ ਨੇ, ਤੇ ਦਸਮ ਗ੍ਰੰਥ ਦੇ ਬੋਲ ਪੜ੍ਹ ਕੇ ਤੁਹਾਡੀਆਂ ਉਂਗਲੀਆਂ ਉੱਡ ਜਾਂਦੀਆਂ ਨੇ ਗੁਰੂ ਗੋਬਿੰਦ ਸਿੰਘ ਤੇ। ਇਸ ਦਲੀਲ ਦਾ ਕੋਈ ਜਵਾਬ ਨਹੀਂ ਸੀ। ਵਿਵਾਦ ਚੱਲਦਾ ਪਿਆ, ਔਰ ਜਿਨ੍ਹਾਂ ਜਿਨ੍ਹਾਂ ਨੇ ਲਿਖਿਆ ਹੈ ਕਰੀਬਨ ਕਰੀਬਨ ਅਕਾਲ ਤਖ਼ਤ ਤੋਂ ਤਨਖਾਹੀਆ ਕਰਾਰ ਦਿੱਤੇ ਗਏ। ਮੈਂ ਫਿਰ ਅਰਜ਼ ਕਰਾਂ, ਜੇ ਮੋਹ ਤੇ ਬੋਲਿਆ ਜਾ ਸਕਦਾ ਹੈ, ਲਿਖਿਆ ਵੀ ਜਾ ਸਕਦਾ ਹੈ। ਮੋਹ ਮਨੁੱਖ ਨੂੰ ਭ੍ਰਸ਼ਟ ਕਰ ਦਿੰਦਾ ਹੈ। ਮੋਹ ਤੋਂ ਮੁਰਾਦ ਮੇਰਾ, ਇਹ ਸਿਰਫ ਮੇਰਾ ਹੈ, ਇਸ ਵਾਸਤੇ ਮੈਨੂੰ ਚੰਗਾ ਲੱਗਦਾ ਹੈ। ਮੈਨੂੰ ਆਪਣਾ ਕਰੂਪ ਬੱਚਾ ਵੀ ਚੰਗਾ ਲੱਗਦਾ, ਪੜੋਸੀ ਦਾ ਸੁੰਦਰ ਵੀ ਨਹੀਂ ਚੰਗਾ ਲੱਗਦਾ, ਕਿਉਂਕਿ ਜੋ ਮੇਰਾ ਹੈ ਉਸ ਨਾਲ ਮੋਹ ਹੈ, ਜੋ ਪੜੋਸੀ ਦਾ ਉਹਦੇ ਨਾਲ ਮੇਰਾ ਮੋਹ ਨਹੀਂ। ਮੈਨੂੰ ਆਪਣਾ ਔਗਣਹਾਰਾ ਬੱਚਾ ਵੀ ਚੰਗਾ ਲੱਗਦਾ ਹੈ, ਕਿਉਂਕਿ ਮੋਹ ਹੈ। ਪੜੋਸੀ ਦਾ ਗੁਣਵਾਨ ਬੱਚਾ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਉਹ ਮੋਹ ਮੇਰਾ, ਉਹ ਮੇਰਾ ਹੈ ਹੀ ਨਹੀਂ। ਇਹ ਮੋਹ ਵੀ ਬੜਾ ਭ੍ਰਸ਼ਟ ਕਰਦਾ ਹੈ। ਮੇਰਾ ਜੋ ਮੇਰਾ ਹੈ ਇਹ ਉਸ ਨਾਲ ਇਨਸਾਫ ਕਰਦਾ ਹੈ, ਜੋ ਮੇਰਾ ਨਹੀਂ ਹੈ ਉਸ ਨਾਲ ਬੇਇਨਸਾਫੀ ਕਰਦਾ, ਉਸ ਨਾਲ ਇਨਸਾਫ ਨਹੀਂ ਕਰਦਾ। ਇਸ ਵਾਸਤੇ ਮੋਹ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਹੰਕਾਰ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਲੋਭ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਕਾਮ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਔਰ ਕ੍ਰੋਧ ਵੀ ਇਤਨਾ ਕਠੋਰ ਮਨੁੱਖ ਨੂੰ ਬਣਾ ਦਿੰਦਾ ਹੈ, ਬੜੇ ਬੜੇ ਅਨਰਥ ਕਰਵਾ ਦਿੰਦਾ ਹੈ। ਮੰਡਨ ਮਿਸ਼ਰ ਦੀ ਪਤਨੀ ਨੇ ਕਾਮ ਸੂਤਰ ਦੀ ਚਰਤਾ ਛੇੜੀ ਔਰ ਕਹਿ ਦਿੱਤਾ ਸ਼ੰਕਰਾਚਾਰੀਆ ਨੂੰ, ਯਾ ਤੇ ਕਹੋ ਚਾਰ ਹੀ ਵਿਸ਼ੇ ਨੇ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਪੰਜਵਾਂ ਹੈ ਹੀ ਨਹੀਂ। ਤੇ ਜੇ ਪੰਜਵਾਂ ਹੈ ਤਾਂ ਮੈਂ ਇਹਦੇ ਨਾਲ ਇਹਦੀ ਤੁਹਾਡੇ ਨਾਲ ਚਰਚਾ ਕਰਨੀ ਹੈ। ਉਹ ਵਿਚਾਰਾ ਬਾਲ ਬ੍ਰਹਮਚਾਰੀ ਸ਼ੰਕਰਾਚਾਰੀ, ਕਾਮ ਦੀਆਂ ਬਾਰੀਕੀਆਂ ਦਾ ਉਸਨੂੰ ਬੋਧ ਨਹੀਂ ਸੀ। ਕਾਮ ਅਸੀਮ ਹੋ ਸਕੇ ਅਭਿਆਸ ਕਰ ਕਰਕੇ ਉਹ ਸਾਰੀ ਬਿਰਤੀ ਨੂੰ ਰਾਮ ਦਾ ਰਸ ਬਣਾ ਚੁੱਕਿਆ ਸੀ, ਸਮਾਧੀ ਲੀਨ ਸੀ ਪੁਰਸ਼। ਕਾਮ ਸੀਮਾ ਤੋਂ ਵੱਧ ਹੋਵੇ ਇਹ ਉਸਦੀ ਜ਼ਿੰਦਗੀ ਚ ਹੋ ਨਹੀਂ ਸਕਦਾ ਸੀ, ਔਰ ਕਾਮ ਦਾ ਰੂਪ ਬਦਲ ਗਿਆ ਸੀ, ਕਾਮ ਰਾਮ ਦੇ ਚ ਬਦਲ ਗਿਆ। ਕਾਮ ਰਸ ਰਾਮ ਰਸ ਬਣ ਗਿਆ, ਨਾਮ ਰਸ ਬਣ ਗਿਆ। ਇਹ ਵੀ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਖੋਲਾਂਗਾ। ਤੋ ਇਸ ਨੂੰ ਕੋਈ ਅਨੁਭਵ ਨਹੀਂ ਸੀ। ਤੋ ਮੰਡਨ ਮਿਸ਼ਰ ਦੀ ਪਤਨੀ ਕਹਿਣ ਲੱਗੀ, ਜਾਂ ਤੇ ਹਾਰ ਕਬੂਲ ਕਰੋ, ਆਪਣੇ ਗ੍ਰੰਥ ਮੇਰੇ ਹਵਾਲੇ ਕਰੋ, ਜਾਂ ਜਿਹੜੇ ਸੂਤਰ ਮੈਂ ਰੱਖੇ ਨੇ ਇਹਦਾ ਖੁਲਾਸਾ ਕਰੋ, ਜਵਾਬ ਦਿਓ। ਪਤਾ ਹੈ ਸ਼ੰਕਰਾਚਾਰੀਆ ਨੇ ਹੱਥ ਜੋੜ ਕੇ ਆਖਿਆ, ਮੈਨੂੰ ਘੱਟ ਤੋਂ ਘੱਟ 4 ਮਹੀਨੇ ਦੀ ਮੌਲਤ ਦੇ ਦੇ, 4 ਮਹੀਨੇ ਬਾਅਦ ਫਿਰ ਚਰਚਾ ਕਰਾਂਗੇ। ਤੂੰ ਮੰਡਨ ਮਿਸ਼ਰ ਦੀ ਪਤਨੀ ਹੈ, ਇੱਕ ਮਹਾਨ ਵਿਦਵਾਨ ਦੀ, ਇਤਨਾ ਮੌਕਾ ਮੈਨੂੰ ਦੇ। ਇੱਕ ਇਸਤਰੀ ਦੇ ਅੱਗੋਂ ਵਕਤ ਦਾ ਉਹ ਪੁਰਸ਼ ਜਿਹਦੇ ਨਾਲ ਲਕਬ ਜੁੜਿਆ ਹੈ ਜਗਤ ਗੁਰੂ ਸ਼ੰਕਰਾਚਾਰੀਆ, ਉਹ ਪੁਰਸ਼ ਜਿਸ ਨੇ ਬੌਧ ਧਰਮ ਦੇ ਪੈਰ ਹਿੰਦੁਸਤਾਨ ਦੇ ਚੁਖਾੜ ਕੇ ਰੱਖ ਦਿੱਤੇ, ਉਹ ਪੁਰਸ਼ ਜੋ ਮਹਾਨ ਵਿਦਵਾਨ ਸੀ, ਜਿਸ ਨੇ 4 ਮੱਠ ਬਣਾਏ ਨੇ ਜਿੱਥੋਂ ਹਿੰਦੂ ਧਰਮ ਬਾਰੇ ਫੈਸਲਾ ਆਉਂਦਾ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਜਦ ਇੰਦਰਾ ਗਾਂਧੀ ਜਗਨਨਾਥ ਪੁਰੀ ਦਰਸ਼ਨ ਕਰਨ ਵਾਸਤੇ ਗਈ,
ਪੁਜਾਰੀਆਂ ਨੇ ਰੋਕ ਦਿੱਤਾ। ਤੇਰਾ ਪਤੀ ਫਿਰੋਜ਼ ਖਾਨ ਸੀ। ਇਸ ਮੰਦਰ ਦੇ ਵਿੱਚ ਕੇਵਲ ਜੈਨ, ਬੌਧ, ਸਿੱਖ ਤੇ ਹਿੰਦੂ ਜਾ ਸਕਦੇ ਹਨ। ਪੁਜਾਰੀਆਂ ਨੇ ਰੋਕ ਦਿੱਤਾ। ਇਹ ਪੇਪਰਾਂ 'ਚ ਸੀ, ਟੀਵੀ 'ਤੇ, ਬੱਚੇ ਬੱਚੇ ਦੀ ਜ਼ਬਾਨ 'ਤੇ ਉਸ ਵਕਤ ਚੜੀ ਗੱਲ। ਇੰਦਰਾ ਕਹਿਣ ਲੱਗੇ, ਤੁਸੀਂ ਧਰਮ ਦੇ ਮੁਖੀ ਨਹੀਂ ਹੋ, ਚਾਰ ਮੱਠਾਂ ਤੋਂ ਪਹਿਲੇ ਫੈਸਲਾ ਕਰਾਓ ਮੈਂ ਜਾ ਸਕਦੀ ਹਾਂ ਕਿ ਨਹੀਂ ਜਾ ਸਕਦੀ। ਉਹਨਾਂ ਚਾਰ ਮੱਠਾਂ ਦੇ ਜੋ ਬੈਠੇ ਹੋਏ ਨੇ ਮੁਖੀ, ਉਹਨਾਂ ਨੂੰ ਸ਼ੰਕਰਾਚਾਰੀਆ ਕਿਹਾ ਜਾਂਦਾ ਹੈ ਅੱਜ ਦੇ, ਕਿਉਂਕਿ ਸ਼ੰਕਰਾਚਾਰੀ ਦੀ ਗੱਦੀ 'ਤੇ ਬੈਠੇ ਨੇ। ਚਾਰ ਮੱਠ ਉਹਨਾਂ ਨੇ ਬਣਾਏ ਸਨ। ਜਿਵੇਂ ਤਖ਼ਤ ਅਕਾਲ ਤਖ਼ਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਣਾਇਆ, ਉੱਥੋਂ ਦੇ ਸਿਰਮੌਰ ਨੂੰ ਅਕਾਲ ਤਖ਼ਤ ਦਾ ਜਥੇਦਾਰ ਕਹਿੰਦੇ ਨੇ। ਉਹ ਚਾਰ ਜਿਹੜੇ ਮੱਠ ਨੇ, ਉਹਨਾਂ ਦੇ ਮੁਖੀਆ ਨੂੰ ਅੱਜ ਵੀ ਜਗਤ ਗੁਰੂ ਸ਼ੰਕਰਾਚਾਰੀਆ ਕਹਿੰਦੇ ਨੇ। ਅੱਜ ਵੀ ਚਾਰਾਂ ਨੇ ਫੈਸਲਾ ਦੇ ਦਿੱਤਾ। ਵੈਸੇ ਇੱਕ ਦਾ ਫੈਸਲਾ ਵੀ ਕਾਬਲੇ ਕਬੂਲ ਹੁੰਦਾ। ਚਾਰਾਂ ਨੇ ਫੈਸਲਾ ਦੇ ਦਿੱਤਾ ਨਹੀਂ ਜਾ ਸਕਦੇ, ਖਾਲੀ ਹੱਥ ਵਾਪਸ ਆਉਣਾ ਪਿਆ ਸੀ। ਸ਼ਾਇਦ ਆਪ ਨੂੰ ਪਤਾ ਹੋਵੇ, ਮੰਦਰ ਦੇ ਵਿੱਚ ਨਹੀਂ ਜਾ ਸਕੇ ਸੀ। ਸ਼ੰਕਰਾਚਾਰੀਆ ਦਾ ਹੁਕਮ, ਕਿੰਤੂ ਪਰੰਤੂ ਕਰਨ ਦੀ ਕੋਈ ਗੱਲ ਹੀ ਨਹੀਂ। ਕਿਸੇ ਹਿੰਦੂ ਨੇ ਕਿੰਤੂ ਪਰੰਤੂ ਨਹੀਂ ਕੀਤੀ।

ਅਕਾਲ ਹੈ, ਸਮੇਂ ਵਿੱਚ ਨਹੀਂ ਹੈ, ਕਾਲ ਵਿੱਚ ਨਹੀਂ ਹੈ। ਬਾਕੀ ਸਭ ਕੁਛ ਕਾਲ ਵਿੱਚ ਹੈ, ਸਮੇਂ ਵਿੱਚ ਹੈ। ਪਰਮਾਤਮਾ ਅਕਾਲ ਕਿਧਰੇ ਖਿਆਲ ਪੈਦਾ ਹੋ ਜਾਏ, ਇਹ ਕਲਪਨਾ ਤੇ ਨਹੀਂ, ਤਾਂ ਸਾਹਿਬ ਕਹਿੰਦੇ ਨਹੀਂ, ਮੂਰਤ ਮੂਰਤੀਮਾਨ ਹੈ, ਉਹਦੀ ਮੂਰਤ ਹੈਗਾ। ਜੇ ਮੂਰਤ ਹੈ ਤਾਂ ਫਿਰ ਕਿਸੇ ਨੇ ਬਣਾਇਆ ਹੈ, ਇਕਦਮ ਸਤਿਗੁਰੂ ਕਹਿੰਦੇ ਨੇ ਅਜੋ ਨਹੀਂ, ਕਿਸੇ ਤੋਂ ਵੀ ਨਹੀਂ ਜੰਮਿਆ, ਉਸਨੂੰ ਕਿਸੇ ਨੇ ਵੀ ਨਹੀਂ ਬਣਾਇਆ, ਉਸਦੀ ਬਣਤਰ ਕਿਸੇ ਤੋਂ ਵੀ ਨਹੀਂ ਹੋਈ। ਨਾਨਕ ਕਾ ਪ੍ਰਭ ਆਪੇ ਆਪੇ, ਆਪਣੇ ਆਪ ਤੋਂ ਆਪ ਹੀ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾ। ਤੋ ਫਿਰ ਉਹ ਸਹਿਭੰਗ ਹੈ, ਸਵੈਮ ਭੂ ਹੈ, ਅਗਾਂਹ ਚੱਲ ਕੇ ਸਤਿਗੁਰੂ ਕਹਿੰਦੇ ਨੇ ਉਹ ਗੁਰੂ ਹੈ। ਗੁਰੂ ਕੋਈ ਹੋਰ ਨਹੀਂ ਹੈ, ਪਰਮਾਤਮਾ ਹੀ ਗੁਰੂ ਹੈ। ਇਹ ਗੁਰੂ ਸ਼ਬਦ ਵੀ ਇਕੱਲਾ ਹੈ ਆਪਣੇ ਆਪ ਵਿੱਚ, ਗੁਰਪ੍ਰਸਾਦ ਇਕੱਠਾ ਨਹੀਂ, ਪ੍ਰਸਾਦ ਅਲੱਗ ਹੈ। ਉਹ ਜੋ ਇੱਕ ਹੈ ਉਹ ਓੰਕਾਰ ਹੈ, ਉਹ ਜੋ ਇੱਕ ਹੈ ਉਹ ਸੱਤ ਹੈ, ਉਹ ਜੋ ਇੱਕ ਹੈ ਉਹ ਨਾਮ ਵਾਲਾ ਹੈ, ਉਹ ਜੋ ਇੱਕ ਹੈ ਉਹ ਕਰਤਾ ਹੈ, ਉਹ ਜੋ ਇੱਕ ਹੈ ਆਪਣੀ ਕ੍ਰਿਤ ਦੇ ਵਿੱਚ ਵਿਆਪਕ ਹੈ, ਉਹ ਜੋ ਇੱਕ ਹੈ ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਉਹ ਜੋ ਇੱਕ ਹੈ ਸਮੇਂ ਤੋਂ ਰਹਿਤ ਹੈ, ਔਰ ਜਨਮ ਤੋਂ ਰਹਿਤ ਹੈ, ਮੂਰਤੀਮਾਨ ਹੈ, ਔਰ ਉਸਨੇ ਆਪਣੀ ਸਾਜਨਾ ਆਪ ਕੀਤੀ, ਉਹ ਇੱਕ ਸਹਿਭੰਗ ਹੈ, ਉਹ ਇੱਕ ਗੁਰੂ ਹੈ। ਗੁਰੂ ਗਿਆਨ, ਗੁਰੂ ਪ੍ਰਕਾਸ਼, ਉਹ ਇੱਕ ਹੀ ਗਿਆਨ ਸਰੂਪ ਹੈ, ਉਹ ਇੱਕ ਹੀ ਪ੍ਰਕਾਸ਼ ਸਰੂਪ ਹੈ, ਉਹ ਗੁਰੂ ਹੈ। ਬਗੌਰ ਮੁਤਾਲਾ ਕਰੀਏ, ਜਿੱਥੇ ਸਭ ਕੁਛ ਈਸ਼ਵਰ ਤੋਂ ਆਇਆ ਹੈ, ਗਿਆਨ ਵੀ ਈਸ਼ਵਰ ਤੋਂ ਆਇਆ, ਪਰਮਾਤਮਾ ਤੋਂ ਆਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਆਦਿ ਗੁਰੂ, ਵੇਦਾਂ ਨੇ ਵੀ ਪਰਮਾਤਮਾ ਨੂੰ ਹੀ ਮੰਨਿਆ, ਉਹੀ ਗੁਰੂ। ਅਗਰ ਮੁਹੰਮਦ ਸਾਹਿਬ ਕਹਿੰਦੇ ਨੇ ਇਹ ਆਇਤਾਂ ਮੇਰੇ ਤੇ ਨਾਜ਼ਲ ਹੋਈਆਂ ਨੇ, ਮੈਂ ਨਹੀਂ ਉਚਾਰਨ ਕੀਤੀਆਂ, ਖੁਦਾ ਦੀ ਤਰਫੋਂ ਨਾਜ਼ਲ ਹੋਈਆਂ ਨੇ, ਤਾਂ ਇਹਦਾ ਮਤਲਬ ਇਹ ਗਿਆਨ ਖੁਦਾ ਨੇ ਦਿੱਤਾ, ਫਿਰ ਤੁਹਾਡਾ ਤੇ ਨਾ ਹੋਇਆ, ਕਿਉਂਕਿ ਨਾਜ਼ਲ ਜੋ ਹੋਈਆਂ, ਅਗਰ ਨਾਜ਼ਲ ਹੋਈਆਂ ਨੇ ਤਾਂ ਫਿਰ ਇਹ ਗਿਆਨ ਮੁਹੰਮਦ ਸਾਹਿਬ ਦਾ ਨਹੀਂ ਹੈ, ਇਹ ਤਾਂ ਖੁਦਾ ਦਾ ਹੋ ਗਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ, ਬੋਲ ਮੇਰੇ ਨਹੀਂ ਨੇ, ਜੈਸੇ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਜੈਸੇ ਖਸਮ ਦੇ ਬੋਲ ਆਏ ਨੇ, ਮੈਂ ਕਹਿ ਰਿਹਾ, ਜੈਸੇ ਜੈਸੇ ਖਸਮ ਦੀ ਬਾਣੀ ਆਈ ਹੈ, ਮੈਂ ਜਗਤ ਦੇ ਸਾਹਮਣੇ ਰੱਖ ਰਿਹਾ, ਮੇਰੇ ਨਹੀਂ ਹੈ। ਜੇ ਬੋਲ ਸਾਰੇ ਖਸਮ ਦੇਣ ਤੋਂ ਗਿਆਨ ਸਾਰਾ ਪਰਮਾਤਮਾ ਦਾ, ਈਸ਼ਵਰ ਦਾ ਹੈ, ਔਰ ਜੇ ਗਿਆਨ ਪਰਮਾਤਮਾ ਤੋਂ ਆ ਰਿਹਾ ਹੈ ਤਾਂ ਫਿਰ ਪਰਮਾਤਮਾ ਗੁਰੂ ਹੈ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ, ਹਾਂ ਮੇਰਾ ਗੁਰੂ ਮੇਰਾ ਪਰਮਾਤਮਾ ਹੀ ਹੈ, ਅਪਰਮ ਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ, ਇਹੀ ਮੇਰਾ ਗੁਰੂ ਹੈ। ਕਿਸੇ ਤੋਂ ਹੀ ਮੈਂ ਗਿਆਨ ਲਿਆ। ਕੰਧਾਰ ਦੇ ਇੱਕ ਸੂਫੀ ਸੰਤ ਨੇ ਗੁਰੂ ਨਾਨਕ ਤੇ ਪ੍ਰਸ਼ਨ ਕੀਤਾ, ਰਹਿਨੁਮਾਏ ਤੋਕੀਸ਼ਤ, ਤੁਹਾਡਾ ਰਹਿਬਰ ਕੌਣ ਹੈ, ਇਤਨਾ ਗਿਆਨ ਤੁਸੀਂ ਕਿੱਥੋਂ ਲਿਆ, ਕਿਸ ਕੋਲ ਪੜ੍ਹਿਆ, ਕਿਸ ਨੇ ਸਿਖਾਇਆ। ਰਹਿਨੁਮਾਏ ਤੋਕੀਸ਼ਤ, ਤੁਹਾਡਾ ਰਹਿਬਰ ਕੌਣ ਹੈ। ਤੋ ਸਤਿਗੁਰ ਇਕਦਮ ਕਹਿੰਦੇ ਨੇ, ਖੁਦਾਏ ਮਨ, ਮੇਰਾ ਰਹਿਬਰ ਮੇਰਾ ਖੁਦਾ ਹੈ, ਹੋਰ ਕੋਈ ਵੀ ਨਹੀਂ, ਮੇਰਾ ਮੁਰਸ਼ਦ ਮੇਰਾ ਖੁਦਾ ਹੈ, ਹੋਰ ਕੋਈ ਵੀ ਨਹੀਂ, ਮੇਰਾ ਗੁਰੂ ਮੇਰਾ ਖੁਦਾ ਹੈ, ਹੋਰ ਕੋਈ ਵੀ ਨਹੀਂ। ਜਨਮ ਸਾਖੀ ਦੇ ਬੋਲ ਨੇ, ਰਹਿਨੁਮਾਏ ਤੋਕੀਸ਼ਤ, ਕੰਧਾਰੀ ਸੂਫੀ ਸੰਤ। ਕੰਧਾਰ ਵਿੱਚ ਇੱਕ ਬਹੁਤ ਵੱਡਾ ਮਕਬਰਾ ਹੈ ਇਸ ਸੂਫੀ ਫਕੀਰ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਸਾਊਦੀ ਅਰਬ ਇਰਾਕ ਦੀ ਯਾਤਰਾ ਦੇ ਸਮੇਂ ਇਸੇ ਕੰਧਾਰ ਤੋਂ ਲੰਘਦੇ ਹੋਏ ਇਸੇ ਸੂਫੀ ਫਕੀਰ ਦੇ ਮਹਿਮਾਨ ਰਹੇ ਨੇ 15 ਦਿਨ। ਇਸਨੇ ਪ੍ਰਸ਼ਨ ਕੀਤਾ ਹੈ, ਰਹਿਨੁਮਾਏ ਤੋਕੀਸ਼ਤ, ਤੁਹਾਡਾ ਰਹਿਬਰ ਕੌਣ ਹੈ, ਕੌਣ ਹੈ ਤੁਹਾਡਾ,
गुरु खुदाए मन जैसे छोटे शब्दां च थोड़े बोलां च उस फकीर ने प्रश्न कीता है, थोड़े ही बोलां च सतगुरु जवाब पै देंदे ने। रहनुमाए तो कीज खुदाए मन, मेरा खुदा ही मेरा रहबर और कोई रहबर नहीं। मैं सारा ज्ञान खुदा तो ले है। असी पैगंबर गुरु अवतार उन्हां नूं कहिंदे आ जो परमात्मा दे ए बोल सीधे पकड़ लैण, सीधे ही पकड़ लैण, उन्हां दी पकड़ दे सीधे आ जांदे। ते जो अवतारां ते गुरुआं दे राही पकड़ के परमात्मा तक पहुंचन असी उन्हां नूं भगत कहिंदे आ। ए भगत ने, इन्हां ने अवतारां दी बाणी सुन के, अवतारां कोलो उपदेश लेके, पैगंबरां कोलो शिक्षा लेके, उन्हां दे बोलां नूं जीवन दा आधार बना के परमात्मा दी प्राप्ति की थी भगत। इस सिद्धे परमात्मा दे बोल नहीं पकड़ सके, जिन्हां ने पकड़े सन उन्हां नाल जुड़ के उन्हां नूं मन के ये पार उतरे। जो इस तरह सफलता नूं प्राप्त होया सी उन्हां नूं कहने हैं भगत। इतनी श्रद्धा सी, इतना विश्वास सी, अवतार दे हर बोल दे भरोसा कीता, पैगंबर दी हर शिक्षा दे विश्वास कीता, गुरु दे हर बोल दे भरोसा कीता। और उस भरोसे ने उना बोलां दे सदके पुचा दिता भगत। पर ए बोल सिद्धे जिन्हां दी पकड़ दे चा गए खला दे च, और ये बोल हर वक्त मौजूद ने। मैं एक दफा फिर दोहरा दिया, ठाकर हमरा सद बोलन था, हर वक्त परमात्मा तो ये बोल आ रहे हैं, हर वक्त गुरु नानक दी पकड़ दे चा गए, कृष्ण दी पकड़ दे चा गए, और महाभारत दे मैदान जंग दे ये जो गीता है ये ज्ञान कुरुक्षेत्र दे जंग दे निकले है। अर्जुन दे प्रश्न और कृष्ण दे बोल, उन्हां बोलां नूं कहिंदे ने भगवान दे बोल, परमात्मा दे बोल। ते परमात्मा अमिट है, इत्थे कह दई कृष्ण अमिट है, शरीर ते सुपना सी रुखसत हो गया, वो बोल अमिट ने। वाकई गीता अमिट है क्योंकि बोल ते परमात्मा दे ने, ईश्वर दे ने। कृष्ण आए चले गए, और वो जो भगवान शब्द का उच्चारण कर रहे सन भुलेखा पै गया अगे चल के, ये भगवान दे बोल ने, भगवान कह रहे हैं। मैं शब्द जोड़े है ऋषि वेद व्यास ने, क्योंकि गीता लिखती रूप दे उन्होंने जगत दे सामने रखी, श्री कृष्ण ने स्वयं नहीं रखी। बस इतों थोड़ा जहा मुगलता दे, परमात्मा दे बोल कृष्ण जी ने पकड़े, ते कृष्ण दे इना बोलां नूं लिखती रूप देंदे ने व्यास। तो थोड़ी अपनी रंगण चाड़ गए, कुदरती गल है अपनी रंगण चाड़ जाण गए। आप दी ज्ञात लई अर्ज करा, एक कवि एक कविता बयान करे ते हुण कोई उस दे अर्थ करन लगे तो कुछ ना कुछ अपना रंग चाड़ जाएगा, कविता दे अर्थ भी कर जाएगा और कविता नूं कुछ अपने रंग भी दे जाएगा। लाजमी हू बहु वो नहीं हो सकती, ये भी मैं अर्ज कर दी। ते जे एक आम साधारण कवि दी कविता दी हू बहु उसे ढंग नाल व्याख्या नहीं हो सकती, तो कृष्ण ने जिहड़े बोल बोले अर्जन नूं समझाया हू बहु किस तरह लिख सकदे सन व्यास, तो कुछ अपनी रंगत चाड़ गए ने। जिथे जिथे उन्होंने अपनी रंगण चाड़ी है उथे उथे एकदम गल प्रगट हो जाती है, नहीं कृष्ण इस तरह नहीं कह सकते। वक्त दा अवतारी पुरुष, महान ज्ञाता, और जिसनु मैदान जंग दे भी कहण की जरूरत है, ऐ अर्जन तू एक निमित्त है, तू करता नहीं है, तू जो ये कहना है ए मेरा गुरु ए मेरे भरा इन्हां नूं मार के मैं की खटना है, तू निमित्त है, तू कौन है मारन वाला, तू नहीं मार सकता, तू सुभाव दा क्षत्रिय है, सूरवीर है,
और नहीं लड़ेगा ता भी तेरे दिल दिमाग देते ऐसा बोझ रहेगा, तेरे अंदर लड़ाई जारी रहेगी, ये कर नहीं पाएगा। तू करता नहीं है, निमित्त है, और अपना कर्तापन एक पासे कर दे, इस जंग देच भी तू परमात्मा नाल जुड़ जाएगा, युद्ध भी तेन समाधि लीन कर देगा। अगर तेरा कर्तापन तेरे नाल है तो तेरा त्याग भी तेन परमात्मा नाल नहीं जुड़न देगा, तेरा त्याग भी तेन ईश्वर नाल नहीं जुड़न देगा, क्योंकि तेरा कर्तापन मौजूद होगा उत्थे। ये गहरी गल अर्जन की पकड़ दे आ गई, उन्हें सुटे शस्त्र फिर चुक ले, प्रभु मैं समझ गया, भगवान मेरी समझ दिच आ गई, मैं पकड़ लिया थोड़े बोला। जो परमात्मा दे बोला नो सिद्धा पकड़े अवतार, तो जो परमात्मा दे बोल अवतारा दे राही पकड़ सके भगत, श्रद्धालु, संत, भगत, अवतार जिस मात्रा दे जगत दे चाहुंदे ने उंगलियां ते गिन सकदे हैं, भगत बहुत है। हर कौम दे चोटी दे भगत काफी तादाद दे चोए ने। अवतार हर वक्त पृथ्वी ते मौजूद नहीं आउंदा, भगत हर वक्त आउंदे ने। हर जुग जुग भगत उपाया, पैज रखदा आया राम राज। जमीन दे हर वक्त अवतार नहीं आउंदे, अवतार उस समय आउंदे ने। कवि तुलसी कहंदे ने, जब जब होए धर्म की हानि, बाहणे असुर अधम अभमाने, तब तब विवद धर प्रभु शरीरा, हरे कृपा निद सज्जन पीरा। बहुत घोर अपराध पाप छा जाए तो ओ जैसे बहुती गर्मी बारिश नु जन्म दे देंदी है, इस तरह का घोर पाप किसे अवतार नु जन्म दे दे। परमात्मा दे सिद्धे बोल पकड़ दे ते जगत नु सुन दे। और मैं ये भी अर्ज कर दिया, कितने जगत अवतारा दे बोल नु पकड़ दे पूरा, थोड़े जिया फिर भी पकड़ दे, उहदे नाल रोशनी हो जाती, उसने नाल काफी ठरम्मा हो जाता है। कलगीधर पिता भी इस तरह लिखते ने, जब जब होए अरिष्ट अपारा, दसम ग्रंथ, जब जब होए अरिष्ट अपारा, तब तब दे धरत अवतारा। उस वक्त कोई अवतार दे ही धारण करता है जब सारी सृष्टि दे अरिष्ट होवे, भाव गलत होवे, कुछ भी सही ना होवे, तां फिर कोई ऐसा अवतार जो सीधा अकाल पुरख दे बचना नु पकड़ता है और जगत दे सामने रखता है। अवतारा दे राही गुरुआं दे राही जिन्हां दी पकड़ दे चा जांदे ने, ओ भगत, ओ गुरमुख, ओ ब्रह्म ज्ञानी। तो चूंकि बोल ते परमात्मा दे ने, ज्ञान ते सारा परमात्मा दा है, तो गुरु नानक कहिंदे ने परमात्मा ही गुरु है और कोई गुरु नहीं, ईश्वर ही गुरु है, वो जो एक है वो ही गुरु है। अखीर विच इस मूल मंत्र नु जिस ढंग नाल समाप्त कर देने, धन गुरु नानक देव जी महाराज कहिंदे ने प्रसाद है, गुर प्रसाद, प्रसाद और गुर, ये दो मजमून अपने आप विच इस तरह देने, थोड़ा जिहा मैं इन्हां नु खोलना चाहना ताकि ज़हन विच ये गल पूरी बैठ जाए। पता नहीं कितना सिख जगत भटक रहा है, देहदारी गुरु चाहिदा है कि नहीं, कौन दसे कदी देही भी गुरु आउंदी है, अज है ते कल नहीं, इहदा मतलब गुरु मिट जांदा है, गुरु मर जांदा है, ते जो मर जांदा है ओ गुरु सदीवी जीवन थानू किस तरह देवेगा, किस तरह देवेगा। गुरु ते शब्द है, गुरु ते ज्ञान है, ज्ञान गुरु आत्म उपदेशो, नाम बेभूत लगाओ। किसे देही कोल भी जाओगे तो वो जो उपदेश कर रही है, उपदेश नो हिरदे च वसाओगे कि उस देही नो, जे आखो देही नो हिरदे च वसाना है तो उपदेश सुनन दी लोड़ ही नहीं, की लोड़ है। तो जे उपदेश नो हिरदे च वसाना है ते ताई हिरदा बदलेगा, तां ते फिर देही दी कोई कीमत ही ना रहेगी। देही दा उतना ही सम्मान जिवें
ਕਿਸੇ ਨੇ ਕੋਈ ਕੱਪੜੇ ਪਹਿਨੇ ਅਵਨ ਤੇ ਕੱਪੜਿਆਂ ਦੀ ਕਦਰ, ਕੱਪੜਿਆਂ ਦਾ ਸਨਮਾਨ, ਵੀ ਫਲਾਣੇ ਦੇ ਕੱਪੜੇ ਨੇ, ਫਲਾਣੇ ਦੇ ਵਸਤਰ ਨੇ। ਜਿਵੇਂ ਰੁਮਾਲਿਆਂ ਦਾ ਅਸੀਂ ਸਤਿਕਾਰ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਨੇ। ਪਰ ਹੁਣ ਮੈਂ ਅਰਜ਼ ਕਰਾਂ, ਇਹ ਅੱਖਰ ਇਹ ਵੀ ਰੁਮਾਲੇ ਨੇ, ਕਾਗਜ਼ ਇਹ ਵੀ ਰੁਮਾਲੇ ਨੇ। ਅੱਖਰਾਂ ਦੇ ਵਿੱਚ ਜੋ ਗਿਆਨ ਹੈ ਇਹੀ ਪਰਮਾਤਮਾ। ਭੋਰੇ ਦੇ ਚੋਂ ਗੁਰੂ ਨੂੰ ਕੱਢਣਾ ਪੈਂਦਾ, ਮੱਖਣ ਸ਼ਾਹ ਲਵਾਣਾ ਬਣਨਾ ਪੈਂਦਾ। ਗੁਰੂ ਤੇ ਹਰ ਵਕਤ ਭੋਰੇ ਚ, ਇਹ ਵੀ ਮੈਂ ਅਰਜ਼ ਕਰਦਾ। ਬਾਈ ਦੇ ਦਾਰੀ ਗੁਰੂ ਬਾਹਰ ਬੈਠੇ ਸਨ ਤੇ ਹਜ਼ਾਰਾਂ ਲੋਕ ਭੁੱਲ ਜਾਂਦੇ ਸਨ, ਉਹਨਾਂ ਨੂੰ ਮੱਥਾ ਟੇਕ ਕੇ ਵਾਪਸ ਹੋ ਜਾਂਦੇ ਸਨ। ਤਸੱਲੀ ਨਹੀਂ ਆਉਂਦੀ ਸੀ ਕਿਸੇ ਦੀ। ਮੱਖਣ ਸ਼ਾਹ ਲਵਾਣਾ ਆਇਆ, ਇਹਦੇ ਕੋਲ ਅੱਖ ਸੀ। ਕਹਿੰਦਾ ਰੱਬ ਦਾ ਕਲਾਮ ਅਕਾਲ ਪੁਰਖ ਦੇ ਬੋਲ ਤੇ ਮੈਨੂੰ ਕਿਸੇ ਕੋਲ ਨਹੀਂ ਦਿਖਾਈ ਦਿੱਤੇ। ਚਲੋ ਇਹ ਸਾਧਕ ਹੋਣਗੇ, ਸੰਤ ਹੋਣਗੇ, ਇਹ ਅਵਤਾਰ ਨਹੀਂ ਨੇ, ਇਹ ਨਹੀਂ ਨੇ, ਇਹ ਗੁਰੂ ਨਹੀਂ ਨੇ। ਚਲੋ ਅਭਿਆਸੀ ਹੋਣਗੇ। ਗੁਰੂ ਹੋਣ ਦਾ ਦਾਵਾ ਇਹਨਾਂ ਦਾ ਝੂਠਾ ਹੈ। ਤੂੰ ਚੂੰਕਿ ਇਹ ਦਾਵਾ ਝੂਠਾ ਹੈ, ਤੂੰ ਸ਼ਾਇਦ ਇਹਨਾਂ ਦੀ ਬੰਦਗੀ ਵੀ ਝੂਠੀ ਹੈ। ਜੋ ਇਸ ਤਰ੍ਹਾਂ ਦੇ ਝੂਠੇ ਦਾਅਵੇ ਕਰਨ, ਉਹ ਕਿਸ ਤਰ੍ਹਾਂ ਸੱਚੇ ਹੋ ਸਕਦੇ? ਮੱਖਣ ਸ਼ਾਹ ਲਬਾਣੇ ਦੀ ਇਹ ਸੋਚ ਨਹੀਂ। ਬਕਾਲੇ ਵਿੱਚ ਇੱਕ ਹਲਵਾਈ ਤੋਂ ਪੁੱਛਦਾ, ਇੱਥੇ ਕੋਈ ਹੋਰ ਵੀ ਹੈ ਜੋ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਹੋਵੇ? ਉਸ ਹਲਵਾਈ ਨੇ ਕਿਹਾ, ਸੋਢੀ ਬੰਸ ਦਾ ਇੱਕ ਤੇਗਾ ਕਮਲਾ ਹੈ। ਗੁਰਪ੍ਰਤਾਪ ਸੂਰਜ ਦੇ ਜਿਸ ਤਰ੍ਹਾਂ ਲਿਖਿਆ, ਇੱਕ ਤੇਗਾ ਕਮਲਾ ਹੈ, ਭੋਰੇ ਚ ਰਹਿੰਦਾ ਹੈ, ਭੋਰੇ ਦੇ ਚ ਹੈ, ਬਾਹਰ ਨਹੀਂ ਆਉਂਦਾ। ਉਹ ਜਿਹੜੇ ਬਾਈ ਸਨ, ਲਿਸ਼ਕੇ ਪੁਸ਼ਕੇ ਬਾਹਰ ਬੈਠੇ ਸਨ ਗਦੀਆਂ ਲਾ ਕੇ, ਇਹ ਭੋਰੇ ਚ ਗਿਆ, ਦਰਸ਼ਨ ਕੀਤੇ ਨੇ, ਬੋਲ ਸੁਣੇ। ਉੱਪਰ ਚੜ ਕੇ ਕੋਠੇ ਤੇ ਕਹਿੰਦਾ, ਗੁਰ ਲਾ ਧੋਰੇ, ਜੋ ਮੈਂ ਬੋਲ ਸੁਣੇ ਨੇ ਇਹ ਪਰਮਾਤਮਾ ਈਸ਼ਵਰ ਦੇ। ਗੁਰੂ ਤੇ ਹਰ ਵਕਤ ਭੋਰੇ ਚ, ਇਹ ਵੀ ਮੈਂ ਅਰਜ਼ ਕਰਾਂ, ਅੱਖਰਾਂ ਦੇ ਭੋਰੇ ਚ ਕੱਢਣਾ ਪਏਗਾ। ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਇਹਨਾਂ ਅੱਖਰਾਂ ਦੇ ਭੋਰੇ ਚ ਕੋਈ ਰੱਬੀ ਜੋਤ ਨੂੰ ਕੱਢੇ, ਕੋਈ ਗੁਰੂ ਨੂੰ ਪ੍ਰਗਟ ਕਰੇ। ਜੀਵਨ ਦੇ ਚ ਪਰਮਾਤਮਾ ਤੇ ਗੁਰੂ ਨੂੰ ਪ੍ਰਗਟ ਕਰਨਾ ਪੈਂਦਾ ਹੈ। ਇਹ ਵੀ ਅਰਜ਼ ਮੈਂ ਕਰਾਂ, ਨਾ ਕਿਧਰੇ ਗੁਰੂ ਮਿਲਦਾ, ਨਾ ਕਿਧਰੇ ਇਸ ਤਰੀਕੇ ਨਾਲ ਪਰਮਾਤਮਾ ਮਿਲਦਾ, ਪ੍ਰਗਟ ਕਰਨਾ ਪੈਂਦਾ ਜੀਵਨ ਦੇ ਚ। ਆਪਣੀ ਹਾਲਤ ਇਸ ਢੰਗ ਦੀ ਬਣਾਉਣੀ ਪੈਂਦੀ ਹੈ ਕਿ ਗੁਰੂ ਪ੍ਰਗਟ ਹੋਵੇ। ਆਪਣੀ ਹਾਲਤ ਐਸੀ ਬਣਾਉਣੀ ਪੈਂਦੀ ਹੈ ਕਿ ਪਰਮਾਤਮਾ ਪ੍ਰਗਟ ਹੋਵੇ। ਸੁਣ ਉਪਦੇਸ਼ ਹਿਰਦੇ ਬਸਾਓ, ਮਨ ਇੱਛੇ ਨਾਨਕ ਫਲ ਪਾਓ। ਇਸ ਬਾਣੀ ਨੂੰ ਸੁਣੋ, ਸ਼ਬਦ ਨੂੰ ਸੁਣੋ, ਤੇ ਜੈਸੇ ਸੁਣ ਕੇ ਸ਼ਬਦ ਅੰਦਰ ਵਸੇਗਾ, ਬਾਹਰ ਪਰਮਾਤਮਾ ਪ੍ਰਗਟ ਹੋ ਜਾਏ। ਸਾਰਾ ਜਗਤ ਪਰਮਾਤਮਾ ਦਾ ਰੂਪ ਦਿਖਾਈ ਦੇਗਾ। ਜੋ ਦੀ ਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਧਰ ਸ਼ਬਦ ਨੇ ਅੰਦਰ ਪ੍ਰਵੇਸ਼ ਕੀਤਾ, ਇਧਰ ਸਾਰਾ ਸੰਸਾਰ ਨਿਰੰਕਾਰ ਦਿਖਾਈ ਦਿੱਤਾ। ਇਧਰ ਗੁਰੂ ਨੂੰ ਸੁਣਿਆ, ਇਧਰ ਅੱਖਾਂ ਨੇ ਪਰਮਾਤਮਾ ਵੇਖਣਾ ਆਰੰਭ ਕਰ ਦਿੱਤਾ। ਅੱਖਾਂ ਨੂੰ ਅਜੇ ਪਰਮਾਤਮਾ ਨਹੀਂ ਦਿਖਾਈ ਦਿੱਤਾ, ਅੱਖਾਂ ਨੇ ਅਜੇ ਗੁਰੂ ਰੂਪ ਪਰਮਾਤਮਾ ਨੂੰ ਸੁਣਿਆ ਵੀ ਨਹੀਂ, ਕਿਉਂਕਿ ਗੁਰੂ

ਜਿਹਦੇ ਨਾਲ ਸਤਿਗੁਰੂ ਕਹਿੰਦੇ ਨੇ ਉਹ ਗੁਰੂ ਹੈ। ਅਖੀਰ ਵਿੱਚ ਕਹਿੰਦੇ ਨੇ ਉਹ ਪ੍ਰਸਾਦ ਹੈ, ਇਹ ਅਵਸਥਾ ਉਸਦੀ ਬਖਸ਼ਿਸ਼ ਨਾਲ ਬਣੇਗੀ, ਤੇਰੀ ਮਿਹਨਤ ਨਾਲ ਨਹੀਂ, ਉਹਦੀ ਰਹਿਮਤ ਨਾਲ ਬਣੇਗੀ, ਤੇਰੇ ਪ੍ਰਯਾਸ ਨਾਲ ਨਹੀਂ, ਉਸਦੇ ਪ੍ਰਸਾਦ ਨਾਲ। ਆਪਣੇ ਆਪ ਵਿੱਚ ਇਹ ਪ੍ਰਸਾਦ ਸ਼ਬਦ ਕਿਉਂਕਿ ਬਹੁਤ ਗੂੜ ਭਾਵ ਆਪਣੇ ਵਿੱਚ ਛੁਪਾਈ ਬੈਠਾ ਹੈ, ਇਸ ਦਾ ਖੁਲਾਸਾ ਕੱਲ੍ਹ ਦਿਨ ਦੇ ਸਮੇਂ ਮੈਂ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕਰਾਂਗਾ। ਪ੍ਰਸਾਦ ਹੈ, ਸਾਡੀ ਮਿਹਨਤ ਨਹੀਂ, ਉਹਦੀ ਰਹਿਮਤ ਹੈ, ਸਾਡਾ ਪ੍ਰਯਾਸ ਨਹੀਂ, ਉਹਦਾ ਪ੍ਰਸਾਦ ਹੈ। ਕਿਉਂਕਿ ਇੱਕ ਵੀ ਭਗਤ ਨੇ ਐਸਾ ਨਹੀਂ ਆਖਿਆ ਕਿ ਮੇਰੇ ਪ੍ਰਯਾਸ ਨਾਲ ਹੇ ਪ੍ਰਮਾਤਮਾ ਤੂੰ ਮੈਨੂੰ ਮਿਲਿਆ, ਮੇਰੀ ਮਿਹਨਤ ਨਾਲ ਮੈਂ ਤੈਨੂੰ ਪ੍ਰਾਪਤ ਕੀਤਾ। ਕਹਿੰਦਾ ਨਹੀਂ, ਤੂੰ ਮਿਲਿਆ ਤੇਰੀ ਰਹਿਮਤ, ਮੇਰੀ ਮਿਹਨਤ ਨਹੀਂ, ਤੂੰ ਮਿਲਿਆ ਮੇਰਾ ਪ੍ਰਯਾਸ ਨਹੀਂ, ਤੇਰਾ ਪ੍ਰਸਾਦ। ਲੇਕਿਨ ਫਿਰ ਵੀ ਭਗਤ ਬਹੁਤ ਪ੍ਰਯਾਸ ਕਰਦੇ ਨੇ, ਅੰਮ੍ਰਿਤ ਵੇਲੇ ਉੱਠਣਾ ਹੈ, ਜਪ ਕਰਨਾ ਹੈ, ਤਪ ਕਰਨਾ ਹੈ, ਨਿਯਮ ਪੂਰਵਕ ਇਸ਼ਨਾਨ ਕਰਨਾ ਹੈ, ਸਭ ਕੁਛ ਕਰਦੇ ਨੇ। ਜਿੰਨੇ ਇਨਾਮ ਦਿਆਇਆ ਗਏ ਮੁਸ਼ਕਤ ਗਾਲ, ਬੜੀ ਗਾਲ ਨਾ ਗਾਲ ਦੇ, ਬੜੀ ਮੁਸ਼ਕਤ ਕਰਦੇ ਨੇ, ਪਰ ਮੁਸ਼ਕਤ ਕਰਕੇ ਇੱਕੋ ਹੀ ਗੱਲ ਦਾ ਪਤਾ ਚੱਲਦਾ ਹੈ ਕਿ ਮੁਸ਼ਕਤ ਨਾਲ ਨਹੀਂ ਮਿਲੇਗਾ। ਬਸ ਇੰਨੀ ਗੱਲ, ਮਿਹਨਤ ਕਰਕੇ ਇੱਕੋ ਹੀ ਗਿਆਨ ਮਿਲੇਗਾ ਕਿ ਮਿਹਨਤ ਨਾਲ ਨਹੀਂ ਮਿਲੇਗਾ, ਪ੍ਰਯਾਸ ਕਰਕੇ ਇੱਕੋ ਹੀ ਪਤਾ ਚੱਲੇਗਾ ਇੱਕ ਗੱਲ ਦਾ ਕਿ ਪ੍ਰਯਾਸ ਨਾਲ ਨਹੀਂ ਮਿਲੇਗਾ, ਉਹ ਜਦ ਮਿਲਦਾ ਉਹਦਾ ਪ੍ਰਸਾਦ, ਉਹ ਜਦ ਮਿਲਦਾ ਉਹਦੀ ਰਹਿਮਤ, ਉਹਦੀ ਕਿਰਪਾ। ਸਾਡਾ ਕਰਮ ਨਹੀਂ ਉਹਦੀ ਕਿਰਪਾ, ਸਾਡਾ ਪ੍ਰਯਾਸ ਨਹੀਂ ਉਸਦਾ ਪ੍ਰਸਾਦ, ਸਾਡੀ ਮਿਹਨਤ ਨਹੀਂ ਉਸਦੀ ਰਹਿਮਤ। ਅਗਰ ਮੇਰੀ ਮਿਹਨਤ ਨਾਲ ਮੈਨੂੰ ਪਰਮਾਤਮਾ ਮਿਲ ਗਿਆ ਤਾਂ ਮੇਰੀ ਮਿਹਨਤ ਉਸਦੀ ਕੀਮਤ ਹੈ, ਇਤਨੀ ਮੈਂ ਮਿਹਨਤ ਕਰਾਂਗਾ ਮਿਲ ਜਾਏਗਾ, ਕਿਸੇ ਨੂੰ ਵੀ ਮਿਲ ਜਾਏਗਾ, ਫਿਰ ਪਰਮਾਤਮਾ ਅਮੁੱਲ ਨਹੀਂ ਹੈ, ਫਿਰ ਇਹ ਸ਼ਬਦ ਕਹਿਣੇ ਬਣਦੇ ਨਹੀਂ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾ, ਤੇਰੀ ਕੀਮਤ ਨਹੀਂ ਹੈ, ਤੇਰਾ ਕੋਈ ਮੁੱਲ ਨਹੀਂ ਹੈ, ਮੇਰਾ ਕੋਈ ਵੀ ਕਰਮ ਤੇਰਾ ਮੁੱਲ ਨਹੀਂ ਹੈ, ਮੇਰਾ ਅੰਮ੍ਰਿਤ ਵੇਲੇ ਦਾ ਉੱਠਣਾ ਤੇਰਾ ਮੁੱਲ ਨਹੀਂ ਹੈ, ਮੇਰਾ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਨਾ ਤੇਰਾ ਮੁੱਲ ਨਹੀਂ ਹੈ, ਤੀਰਥਾਂ ਦਾ ਇਸ਼ਨਾਨ ਦਾਨ ਪੁੰਨ ਸੇਵਾ ਇਹ ਤੇਰਾ ਮੁੱਲ ਨਹੀਂ ਹੈ, ਰਾਮ ਰਾਮ ਦਾ ਰਟਨ ਇਹ ਤੇਰੀ ਕੀਮਤ ਨਹੀਂ ਹੈ। ਤੂੰ ਮਿਲਿਆ ਮੇਰੀ ਮਿਹਨਤ ਨਹੀਂ ਤੇਰੀ ਰਹਿਮਤ, ਤੂੰ ਮਿਲਿਆ ਮੇਰਾ ਪ੍ਰਯਾਸ ਨਹੀਂ ਤੇਰਾ ਪ੍ਰਸਾਦ। ਪਰ ਜਦ ਮਿਲਿਆ ਪ੍ਰਸਾਦ ਹੀ ਹੈ, ਜਦ ਮਿਲਿਆ ਉਹਦੀ ਰਹਿਮਤ ਹੀ ਹੈ, ਤੂੰ ਮਿਹਨਤ ਕਰਨ ਦੀ ਕੀ ਲੋੜ ਹੈ? ਯਕੀਨ ਜਾਣੋ, ਮਿਹਨਤ ਕਰਕੇ ਹੀ ਪਤਾ ਚੱਲਦਾ ਉਂਝ ਨਹੀਂ ਪਤਾ ਚੱਲਦਾ, ਮਿਹਨਤ ਕਰਕੇ ਇਤਨਾ ਹੀ ਪਤਾ ਚੱਲਦਾ ਹੈ ਕਿ ਮਿਹਨਤ ਨਾਲ ਨਹੀਂ ਮਿਲੇਗਾ। ਗੁਰੂ ਨਾਨਕ ਇਸ ਨੂੰ ਇਸ ਤਰ੍ਹਾਂ ਕਹਿੰਦੇ ਨੇ, ਗਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ ਮੱਲਾ ਪਹਿਲਾ। ਗੁਰੂ ਨਾਨਕ ਦੀ ਬਾਣੀ, ਗਾਲਾਂ ਨਾਲ ਨਹੀਂ ਮਿਲਿਆ, ਸੇਵਾ ਨਾਲ ਨਹੀਂ ਮਿਲਿਆ, ਦਾਨ ਨਾਲ ਨਹੀਂ ਮਿਲਿਆ, ਪੁੰਨ ਨਾਲ ਨਹੀਂ ਮਿਲਿਆ, ਕੋਈ ਦਾਨ ਕਰੋੜਾਂ ਦਾ ਉਹਦੀ ਕੀਮਤ ਨਹੀਂ, ਕਿਤਨੀ ਸੇਵਾ ਜੀਵਨ ਭਰ ਦੀ ਉਸਦੀ ਕੀਮਤ ਨਹੀਂ, ਕਿਤਨਾ ਜਪ ਜ਼ਿੰਦਗੀ ਭਰ ਦਾ ਉਹਦੀ ਕੀਮਤ ਨਹੀਂ, ਨਹੀਂ ਮਿਲਦਾ। ਨਾ ਕੀਤੇ ਜਪ ਨਾਲ ਮਿਲਦਾ, ਨਾ ਦਿੱਤੇ ਦਾਨ ਨਾਲ ਮਿਲਦਾ, ਨਾ ਕੀਤੀ ਸੇਵਾ ਨਾਲ ਮਿਲਦਾ, ਫਿਰ ਕਿਸ ਤਰ੍ਹਾਂ ਮਿਲਦਾ? ਉਹ ਮਿਲਦਾ ਅਚਨਚੇਤ, ਗਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ ਅਚਨਚੇਤ ਮਿਲੇ। ਅਚਨਚੇਤ ਕਿਸ ਤਰ੍ਹਾਂ ਮਿਲ ਗਿਆ? ਉਹਦਾ ਪ੍ਰਸਾਦ, ਉਹਦੀ ਬਖਸ਼ਿਸ਼, ਉਹਦੀ ਰਹਿਮਤ, ਮਿਹਨਤ ਨਹੀਂ ਉਹਦੀ ਰਹਿਮਤ। ਆਇਆ ਇਹ ਰਹਿਮਤ ਆਖਿਰ ਹੁੰਦੀ ਹੋਵੇਗੀ, ਕੋਈ ਢੰਗ ਤੇ ਹੈ, ਕੋਈ ਤੌਰ ਤਰੀਕਾ ਤੇ ਹੈ। ਇਹਨਾਂ ਗੁੰਝਲਾਂ ਨੂੰ ਗੁਰਬਾਣੀ ਨੇ ਜਿਸ ਢੰਗ ਨਾਲ ਖੋਲਿਆ, ਮੈਂ ਕੱਲ ਆਪ ਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਔਰ ਸਮੇਂ ਨੂੰ ਮੁੱਖ ਰੱਖਦੇ ਹੋਇਆ ਇੰਜ ਕਹਿ ਲਓ, ਕੱਲ ਸਮਾਪਤੀ ਕਰ ਦਿਆਂਗੇ। ਉਂਝ ਇਹ ਮੂਲ ਮੰਤਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਮੂਲ ਮੰਤਰ ਦੀ ਵਿਆਖਿਆ।
दुनिया के सारे

ਇਹ ਧਰਮ ਗ੍ਰੰਥ ਇੰਜ ਕਹਿ ਲੋ ਮੂਲ ਮੰਤਰ ਦਾ ਟੀਕਾ ਨੇ, ਹੋਰ ਕੁਛ ਨਹੀਂ। ਈਸ਼ਵਰ ਦੇ ਸਾਰੇ ਬੁਨਿਆਦੀ ਗੁਣ ਮੂਲ ਮੰਤਰ ਦੇ ਚ ਆ ਗਏ ਨੇ। ਉਹ ਇੱਕ ਹੈ, ਉਹ ਓਅੰਕਾਰ ਹੈ, ਉਸ ਤੋਂ ਉਤਪਤੀ ਪਾਲਣਾ ਨਾਸ ਹੋ ਰਿਹਾ। ਉਹ ਇੱਕ ਸੱਤ ਹੈ, ਉਹ ਜੋ ਇੱਕ ਹੈ ਉਸਦਾ ਨਾਮ ਹੈ, ਉਸੇ ਦਾ ਹੀ ਨਾਮ ਹੈ, ਅਮਿੱਟ ਹੈ, ਬਾਕੀ ਕਿਸੇ ਦਾ ਨਾਮ ਨਹੀਂ। ਸਭ ਨਾਮ ਮਿੱਟ ਜਾਂਦੇ ਨੇ, ਸਮਾਂ ਪਾ ਕੇ ਮਿੱਟ ਜਾਂਦੇ ਨੇ। ਉਹ ਜੋ ਇੱਕ ਹੈ ਉਹੀ ਕਰਤਾ ਹੈ, ਔਰ ਜੋ ਇੱਕ ਹੈ ਆਪਣੀ ਕ੍ਰਿਤ ਦੇ ਚ ਬੈਠਾ ਹੈ, ਆਪਣੀ ਕ੍ਰਿਤ ਤੋਂ ਵੱਖ ਨਹੀਂ ਹੈ। ਉਹ ਜੋ ਇੱਕ ਹੈ ਉਹਦੇ ਸੁਭਾਅ ਦੇ ਚ ਭੈ ਨਹੀਂ ਹੈ, ਉਹਦੇ ਸੁਭਾਅ ਦੇ ਚ ਵੈਰ ਨਹੀਂ ਹੈ, ਉਹਦੀ ਹੋਂਦ ਦੇ ਚ ਕਾਲ ਨਹੀਂ ਹੈ, ਸਮਾਂ ਨਹੀਂ ਹੈ, ਵਕਤ ਨਹੀਂ ਹੈ। ਉਹ ਜੋ ਇੱਕ ਹੈ ਬਕਾਇਦਾ ਮੂਰਤੀਮਾਨ ਹੈ, ਔਰ ਉਹ ਜੋ ਇੱਕ ਹੈ ਉਸਨੂੰ ਕਿਸੇ ਨੇ ਬਣਾਇਆ ਨਹੀਂ, ਅਜੋ ਨਹੀਂ ਹੈ। ਉਹ ਜੋ ਇੱਕ ਹੈ ਸੈਭੰਗ ਹੈ, ਆਪਣੇ ਆਪ ਤੋਂ ਆਪ ਹੀ ਵਿਸਤ੍ਰਿਤ ਹੋਇਆ, ਆਪਣਾ ਪਸਾਰਾ ਉਸਨੇ ਆਪ ਹੀ ਕੀਤਾ, ਆਪ ਹੀ ਨੇ, ਆਪ ਸਾਜਿਓ, ਆਪ ਹੀ ਨੇ ਰਚਿਓ ਨਾ। ਉਹ ਜੋ ਇੱਕ ਹੈ ਉਹੀ ਗੁਰੂ ਹੈ, ਉਹ ਜੋ ਇੱਕ ਹੈ ਉਹੀ ਪ੍ਰਸਾਦ। ਇਹ ਸਾਰੀ ਵਿਆਖਿਆ ਉਸ ਇੱਕ ਦੀ, ਫਿਰ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸ ਇੱਕ ਦੀ ਵਿਆਖਿਆ, ਦੁਨੀਆਂ ਦੇ ਸਾਰੇ ਧਰਮ ਗ੍ਰੰਥ ਉਸ ਦੀ ਵਿਆਖਿਆ, ਜਿਹੜੇ ਮੂਲ ਗੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੂਲ ਮੰਤਰ ਦੇ ਚ ਬਿਆਨ ਕੀਤੇ ਨੇ, ਗੁਰ ਪ੍ਰਸਾਦ, ਇਸ ਦਾ ਥੋੜਾ ਜਿਹਾ ਖੁਲਾਸਾ ਕੱਲ ਆਪ ਜੀ ਦੇ ਸਾਹਮਣੇ ਰੱਖ ਕੇ, ਇਸ ਦੌਰ ਦੇ ਜੋ ਆਪ ਜੀ ਨਾਲ ਸੰਯੋਗ ਬਣਿਆ ਦੋ ਹਫ਼ਤਿਆਂ ਦਾ, ਕੱਲ ਜੋ ਹੈ ਸਮਾਪਤੀ ਕਰਾਂਗੇ। ਰੋਜ਼ ਆਪ ਸਮਾਂ ਕੱਢਦੇ ਰਹੇ, ਸਤਿਗੁਰ ਰਹਿਮਤ ਕਰਨ ਕਿ ਗੁਰਦੁਆਰੇ ਆਉਣ ਦਾ ਖਿਆਲ ਰੋਜ਼ ਆਵੇ ਤੁਹਾਨੂੰ। ਮੈਂ ਇਤਨਾ ਅਰਜ਼ ਕਰਦੇ ਹਾਂ, ਜਿਵੇਂ ਆਦਮੀ ਪੁੱਤਰਾਂ ਕੋਲ ਬੈਠਦਾ ਹੈ, ਮਿੱਤਰਾਂ ਕੋਲ ਬੈਠਦਾ ਹੈ, ਪਤਨੀ ਕੋਲ ਬੈਠਦਾ ਹੈ, ਪਤੀ ਕੋਲ ਪਤਨੀ ਬੈਠਦੀ ਹੈ, ਭਰਾ ਕੋਲ ਭਰਾ ਬੈਠਦਾ ਹੈ, ਜੈਸੇ ਮਿੱਤਰਾਂ ਕੋਲ ਬੈਠਦੇ ਹਾਂ, ਇਸੇ ਤਰੀਕੇ ਨਾਲ ਗੁਰੂ ਕੋਲ ਆ ਕੇ ਬੈਠਣਾ ਚਾਹੀਦਾ। ਔਰ ਥੋੜਾ ਜਿਹਾ ਮੈਂ ਆਪਣੇ ਅਨੁਭਵ ਦੇ ਆਧਾਰ ਤੇ ਕਹਿੰਦੇ ਹਾਂ, ਨਹੀਂ ਕੀਰਤਨ ਹੋ ਰਿਹਾ ਤਾਂ ਵੀ ਨਾ ਸੀ, ਬੈਠਣਾ ਵੀ ਲਾਭਕਾਰੀ। ਇਤਨਾ ਭਾਵ ਹੋਵੇ ਕਿ ਅਸੀਂ ਗੁਰੂ ਨਾਨਕ ਦੇ ਕੋਲ ਬੈਠੇ, ਅਸੀਂ ਕਲਗੀਧਰ ਦੇ ਕੋਲ ਬੈਠੇ, ਇਹ ਬੈਠਣਾ ਵੀ ਲਾਭਕਾਰੀ ਹੋ ਜਾਏਗਾ। ਸੁਣਨਾ ਤੇ ਲਾਭਕਾਰੀ ਹੈ, ਬੈਠਣਾ ਵੀ ਲਾਭਕਾਰੀ, ਲੇਕਿਨ ਇਤਨਾ ਤੇ ਕਰਨਾ ਹੀ ਪਏਗਾ ਤਾਂ ਕਿ ਮਨ ਦੇ ਭਾਵ ਇਸ ਤਰ੍ਹਾਂ ਦੇ ਜੋ ਹੈ ਬਣਨ। ਖੈਰ, ਬਾਕੀ ਵਿਚਾਰਾਂ ਕੱਲ ਤੁਹਾਨੂੰ ਜੋ ਹੈ ਲੇਟਣਾ ਕਰਾਂ। ਇੱਕ ਦਫ਼ਾ ਮੈਂ ਫਿਰ ਦੁਹਰਾ ਦਿਆਂ, ਉਹ ਗੁਰੂ ਹੈ, ਸਾਰਾ ਗਿਆਨ ਉਸੇ ਤੋਂ ਆ ਰਿਹਾ, ਸਿਰਫ ਸੂਰਜ ਦੀ ਰੋਸ਼ਨੀ ਉਸੇ ਤੋਂ ਨਹੀਂ ਆ ਰਹੀ, ਗਿਆਨ ਦੀ ਰੋਸ਼ਨੀ ਵੀ ਉਸੇ ਤੋਂ ਆ ਰਹੀ ਹੈ। ਔਰ ਉਹ ਪ੍ਰਸਾਦ ਹੈ, ਉਸਦੇ ਚ ਕਰੋਪੀ ਨਹੀਂ ਹੈ, ਉਸਦੇ ਚ ਸਰਾਪ ਨਹੀਂ ਹੈ, ਉਹ ਜ਼ਾਲਮ ਨਹੀਂ ਹੈ, ਰਹਿਮਾਨ ਹੈ, ਰਹੀਮ ਹੈ, ਉਹ ਕਰੀਮ ਹੈ, ਉਹ ਪ੍ਰਸਾਦ ਹੈ, ਉਹ ਬਖਸ਼ਿੰਦ ਹੈ, ਉਹ ਦਿਆਲੂ ਹੈ, ਉਹ ਕਿਰਪਾਲੂ ਹੈ, ਉਹ ਕਠੋਰ ਨਹੀਂ ਹੈ। ਖੁਦਾ ਐਸੀਆਂ ਸਜ਼ਾਵਾਂ ਦਿੰਦਾ ਹੈ, ਐਸੀਆਂ ਕਰਣੀਆਂ ਸਜ਼ਾਵਾਂ, ਜਿੱਥੇ ਜਿੱਥੇ ਜੋ ਕੁਛ ਵੀ ਲਿਖਿਆ ਹੈ, ਯਕੀਨ ਜਾਣੋ ਗਲਤ ਲਿਖਿਆ, ਗੁਸਤਾਖੀ ਮਾਫ। ਕੋਈ ਨਹੀਂ ਦੇਤਾ ਕਿਸੀ ਕੋ ਸਜ਼ਾਏ, ਸਜ਼ਾ ਬਣ ਕੇ ਆਤੀ ਹੈ ਆਪਣੀ ਖਤਾਏ। ਇਹ ਵੀ ਮੈਂ ਅਰਜ਼ ਕਰਦਾ, ਨਾ ਜਗਤ ਕਿਸੇ ਨੂੰ ਕੋਈ ਸਜ਼ਾ ਦਿੰਦਾ ਹੈ, ਨਾ ਪਰਮਾਤਮਾ, ਸਾਡੇ ਆਪਣੇ ਲੱਛਣ ਹੀ ਸਾਨੂੰ ਸਜ਼ਾ ਦੇ ਦਿੰਦੇ ਨੇ, ਸਾਡੀ ਆਪਣੀ ਕਰਨੀ ਹੀ ਸਾਨੂੰ ਸਜ਼ਾ ਦੇਂਦੇ ਨੇ, ਅਸੀਂ ਆਪਣੇ ਕੀਤੇ ਕਰਕੇ ਹੀ ਜੋ ਹੈ ਦੁੱਖ ਪਾ ਲੈਂਦੇ ਹਾਂ। ਪਰਮਾਤਮਾ ਦੁੱਖ ਦੇਣ ਵਾਲਾ ਨਹੀਂ ਹੈ, ਅਗਰ ਦੁੱਖ ਦੇਣ ਵਾਲਾ ਹੈ ਤਾਂ ਫਿਰ ਉਹਨੂੰ ਰਹੀਮ ਕਹਿਣ ਦੀ ਲੋੜ ਨਹੀਂ ਹੈ, ਉਹਨੂੰ ਕਰੀਮ ਕਹਿਣ ਦੀ ਲੋੜ ਨਹੀਂ ਹੈ, ਉਹਨੂੰ ਰਹਿਮਾਨ ਕਹਿਣ ਦੀ ਲੋੜ ਨਹੀਂ ਹੈ, ਉਹਨੂੰ ਪ੍ਰਸਾਦ ਕਹਿਣ ਦੀ ਲੋੜ ਨਹੀਂ ਹੈ, ਉਹਨੂੰ ਕਿਰਪਾਲੂ ਤੇ ਦਿਆਲੂ ਕਹਿਣ ਦੀ ਲੋੜ ਨਹੀਂ ਹੈ। ਉਹ ਤੇ ਇਤਨਾ ਦਿਆਲੂ ਤੇ ਕਿਰਪਾਲੂ ਹੈ, ਇਤਨਾ ਪ੍ਰਸਾਦ ਹੈ। ਇਰਾਨੀ ਸੂਫੀ ਸੰਤ ਹਾਫਿਜ਼ ਕਹਿੰਦੇ ਨੇ, ਸਦ ਸਾਲਾ ਬਾ ਇਮਤਿਹਾਨ ਗੁਨਾਹ ਫਾਹਮ ਕਰਦ, ਐ ਖੁਦਾ 80 ਸਾਲ ਦੀ ਉਮਰ ਚ ਇਸਨੇ ਇਹ ਬੋਲ ਰਚੇ ਨੇ। ਕਹਿੰਦਾ ਤੂੰ ਮੈਨੂੰ 100 ਸਾਲ ਤੱਕ ਜੇ ਜ਼ਿੰਦਾ ਰੱਖਿਆ, 80 ਸਾਲ ਦਾ ਤੇ ਮੈਂ ਹੋ ਗਿਆ, ਤੇ 80 ਸਾਲ ਤੱਕ ਮੈਂ ਗੁਨਾਹ ਹੀ ਕੀਤੇ ਨੇ, ਤੇ ਜੇ ਬਾਕੀ ਹੋਰ ਤੂੰ ਮੈਨੂੰ 20 ਸਾਲ ਦੀ ਜ਼ਿੰਦਗੀ ਦਿੱਤੀ ਨਾ ਤਾਂ ਮੈਂ ਗੁਨਾਹ ਕਰਾਂਗਾ, ਪੁੰਨ ਨਹੀਂ ਕਰਨੇ, ਪਾਪ ਕਰਨੇ ਨੇ। ਸਦ ਸਾਲਾ ਬਾ ਇਮਤਿਹਾਨ ਗੁਨਾਹ ਖਾਹਮ ਕਰਦਾ,
ਇੱਕ ਫਕੀਰ ਦੇ ਮੂੰਹੋਂ ਇਹ ਬੋਲ ਚੰਗੇ ਨਹੀਂ ਲੱਗਦੇ। ਪਰ ਫਕੀਰ ਬੜੇ ਨਿਰਾਲੀ ਬਿਰਤੀ ਦਾ ਫਕੀਰ ਸੀ। ਈਰਾਨ ਦੇ ਜਿਤਨੇ ਫਕੀਰ ਹੋਏ ਨੇ ਉਹਨਾਂ ਦੇ ਚ ਇਹ ਇੱਕ ਚੋਟੀ ਦਾ ਫਕੀਰ ਹੈ। ਉਂਝ ਉਸ ਧਰਤੀ ਨੇ ਬਹੁਤੇ ਫਕੀਰ ਪੈਦਾ ਕੀਤੇ। ਸ਼ੇਖ ਸਾਦੀ ਸੀ, ਉਮਰ ਖਿਆਮ ਸੀ, ਫਿਰਦੋਸੀ ਉੱਥੇ ਹੀ ਹੋਇਆ, ਹਾਫਿਜ਼ ਜੋ ਹੈ ਉੱਥੇ ਹੋਇਆ, ਸ਼ੇਖ ਸਾਦੀ ਉੱਥੇ ਹੀ ਹੋਏ ਨੇ, ਸ਼ਮਸ ਤਬਰੇਜ਼ ਉੱਥੋਂ ਹੀ ਆਏ ਸਨ, ਸਰਮਦ ਵੀ ਉੱਥੋਂ ਹੀ ਆਇਆ ਸੀ। ਇਸ ਤਰ੍ਹਾਂ ਦੇ ਬਹੁਤ ਸਾਰੇ ਚੋਟੀ ਦੇ ਸੂਫੀ ਸੰਤ ਉਸ ਜ਼ਮੀਨ ਨੇ ਪੈਦਾ ਕੀਤੇ। ਉਹਨਾਂ ਦੇ ਚੋਂ ਇੱਕ ਇਹ ਹੈ ਹਾਫਿਜ਼। ਜਿਸ ਤਰ੍ਹਾਂ ਹਿੰਦੁਸਤਾਨ ਦੀ ਮਿੱਟੀ ਨੇ ਰਿਸ਼ੀ ਪੈਦਾ ਕੀਤੇ, ਮੁਨੀ ਪੈਦਾ ਕੀਤੇ, ਗਿਆਨੀ ਪੈਦਾ ਕੀਤੇ, ਭਗਤ ਪੈਦਾ ਕੀਤੇ, ਸੰਤ ਪੈਦਾ ਕੀਤੇ, ਅਵਤਾਰ ਪੈਦਾ ਕੀਤੇ, ਈਰਾਨ ਦੀ ਮਿੱਟੀ ਨੇ ਕੁਝ ਫਕੀਰ ਪੈਦਾ ਕੀਤੇ, ਸੂਫੀ ਸੰਤ ਪੈਦਾ ਕੀਤੇ। ਉਹਨਾਂ ਵਿੱਚ ਹਾਫਿਜ਼ ਦਾ ਆਪਣਾ ਇੱਕ ਖਾਸ ਨਾਮ ਹੈ। ਕਹਿੰਦਾ ਸਦ ਸਾ ਲਾਬਾ ਇਮਤਿਹਾਨ ਗੁਨਾਹ ਖਵਾਹਮ ਕਰਦ, ਐ ਖੁਦਾ ਜੇ 100 ਸਾਲ ਤੱਕ ਮੈਂ ਜ਼ਿੰਦਾ ਰਿਹਾ, ਪਿਛਲੀ ਜ਼ਿੰਦਗੀ ਤੇ ਮੇਰੀ ਗੁਨਾਹਾਂ ਚ ਬਤੀਤ ਹੋਈ ਹੈ, ਅੱਗੇ ਹੋਰ ਵੀ ਗੁਨਾਹ ਕਰਾਂਗਾ, 100 ਸਾਲ ਤੱਕ ਕਰਾਂਗਾ, ਅਗਰ ਤੂੰ 100 ਸਾਲ ਦੀ ਮੈਨੂੰ ਜ਼ਿੰਦਗੀ ਦਿੱਤੀ। ਕਿਉਂ ਐ ਖੁਦਾ, ਤੂੰ ਤੇ ਮੇਰੇ ਕਦਮ ਕਦਮ ਤੇ ਇਮਤਿਹਾਨ ਲੈ ਇੰਨਾ, ਮੈਂ ਫਿਰ ਤੇਰਾ ਇਮਤਿਹਾਨ ਲੈਣਾ ਹੈ। ਕਿ ਤਾ ਜੁਰਮ ਮਨ ਅਸਤ ਬੇਸ਼ ਯਾ ਰਹਿਮਤ ਤੋ, ਮੈਂ ਇੱਕ ਪਲੜੇ ਦੇ ਚ ਰੱਖਾਂਗਾ ਆਪਣੇ 100 ਸਾਲ ਦੇ ਗੁਨਾਹ, ਤੋਲਾਂਗਾ, ਇੱਕ ਪਲੜੇ ਚ ਰੱਖਾਂਗਾ 100 ਸਾਲ ਦੇ ਗੁਨਾਹ, ਔਰ ਦੂਜੇ ਪਲੜੇ ਦੇ ਚ ਰੱਖਾਂਗਾ ਤੇਰੀ ਇੱਕ ਪਲ ਦੀ ਰਹਿਮਤ, ਇੱਕ ਪਲ ਦੀ ਬਖਸ਼ਿਸ਼, ਇੱਕ ਪਲ ਦੀ ਕਿਰਪਾ। ਕਹਿੰਦਾ ਮੇਰਾ ਅਨੁਭਵ ਕਹਿ ਰਿਹਾ ਤੇਰੀ ਇੱਕ ਪਲ ਦੀ ਰਹਿਮਤ ਇਤਨੀ ਜ਼ਿਆਦਾ ਹੈ ਕਿ ਮੇਰੇ 100 ਸਾਲ ਦੇ ਗੁਨਾਹ ਤੇ ਕੁਛ ਵੀ ਨਹੀਂ, ਕੁਛ ਵੀ ਨਹੀਂ, ਐਵੇਂ ਮੈਂ ਹਿਰਦਾ ਬੋਝਲ ਪਿਆ ਕਰਦਾ, ਕੁਛ ਵੀ ਨਹੀਂ। ਕ੍ਰਿਸ਼ਮਾ ਰਹਿਮਤ ਏ ਸ਼ਾਹਾਂ ਕਾ ਜਬ ਦੇਖਾ ਹਸ਼ਰ ਨੇ, ਚੀਖ ਉਠਾ ਹਰ ਬੇਗੁਨਾਹ ਮੈਂ ਵੀ ਗੁਨਾਹਗਾਰੋਂ ਮੈਂ। ਤੂੰ ਇਤਨਾ ਬਖਸ਼ਿਨ, ਇਤਨਾ ਦਿਆਲੂ। ਇਹ ਫਕੀਰ ਕਹਿੰਦਾ ਮੇਰੇ ਅਨੁਭਵ ਚ ਆ ਗਈ ਇਹ ਗੱਲ, ਬਾਕੀ ਦੇ 20 ਸਾਲ ਮੈਂ ਰਿਹਾ ਤੇ ਪਾਪ ਕਰਾਂਗਾ, ਪਰ ਮੈਂ ਅਰਜ਼ ਕਰਾਂ ਜਿਸ ਦੇ ਉੱਤੇ ਇਤਨੀ ਰਹਿਮਤ ਹੋ ਗਈ ਹੈ ਤੇ ਜਿਸ ਨੂੰ ਇਤਨੀ ਰਹਿਮਤ ਦਿਖਾਈ ਦੇ ਰਹੀ ਹੈ, ਕਿਉਂ ਪਾਪ ਕਰੇਗਾ, ਉਸ ਤੋਂ ਕਿਉਂ ਪਾਪ ਹੋ ਜਾਣਗੇ। ਇਸ ਨੂੰ ਇੰਜ ਵੀ ਲੈਣਾ, ਕਿਧਰੇ ਇੰਜ ਨਾ ਲੈਣਾ ਵੀ ਚਲੋ ਬੜਾ ਕਿਰਪਾਲੂ ਹੈ, ਕੱਲ ਤੋਂ ਸਾਰੇ ਹੀ ਅਨਰਥ ਕਰਦੇ ਹਾਂ, ਕਿਧਰੇ ਇੰਜ ਪੁੱਠੀ ਗੱਲ ਨਾ ਲੈ ਲੈਣਾ, ਸਿਲਸਿਲਾ ਉਲਟ ਨਾ ਲੈ ਲੈਣਾ। ਇਹ ਫਕੀਰ ਕਹਿੰਦਾ ਸਦ ਸਾ ਲਾਬਾ ਇਮਤਿਹਾਨ ਗੁਨਾਹ ਖਵਾਹਮ ਕਰਦ, ਐ ਖੁਦਾ ਬੀਤੀ ਜ਼ਿੰਦਗੀ ਮੈਂ ਗੁਨਾਹਾਂ ਚ ਬਤੀਤ ਕੀਤੀ ਹੈ, ਜਿਹੜੀ ਰਹਿੰਦੀ ਹੈ, ਅਗਰ ਤੂੰ ਮੈਨੂੰ 100 ਸਾਲ ਤੱਕ ਜ਼ਿੰਦਾ ਰੱਖਿਆ ਗੁਨਾਹ ਕਰਾਂਗਾ, ਫਿਰ 100 ਸਾਲ ਦੇ ਸਾਰੇ ਗੁਨਾਹ ਇਕੱਠੇ ਕਰਕੇ ਮੈਂ ਇੱਕ ਪਲੜੇ ਚ ਰੱਖਾਂਗਾ, ਤਰਾਜ਼ੂ ਪੁਰਾਣਾ ਇੱਕ ਪਲੜੇ ਚ ਰੱਖਾਂ, ਤੇ ਦੂਜੇ ਪਲੜੇ ਚ ਰੱਖਾਂਗਾ ਤੇਰੀ ਇੱਕ ਪਲ ਦੀ ਰਹਿਮਤ। ਐ ਖੁਦਾ ਥੋੜੀ ਬਹੁਤ ਇਬਾਦਤ ਕਰਕੇ ਮੈਨੂੰ ਇਤਨਾ ਪਤਾ ਚੱਲਿਆ ਤੇਰੀ ਇੱਕ ਪਲ ਦੀ ਰਹਿਮਤ ਇਤਨੀ ਜ਼ਿਆਦਾ ਹੈ, ਇਤਨੀ ਜ਼ਿਆਦਾ ਹੈ, ਮੇਰੇ 100 ਸਾਲ ਦੇ ਗੁਨਾਹ ਕੁਛ ਵੀ ਨਹੀਂ, ਕੁਛ ਵੀ ਨਹੀਂ। ਇਸ ਵਾਸਤੇ ਜਦ ਵਾਹਿਗੁਰੂ ਜਪਣਾ ਹੋਵੇ, ਕੀਤੀਆਂ ਜਾਂ ਗਲਤੀਆਂ ਦਾ ਅਫਸੋਸ ਨਾ ਕਰਿਓ, ਵਾਹਿਗੁਰੂ ਹੀ ਜਪੋ, ਉਸਨੂੰ ਹੀ ਜਪੋ। ਅਗਰ ਕੀਤੀਆਂ ਗਲਤੀਆਂ ਦਾ ਅਫਸੋਸ ਪੈਦਾ ਹੋਇਆ ਤਾਂ ਕਈ ਲੋਕ ਤੇ ਇਤਨੇ ਨਿਰਾਸ਼ ਹੁੰਦੇ ਨੇ, ਲੈ ਅੰਮ੍ਰਿਤ ਸਾਡੇ ਹਿੱਸੇ ਚ ਕਿੱਥੇ ਚ, ਅਸੀਂ ਕਿੱਥੇ ਨਾਮ ਜਪ ਸਕਦੇ। ਇਹ ਪਤਾ ਹੈ ਕਿਉਂ ਨਿਰਾਸ਼ਾ, ਕੀਤੀਆਂ ਹੋਈਆਂ ਗਲਤੀਆਂ ਸਾਹਮਣੇ ਆਉਂਦੀਆਂ, ਉਹ ਨਾ ਰੱਖ ਪੁਰਖਾ ਕੀਤੀਆਂ ਹੋਈਆਂ ਗਲਤੀਆਂ ਨੂੰ, ਇਤਨਾ ਬਖਸ਼ਿੰਦ ਹੈ, ਇਤਨਾ ਦਿਆਲੂ ਹੈ, ਉਹਦੀ ਇੱਕ ਪਲ ਦੀ ਰਹਿਮਤ ਸਭ ਕੁਝ ਧੋ ਦਿੰਦੀ। ਲੱਖ ਮੜੀਆ ਕਰ ਇਕੱਠੇ ਏਕ ਰਤੀਲੇ ਭਾਏ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਚਿੰਗਾਰੀ ਲੱਖਾਂ ਮਨ ਲੜਕੜੀਆਂ ਨੂੰ ਜੋ ਹੈ ਸਾੜ ਕੇ ਸਵਾਹ ਕਰ ਦਿੰਦੀ ਹੈ, ਉਸਦੀ ਪਲ ਭਰ ਦੀ ਰਹਿਮਤ ਇੱਕ ਨਿੱਕੀ ਜਿਹੀ ਚਿਨਕ ਤੇਰੇ ਕਰੋੜਾਂ ਪਾਪਾਂ ਨੂੰ ਨਾਸ ਕਰ ਦੇਗੀ। ਤੂੰ ਇੱਕ ਚਿੰਗਾਰੀ ਤੇ ਪੈਦਾ ਕਰ ਆਪਣੇ ਆਪ, ਤੂੰ ਇਤਨਾ ਤੇ ਭਰੋਸਾ ਕਰ ਉਸ ਤੇ, ਉਹ ਰਹੀਮ ਹੈ, ਉਹ ਰਹਿਮਾਨ ਹੈ, ਉਹ ਪ੍ਰਸਾਦ ਹੈ, ਉਹ ਕਰੁਣਾਕਰ ਹੈ, ਉਹ ਦਇਆ ਦਾ ਸਾਗਰ ਹੈ। ਇਸ ਵਾਸਤੇ ਪ੍ਰਸਾਦ ਤੇ ਗੱਲ ਗੁਰੂ ਨਾਨਕ ਨੇ ਖਤਮ ਕੀਤੀ, ਇੱਕ ਤੇ ਸ਼ੁਰੂ ਕੀਤੀ, ਪ੍ਰਸਾਦ ਤੇ ਸਮਾਪਤ ਕੀਤੀ। ਤੂੰ ਪ੍ਰਸਾਦ ਹੈ, ਤੂੰ ਰਹਿਮਾਨ ਹੈ, ਤੂੰ ਰਹੀਮ ਹੈ, ਤੂੰ ਦਇਆਲੂ ਹੈ, ਤੂੰ ਕਿਰਪਾਲੂ ਹੈ। ਇਸ ਦੀ ਜਿਹੜੀ ਵਜ਼ਾਹਤ ਜਿਸ ਢੰਗ ਨਾਲ ਗੁਰਬਾਣੀ ਚ ਹੈ,
कुछ बुद्धि अनुसार मैं कल आप जी दे सामने खोलन दी कोशिश करांगा। अज इतने विचारां सारेयां दा हार्दिक तौर ते धन्यवाद। रोज आप समा कढ़दे रहे, इत्थों दे सारे मुखी सज्जणां दा भी हार्दिक तौर ते धन्यवाद, सेठी साहबणां दा भी हार्दिक तौर ते धन्यवाद। हर साल मैनूं याद करा देंदे ने इत्थे आवणा है, और बणे होए प्रोग्राम नाल इत्थे दो हफ्ते हाजरी भरनी है। सतगुरु दी रहमत कीता होया वादा निभ गया, सतगुरु दी रहमत बख्शिश। कल फिर थोड़े चरण परसांगे, फिर मैं सारयां दा धन्यवाद करदिआं होया इत्थे समाप्ति करदा। दास दी फतेह प्रवान करनी। वाहिगुरु जी का खालसा, वाहिगुरु जी।

0: You're listening to KRPI 1550 Radio, Ferndale, Washington.
1: ਭਾਈ ਮੰਨ ਲੋ ਤੇ ਭਾਈ ਮੰਗਾ ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ ਤਪ ਦੀ ਦਾਨ ਦੀ ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ ਬਾਣੀ ਪੜੋ ਪਰ ਕਰਮ ਕਾਂਡੀ ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨੀ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ ਮਹਾਰਾਜ ਸਾਨੂੰ ਦਲੀਲ ਦਿੰਦੇ ਆ ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ ਤੁਸੀਂ ਸਵੇਰੇ ਜਾਂਦੇ ਹੋ ਇੱਕ ਘੰਟਾ ਦੋ ਘੰਟੇ ਧਰਮਸ਼ਾਲਾ ਚ ਬੈਠੇ ਸ਼ਾਮ ਨੂੰ ਗਏ ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ ਤੁਹਾਡੀ ਮਿਹਨਤ ਕੀ ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ ਮਹਾਰਾਜ ਹੱਸ ਕੇ ਕਹਿੰਦੇ ਨਹੀਂ ਪਰਮਾਰਥ ਚ ਨਹੀਂ ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ ਸਤਿਗੁਰੂ ਭਾਈ ਮਾਲੋ ਭਾਈ ਮੰਗਾ ਕਹਿੰਦੇ ਨੇ ਇਹ ਕਿਵੇਂ ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ ਉਹਦੀ ਮਿਹਨਤ ਕਿੰਨੀ ਏ ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ ਮਿਹਨਤ ਉਹਦੀ ਜ਼ਿਆਦਾ ਕਿਸਾਨ ਕਿੰਨੀ ਮਿਹਨਤ ਕਰਦਾ ਗੱਡੇ ਭਰ ਭਰ ਕੇ ਟਾਂਡੇ ਭਰ ਭਰ ਕੇ ਲਿਜਾਂਦਾ ਟਾਂਡੇ ਦਰ ਚ ਵੀ ਗੱਡਾ ਖੱਚਰਾਂ ਘੋੜੇ ਭਰ ਕੇ ਲਿਜਾਂਦਾ ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ ਵੇਚਣ ਵਾਲੇ ਦੀ ਕਰਿਆਨਾ ਜਿਹਨੂੰ ਕਹਿੰਦੇ ਜਿਮੀਦਾਰ ਜਿੰਨੀ ਮਿਹਨਤ ਨੀ ਮੁਨਾਫਾ ਜ਼ਿਆਦਾ ਹੈ ਰੋਜ਼ ਹੀ ਮਿਲਦਾ ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ ਪਰ ਭਾਰਾ ਕੰਮ ਤੇ ਕੋਈ ਨੀ ਨਾ ਪੈਸੇ ਉਹ ਜ਼ਿਆਦਾ ਕਮਾ ਜਾਂਦਾ ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ ਦੁਕਾਨ ਨੌਕਰ ਨੇ ਖੋਲੀ ਇੱਕ ਹੀਰਾ ਵਿਕ ਜਾ ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ ਨੂੰ ਦਸ ਪੁਸ਼ਤਾਂ ਬਹਿ ਕੇ ਖਾਈ ਜਾਓ ਕੋਈ ਨੀ ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹਿ ਵੀ ਤੇਰੀ ਮਿਹਨਤ ਕੋਈ ਨੀ ਨਿੱਕਾ ਜਾ ਕੱਚ ਵੇਚ ਗਿਆ ਤੂੰ ਮੇਰਾ ਇੰਨੀਆਂ ਲੱਕੜਾਂ ਵੱਡੀਆਂ ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ ਕਰਮ ਕਾਂਡੀ ਲੱਕੜ ਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਹੈ ਮੁਨਾਫਾ ਜ਼ਿਆਦਾ ਨੀ ਮਿਲਦਾ ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ ਇਹਨੂੰ ਮਹਾਰਾਜ ਨੇ ਕਿਹਾ ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਤਿਲ ਕਾ ਮਾਨ ਨਾ ਜੀ ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਫਰਕ ਹੈ ਨਾ ਜੀ ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲ ਕਾ ਮਾਨ ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ ਬਸ ਇਸ ਨੁਕਤੇ ਨੂੰ ਸੁਣਿਓ ਭਾਈ ਮਾਲੋ ਭਾਈ ਮੰਗਾ ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ ਸੰਗਤ ਨੇ ਯਾਦ ਇਕੱਠੀ ਸਤਿਗੁਰੂ ਕਹਿੰਦੇ ਤਾਂ ਕੀ ਹੋਇਆ ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ ਤੁਹਾਡੀ ਸਤ ਸੰਗਤ ਬਣ ਜਾਏਗੀ ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ ਤੀਰਥ ਨਾਨ ਦਇਆ ਦਮਦਾਨ ਸੋ ਸੰਯਮ ਨੇਮ ਅਨੇਕ ਵਸੇਖ ਹੈ ਦੇ ਅਰਥ ਫਿਰ ਕਰ ਦੇਣਾ ਤੀਰਥ ਦਾ ਇਸ਼ਨਾਨ ਅਗਿਆਨਤਾ ਦੀ ਦਇਆ ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ ਵਿਖਾਵੇ ਦਾ ਦਾਨ ਕਰਨਾ ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਯਮ ਰੱਖਣਾ ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲੈ ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ ਚਾਰ ਵੇਦ ਅਠਾਰਾਂ ਪੁਰਾਣ ਕਤੇਬ ਕੁਰਾਨ ਚਾਰ ਕਿਤੇਬਾ ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ ਪੱਛਮ ਮਤ ਦੀਆਂ ਕਿਤਾਬਾਂ ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ ਤੁਸੀਂ ਕੁਰਾਨ ਲੈ ਲਓ ਯੂਦੀ ਮਤ ਓਲਡ ਟੈਸਟਾਮੈਂਟ ਨਿਊ ਟੈਸਟਾਮੈਂਟ ਚਲੋ ਇਹੋ ਕਿਤਾਬਾਂ ਪੂਰਬ ਤੇ ਪੱਛਮ ਦੇ ਗ੍ਰੰਥ ਮਹਾਰਾਜ ਕਹਿੰਦੇ ਵੇਦ ਪੁਰਾਣ ਚਾਰੇ ਵੇਦ ਅਠਾਰਾਂ ਪੁਰਾਣ ਕਿਤੇਬ ਕੁਰਾਨ ਕਿਤੇਬਾਂ ਅਤੇ ਕੁਰਾਨ ਜ਼ਮੀਨ ਆ ਧਰਤੀ ਤੇ ਜ਼ਮਾਨ ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ ਇਹਦਾ ਮਤਲਬ ਇਸ ਧਰਤੀ ਤੇ ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਬਾਨ ਸਬਾਨ ਸਭਨਾਂ ਨੇ ਸਾਰਿਆਂ ਦੇ ਸਭ ਨੇ ਦੇਖੇ ਘੋਖੇ ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖਿਆ ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ ਪਾਠ ਵਿਚਾਰ ਔਰ ਆਚਾਰ ਮਹਾਰਾਜ ਨੇ ਦੇਖੋ ਬਾਣੀ ਚ ਅਸੀਂ ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ ਇਹ ਪੜ ਪੜ ਗੱਡੀ ਲੱਦੀਆਂ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ ਮੈਂ ਤਾਂ ਏਡਾ ਵੱਡਾ ਪਾਠੀ ਹੈ ਤੇ ਕਦੀ ਪਾਠ ਹੀ ਨਹੀਂ ਕੀਤਾ ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਥ ਪੜ ਪੜ ਬੇੜੀ ਪਾਈਆਂ ਪੜ ਪੜ ਗੱਡੀਆਂ ਖਾਤ ਪੜੀਆਂ ਜੇਤੇ ਬਰਸ ਬਰਸ ਪੜੀਆਂ ਜੇਤੇ ਮਾਸ ਪੜੀਆਂ ਜੇਤੀ ਆਰਜਾ ਪੜੀਆਂ ਜੇਤੇ ਸਾਸ ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਨਾਨਕ ਲੇਖ ਹੈ ਇੱਕ ਗੱਲ ਸਿਮਰਨ ਜੇ ਤੂੰ ਗ੍ਰੰਥ ਪੜ ਰਿਹਾ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਕਣਾ ਝਾਕ ਇਹਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਆ ਪਾਠ ਪੜਿਓ ਔਰ ਵੇਦ ਵਿਚਾਰਿਓ ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ ਅਸਲ ਚ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਸਾਰੇ ਦੇਖੇ ਹੋਣ ਕਿਤਾਬ ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ ਅਧਿਕ ਅਹੰਗ ਬੁੱਧ ਬਾਂਧੇ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਭਰਿਓ ਸਵਾਮੀ ਕੈ ਦੁਆਰ ਹੈ ਦੀਜੈ ਬੁੱਧ ਵਿਵੇਖਾਂ ਪੁਰਾਨ ਪੜੇ ਕਾ ਕਿਆ ਗੁਣ ਸੁਣੋ ਇਸ ਬੇਨਤੀ ਨੂੰ ਪੀਰ ਸਾਹਿਬ ਵੇਦ ਪੜੇ ਪੁਰਾਨ ਪੜੇ ਕੁਰਾਨ ਪੜੇ ਕੀ ਪਰ ਕੀ ਭਲਾ ਹੋਇਆ ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੋਣ ਗੁਰਬਾਣੀ ਦੇ ਸਮਝ ਪੈ ਜਾਏ ਜਿਹੜੇ ਆਪਾਂ ਵੀ ਝਗੜਿਆਂ ਚ ਪਏ ਨਾ ਹਾਲਤ ਸਾਡੀ ਵੀ ਹੋਈ ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ ਇਹਦੀ ਖੋਪੜੀ ਚ ਇੰਨਾ ਕੁ ਚੇਤਾ ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ ਸੁਣੋ ਚੰਦਨ ਕੀਮਤੀ ਏ ਖੋਤੇ ਕੋਲ ਸਮਰਥਾ ਹੈ ਭਾਰ ਚੁੱਕਣ ਦੀ ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ ਵੇਦ ਪੁਰਾਨ ਪੜੇ ਕਿਆ ਕਾ ਗੁਣ ਖਰ ਚੰਦਨ ਜਸ ਪਾਰਾ ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰਸ ਪਾਰਾ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉਂ ਬੇਤਾਲਿਆ ਨਾਮ ਨੂੰ ਤਾਂ ਸੁਣਿਆ ਨੇ ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ ਮਹਾਰਾਜ ਭਾਈ ਸਾਹਿਬ ਨੇ ਕਿਹਾ ਵੇਦ ਕਤੇ ਭੁਲਾਏ ਕੈ ਮੋਏ ਲਾਲਚ ਦੁਨੀ ਸ਼ੈਤਾਨੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ ਨੇ ਉਸ ਕੰਸੈਪਟ ਚ ਗੱਲ ਕਹੀ ਗਈ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ ਹਰ ਚੀਜ਼ ਦੇਖੀਏ ਪਰ ਮਹਾਰਾਜ ਅੱਗੇ ਬਚਨ ਕਰ ਰਿਹਾ ਪੌਣ ਆਹਾਰ ਪੌਣ ਆਹਵਾ ਜੀ ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ ਖੁਰਾਕ ਭੋਜਨ ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ ਰੋਟੀ ਨਹੀਂ ਖਾਂਦੇ ਉਹ ਪੌਣ ਨੂੰ ਆਹਾਰ ਬਣਾਉਂਦੇ ਨੇ ਮਹਾਰਾਜ ਕਹਿੰਦੇ ਨੇ ਮੈਂ ਇਹ ਵੀ ਦੇਖੇ ਜੀ ਪੌਣ ਆਹਾਰੀ ਜਤੀ ਜਤ ਧਾਰ ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਸਭੈ ਦਰ ਤੇ ਸਾਰੇ ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ ਜੇ ਥੋੜਾ ਜਿਹਾ ਵੇਖ ਲਈਏ ਚੰਗੇ ਵਿਚਾਰ ਵਾਲੇ ਬੰਦੇ ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ ਜਤ ਨੂੰ ਧਾਰਨ ਕਰਨ ਵਾਲੇ ਸਭੈ ਸੋ ਵਿਚਾਰ ਹਜ਼ਾਰਕ ਹਜ਼ਾਰਕ ਹਜ਼ਾਰਾਂ ਕੁ ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ ਹਜ਼ਾਰਾਂ ਜਤੀ ਦੇਖੇ ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ ਹਜ਼ਾਰਾਂ ਦੇਖੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਇਹ ਤਿੰਨ ਤੁਕਾਂ ਚ ਤਿੰਨ ਪੰਕਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ, ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਯਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ ਪੌਣ ਹਾਰ ਹੀ ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ ਜਿਨ੍ਹਾਂ ਨੇ ਗ੍ਰਿਸ਼ਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ। ਪੌਣ ਆਹਾਰ ਜਤੀ ਜਤ ਤਾਰ, ਸਵੇ ਸੋ ਵਿਚਾਰ ਹਜ਼ਾਰ ਕੇ ਦੇਖ। ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ, ਵਿਖਾਵੇ ਦਾ। ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ। ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ ਗੁਰੂ ਸਾਹਿਬ ਜੀ ਕੀ, ਇਹ ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਹੇ ਆ। ਸਤਿਗੁਰੂ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ। ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜ ਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ ਏਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਏਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ। ਏਕ ਨਾ ਲੇਖ ਹੈ, ਏਕ ਨਾ ਲੇਖ ਹੈ। ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ ਏਕ ਨਾ ਲੇਖ ਹੈ, ਸੋ ਸੰਯਮ ਨੇਮ ਅਨੇਕ ਵਿਸ਼ੇਖ ਹੈ ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਹੋਣਗੇ ਇਹਦੇ, ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ। ਵੇਦ ਪੁਰਾਨ ਕਿਤੇਬ ਕੁਰਾਨ, ਜ਼ਮੀਨ ਜ਼ਮਾਨ ਸਬਾਨ ਕਪੇਖ ਹੈ ਏਕ ਨਾ ਲੇਖ ਹੈ, ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਜਤੇ ਜਤਾਰ, ਸਭ ਐਸੋ ਵਿਚਾਰ ਹਜ਼ਾਰ ਕਾ ਦੇਖ ਹੈ ਪਰ ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ। ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ ਅੱਗ ਵੀ ਸਾੜਦਾ ਧੂਨੀਆਂ ਚ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ। ਕਲਪ ਚਿਰਜੀਵੀ ਰੱਖਣ ਲਈ ਦਵਾਈਆਂ ਖਾਣੀਆਂ, ਜੜੀਆਂ ਬੂਟੀਆਂ ਜੋਗ ਮਤ ਵਾਲੀਆਂ। ਕਾਇਆ ਕਲਪ ਕੀਜੈ, ਅਸਮੇਦ ਜਗ ਕੀਜੈ। ਆ ਜੇ ਇਹ ਸਵਈਏ ਦੇ ਅਰਥ, ਉਹ ਜਗ ਕਰੇ ਜਿਹਦੇ ਵਿੱਚ ਘੋੜਿਆਂ ਦੀ ਬਲੀ ਦਿੱਤੀ ਜਾਂਦੀ, ਅਸਮੇਦ ਜਗ। ਅਸਮੇਦ ਜਗ ਕੀਜੈ, ਸੋਨਾ ਗਰਭਦਾਨ ਜੀਜੈ। ਸੋਨਾ ਫਰੂਟ ਵਿੱਚ ਰੱਖ ਕੇ, ਜਿਵੇਂ ਆ ਪੇਠਾ ਨਹੀਂ ਹੁੰਦਾ, ਚੀਰ ਕੇ ਵਿੱਚ ਸੋਨਾ ਭਰ ਦਿੱਤਾ, ਉਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ। ਗੁਰੂ ਗ੍ਰੰਥ ਸਾਹਿਬ ਦੁਆਈ ਦੇਖ ਕੇ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ, ਬਨਾਰਸੀ ਤੀਰ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹਿ ਕਾਇਆ ਕਲਪ ਕੀਜੈ, ਅਸਮੇਦ ਜਾ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਰਾਮ ਨਾਮ ਸਰ ਤਉ ਨਾ ਪੂਜੈ, ਛੋੜ ਛੋੜ ਰੇ ਪਖੰਡੀ ਮਨ, ਕਪਟ ਨਾ ਕੀਜੈ, ਹਰ ਕਾ ਨਾਮ ਨਿਤੈ ਨਿਤ ਦੀਜੈ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰਾ ਨਹਾਈਏ, ਗੋਮਤੀ ਸਾਇਸ ਗਊ ਦਾਨ ਕੀਜੈ। ਹਜ਼ਾਰਾਂ ਗਾਵਾਂ ਦਾ ਦਾਨ ਕਰਦੇ ਤੂੰ ਗੋਮਤੀ ਦੇ ਕੰਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਅਸ ਦਾਨ ਗਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤੋ ਨਿਤ ਕੀਜੈ। ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ। ਇਉਂ ਕਹਿ ਲਾਂ ਜੀ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਬਖਿਆਨ, ਵੇਦ ਅਭਿਆਸ ਜਨਮ ਜਿੰਨੇ ਸ਼ਬਦ ਨੇ, ਨਾਮ ਦੇ ਬਰਾਬਰ ਕੁਛ ਵੀ ਨਹੀਂ।

0: You're listening to KRPI 1550 Radio, Ferndale, Washington.
1: ਉਹ ਬਾਣੀ ਜਿਸ ਬਾਣੀ ਤੋਂ ਉੱਪਰ ਕੁਛ ਵੀ ਨਹੀਂ ਪਰ ਅਗਾਂਹ ਕਿਹਾ ਆਪਣੀ ਸਾਧਨਾ ਤੋਂ ਬਿਨਾਂ ਇਹ ਗੱਲ ਜ਼ੇਨ ਵਿੱਚ ਰੱਖੀਓ ਕਿ ਸਾਧਨਾ ਨੂੰ ਤਾਂ ਭਾਗ ਲੱਗਣਾ ਜੇ ਉਹਦੀ ਕਿਰਪਾ ਹੋਵੇਗੀ ਤਾਂ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਜਿਸ ਉਪਰ ਪਾਰ ਬ੍ਰਹਮ ਪਰਮੇਸ਼ਵਰ ਦੀ ਨਦਰ ਹੋ ਜਾਏਗੀ ਉਸ ਦੇ ਹਿਰਦੇ ਦੇ ਵਿੱਚ ਬਾਣੀ ਸਮਾਏਗੀ। ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ ਆ 38ਵੀਂ ਜਿਹੜੀ ਪੌੜੀ ਹੈ ਉਸ ਵਿੱਚ ਜੀਵਨ ਘੜਨ ਦੀ ਜੁਗਤ ਦੱਸੀ ਹੈ ਕਿਉਂਕਿ ਸਿਰਫ ਇੱਕ ਬੇਨਤੀ ਕਰ ਰਿਹਾ ਨਦਰ ਪ੍ਰਸਾਦ ਕਿਰਪਾ ਬਖਸ਼ਿਸ਼ ਇਸ ਤੋਂ ਬਿਨਾਂ ਮੰਜ਼ਿਲ ਨਹੀਂ। ਉਸ 38ਵੀਂ ਪੌੜੀ ਵਿੱਚ ਸਤਿਗੁਰਾਂ ਨੇ ਸੋਨਾ ਘੜਨ ਦੀ ਉਦਾਹਰਨ ਲਈ ਤੇ ਸਮਝਾਇਆ ਹੈ ਜੀਵਨ ਘੜਨ ਬਾਰੇ ਜਤ ਪਹਾਰਾ ਧੀਰ ਸੁਨਿਆਰ ਐਹਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ। ਇੱਥੇ ਅਗਾਂਹ ਫਿਰ ਬਖਸ਼ਿਸ਼ ਕੀਤੀ ਇਹ ਉਦਾਹਰਨਾਂ ਦੇ ਕੇ ਜਿਵੇਂ ਸੋਨਾ ਘੜਿਆ ਜਾਂਦਾ ਇਸੇ ਤਰ੍ਹਾਂ ਦੈਵੀ ਗੁਣਾਂ ਨਾਲ ਜੀਵਨ ਘੜਿਆ ਜਾਂਦਾ ਪਰ ਅੱਗੇ ਬਖਸ਼ਿਸ਼ ਕੀਤੀ ਘੜੀਐ ਸ਼ਬਦ ਸੱਚੀ ਟਕਸਾਲ ਪਰ ਇਹ ਸਾਰੇ ਘੜ ਸਕਣਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਰਮਾਇਆ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਖਾਲ। ਬੇਨਤੀ ਹੈ ਉਸ ਦੀ ਨਦਰ ਨਾਲ ਉਹਦੀ ਕਿਰਪਾ ਨਾਲ। ਇੱਥੇ ਹਜ਼ੂਰ ਨੇ ਫਰਮਾਇਆ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ ਉਹਨਾਂ ਨੂੰ ਮਿਲਾਪ ਦਾ ਪਾਣ ਦਾ ਤਰੀਕਾ ਜਿਹੜਾ ਹੈ ਉਹ ਸਤਿਗੁਰਾਂ ਦੀ ਕਿਰਪਾ ਹੈ।
2: ਸਭ ਜਗ ਜਿਨ ਹੈ ਉਪਾਇਆ ਪਾਈ
1: ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਇਸ ਪਵਿੱਤਰ ਅਸ਼ਟਪਦੀ ਦੀ ਆਰੰਭਤਾ ਕਰਦੇ ਨੇ। ਹੇ ਭਾਈ ਆ ਜਿਹੜਾ ਸੰਸਾਰ ਆਪਾਂ ਦੇਖ ਰਹੇ ਹਾਂ ਇਹ ਸਾਰੇ ਦਾ ਸਾਰਾ ਸੰਸਾਰ ਦ੍ਰਿਸ਼ਟ ਅੰਦ੍ਰਿਸ਼ਟ ਖੰਡ ਬ੍ਰਹਿਮੰਡ ਇਹ ਪਾਰ ਬ੍ਰਹਮ ਪਰਮੇਸ਼ਵਰ ਨੇ ਆਪ ਹੀ ਪੈਦਾ ਕੀਤਾ ਹੈ।
2: ਕਾਰਨ ਕਾਰਨ ਸਮਰੱਥ
1: ਜਿਸ ਪਰਮਾਤਮਾ ਜੀ ਨੇ ਇਹ ਜਗਤ ਪੈਦਾ ਕੀਤਾ ਹੈ ਇਹ ਜਗ ਬਣਾਇਆ ਹੈ ਉਹ ਸਭ ਕੁਝ ਕਰਨ ਔਰ ਕਰਾਣ ਦੇ ਸਮਰੱਥ ਨੇ ਉਹ ਸੰਪੂਰਨ ਨੇ। ਫਿਰ ਬੇਨਤੀ ਕੋਈ ਕਾਰਨ ਬਣਦਾ ਉਹਦੇ ਵੀ ਮੂਲ ਕਾਰਨ ਉਹ ਨੇ ਜੇ ਕੋਈ ਕਰ ਰਿਹਾ ਤੇ ਕਰਾਉਣ ਵਾਲੇ ਵੀ ਉਹ ਨੇ। ਜਿਸ ਪਰਮਾਤਮਾ ਨੇ ਇਹ ਜਗਤ ਪੈਦਾ ਕੀਤਾ ਹੈ ਗੁਰਮੁਖੋ ਉਹ ਪਰਮੇਸ਼ਵਰ ਸਭ ਕੁਝ ਕਰਨ ਕਰਾਣ ਦੇ ਸਮਰੱਥ ਹੈ। ਇਉਂ ਕਹਿ ਲੋ ਕਿ ਜਿਵੇਂ ਆਪਾਂ ਪੜ੍ਹਨੇ ਆ ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਉਹ ਹਰ ਸ਼ਕਤੀ ਦੇ ਸਮਰੱਥ ਨੇ ਤੇ ਉਹ ਕਰਨ ਕਾਰਨ ਦੀ ਤਾਂ ਤਾਕਤ ਨੂੰ ਕੋਈ ਬਿਆਨ ਕਰ ਹੀ ਨਹੀਂ ਸਕਦਾ ਜੀ। ਮਹਾਰਾਜ ਜੀ ਨੇ ਬਾਣੀ ਵਿੱਚ ਬਹੁਤ ਉਦਾਹਰਨਾਂ ਦਿੱਤੀਆਂ ਨੇ ਕਿ ਉਸ ਦੀ ਸ਼ਕਤੀ ਨੂੰ ਮਾਪਣ ਦਾ ਕੋਈ ਪੈਮਾਨਾ ਹੈ ਸਵਾਲ ਹੀ ਨਹੀਂ ਪੈਦਾ ਹੁੰਦਾ। ਕਈ ਵਾਰੀ ਦੇਖਨੇ ਆ ਅੱਜ ਇਨਸਾਨ ਕੋਈ ਗੱਡੀ ਬਣਾਉਂਦਾ ਕੋਈ ਇੰਜਨ ਬਣਾਉਂਦਾ ਤੇ ਆਪ ਸਭ ਨੂੰ ਪਤਾ ਹੈ ਉਹਦਾ ਪੈਮਾਨਾ ਉਹਨੇ ਰੱਖਿਆ ਉਹਦੀ ਗਿਣਤੀ ਮਿਣਤੀ ਰੱਖੀ ਮੀਟਰ ਨੇ ਇੰਨੀ ਸਪੀਡ ਹੈ ਇੰਨਾ ਤੇਲ ਹੈ ਇਹ ਕੁਛ ਹੈ ਪਰ ਦੁਨੀਆਂ ਵਿੱਚ ਕੋਈ ਪੈਮਾਨਾ ਨਹੀਂ ਕੋਈ ਵੀ ਐਸਾ ਮਾਪਦੰਡ ਨਹੀਂ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਦੀ ਤਾਕਤ ਦਾ ਅੰਦਾਜ਼ਾ ਲਗਾ ਸਕੇ। ਭੂਚਾਲ ਹੁੰਦਾ ਉਹ ਵੀ ਨਾਪ ਲਿਆ ਜਾਂਦਾ ਬਾਰਿਸ਼ ਪੈਂਦੀ ਉਹਦੇ ਲਈ ਵੀ ਪੈਮਾਨਾ ਹੈ ਪਰ ਪਾਰ ਬ੍ਰਹਮ ਪਰਮੇਸ਼ਵਰ ਦੀ ਤਾਕਤ ਨੂੰ ਮਾਪਣ ਦਾ ਕੋਈ ਵੀ ਪੈਮਾਨਾ ਨਹੀਂ। ਉਹ ਤੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜਾ ਆਕਾਸ਼ ਗਿਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ। ਕਿਹੜਾ ਪੈਮਾਨਾ ਜੀ ਇਸ ਤਾਕਤ ਨੂੰ ਹਰਨ ਭਰਨ ਜਾਕਾ ਨੇਤਰ ਹੋਰ ਅੱਖ ਚਮਕਣ ਦੇ ਵਿੱਚ ਖਤਮ ਵੀ ਕਰ ਦਿੰਦੇ ਨੇ ਅੱਖ ਚਮਕਣ ਦੇ ਵਿੱਚ ਸਭ ਕੁਛ ਸਿਰਜ ਵੀ ਦਿੰਦੇ ਨੇ। ਸਾਹਿਬ ਪਹਿਲੇ ਬਚਨ ਕਰ ਰਹੇ ਨੇ ਜਿਸ ਪਰਮਾਤਮਾ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ ਉਹ ਸਭ ਕੁਝ ਕਰਨ ਕਰਾਣ ਦੇ ਸਮਰੱਥ ਹਨ।
2: ਜੀਉ ਪਿੰਡ ਜਿਨ ਸਾਜਿਆ ਪਾਈ
1: ਹੇ ਭਾਈ ਜਿਸ ਪਰਮਾਤਮਾ ਨੇ ਆ ਜੀਓ ਦਾ ਅਰਥ ਆਤਮਾ ਜਿੰਦ ਕਹਿ ਲੋ ਤੇ ਪਿੰਡ ਦਾ ਅਰਥ ਹੈ ਸ਼ਰੀਰ ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਇਹ ਪਿੰਡ ਇਹ ਸ਼ਰੀਰ ਤੇ ਜੀਉ ਪੈਦਾ ਕੀਤਾ ਹੈ
2: ਦੇ ਕਰ ਆਪਣੀ ਵੱਥ
1: ਤੇ ਇਸ ਸ਼ਰੀਰ ਵਿਚ ਜੋ ਹਰਕਤ ਹੈ ਉਹ ਕਿਸ ਕਰਕੇ ਹੈ ਹਜ਼ੂਰ ਨੇ ਫਰਮਾਇਆ ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੀ ਵੱਥ ਦਾ ਅਰਥ ਸਤਿਆ ਆਪਣੀ ਚੇਤਨਾ ਟਿਕਾਈ ਹੈ ਇਸ ਕਰਕੇ ਜਿੰਦ ਔਰ ਸ਼ਰੀਰ ਸਿਰਜਿਆ ਹੈ
2: ਕਿਨ ਕਹੀਐ ਕਿਉਂ ਦੇਖੀਐ ਭਾਈ
1: ਭਾਈ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਇੰਨੇ ਸਮਰੱਥ ਨੇ ਜਿਨ੍ਹਾਂ ਜੀਉ ਪਿੰਡ ਸਤਿਆ ਪਾ ਕੇ ਟਿਕਾ ਦਿੱਤਾ ਉਹਨੂੰ ਕੋਈ ਦੇਖ ਸਕਦਾ ਹੈ ਜੀ ਉਸ ਨੂੰ ਕੋਈ ਬਿਆਨ ਕਰ ਸਕਦਾ ਹੈ ਜੀ ਕੋਈ ਸ਼ਬਦਾਵਲੀ ਹੈ ਕੋਈ ਜ਼ਬਾਨ ਹੈ ਉਹਨਾਂ ਨੂੰ ਪੂਰਾ ਬਿਆਨ ਕਰ ਸਕੇ ਕੋਈ ਨੇਤਰ ਹੈ ਜਿਹੜੇ ਮੁਕੰਮਲ ਦੇਖ ਸਕਣ
2: ਕਰਤਾ ਏਕ ਅਕਥ
1: ਉਹ ਇੱਕ ਪਰਮਾਤਮਾ ਕਰਤਾ ਦਰਤ ਸਭ ਕੁਝ ਬਣਾਉਣ ਵਾਲਾ ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਸਭ ਕੁਝ ਬਣਾਇਆ ਹੈ ਉਹ ਅਕਥ ਹੈ ਅਕਥ ਦਾ ਅਰਥ ਕਿ ਕੋਈ ਵੀ ਜੀਵ ਉਸ ਪਰਮੇਸ਼ਵਰ ਦੀ ਸ਼ਕਤੀ ਨੂੰ ਉਹਨੂੰ ਮੁਕੰਮਲ ਤੌਰ ਤੇ ਕਥ ਸਕਦਾ ਹੀ ਨਹੀਂ ਅਸੀਂ ਰੋਜ ਪਾਠ ਕਰਨੇ ਆ ਕਥ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਉਹਦੇ ਕਥਨ ਦਾ ਤੋਟਾ ਨਹੀਂ ਆਉਂਦਾ ਤੋਟਾ ਦਾ ਅਰਥ ਮੁੱਕਦਾ ਨਹੀਂ ਜਿੰਨਾ ਕਥੀ ਜਾਈਏ ਜੇ ਆਪਾਂ ਕਹਾਂਗੇ ਜੀ ਇੰਨਾ ਕਰ ਦਿੱਤਾ ਮਹਾਰਾਜ ਕਹਿੰਦੇ ਤੋਟਾ ਥੋੜਾ ਇਸ ਤੋਂ ਅੱਗੇ ਵੀ ਕਥੀ ਜਾਓ ਮਹਾਰਾਜ ਕਹਿੰਦੇ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਉਹ ਪਾਰ ਬ੍ਰਹਮ ਪਰਮੇਸ਼ਵਰ ਅਕਾਤੀ ਹੈ ਜਿਤਨਾ ਮਰਜ਼ੀ ਕੋਈ ਬਿਆਨ ਕਰ ਜਾਏ ਜਿਤਨਾ ਮਰਜ਼ੀ ਕੋਈ ਗਾ ਜਾਏ ਜਿਤਨੀ ਮਰਜ਼ੀ ਕੋਈ ਵਿਆਖਿਆ ਕਰ ਜਾਏ ਜਿਤਨਾ ਮਰਜ਼ੀ ਕੋਈ ਲਿਖਾਰੀ ਲਿਖ ਜਾਏ ਯਾਦ ਰੱਖੋ ਪਰਮੇਸ਼ਵਰ ਫਿਰ ਵੀ ਅਕਥ ਦਾ ਅਕਥ ਹੀ ਰਹਿਣਾ ਉਸ ਨੂੰ ਮੁਕੰਮਲ ਤੌਰ ਤੇ ਕੋਈ ਨਹੀਂ ਕਥ ਸਕਦਾ ਇਹ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ
2: ਗੁਰ ਗੋਬਿੰਦ ਸਲਾਹੀਐ ਭਾਈ
1: ਇਹ ਸਤਿਗੁਰੂ ਜਿਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਕੋਈ ਕਥ ਨਹੀਂ ਸਕਦਾ ਫਿਰ ਅਸੀਂ ਸਾਧਨਾ ਕੀ ਕਰੀਏ ਹਜ਼ੂਰ ਨੇ ਫਰਮਾਇਆ ਕਿ ਗੁਰ ਪਰਮੇਸ਼ਵਰ ਦੀ ਸਲੋਤਾ ਕਰੋ ਗੁਰ ਪਰਮੇਸ਼ਵਰ ਨੂੰ ਸਲਾਹਣਾ ਕਰੋ
2: ਜਿਸ ਤੇ ਜਾਪੈ ਤਥ
1: ਤਥ ਦਾ ਅਰਥ ਤੇ ਪਰਮੇਸ਼ਵਰ ਕਰਾਂਗੇ ਹੇ ਭਾਈ ਗੁਰ ਪਰਮੇਸ਼ਵਰ ਦੀ ਸਲੋਤਾ ਕਰੋ ਜਿਸ ਦੀ ਸਿਫਤ ਕਰਨ ਨਾਲ ਜਿਹਦਾ ਹੁਕਮ ਮੰਨਣ ਦੇ ਨਾਲ ਸਾਨੂੰ ਅਸਲੀਅਤ ਤਥ ਪਰਮਾਤਮਾ ਜੀ ਦੀ ਸਮਝ ਪੈਗੀ
2: ਮੇਰੇ ਮਨ ਜਪੀਐ ਹਰ ਭਗਵੰਤਾ
1: ਇਸ ਅਸ਼ਟਪਦੀ ਦੀਆਂ ਰਹਾਉ ਦੀਆਂ ਦੋ ਤੁਕਾਂ ਸ਼ੁਰੂ ਹੋਣ ਲੱਗੀਆਂ ਨੇ ਮਹਾਰਾਜ ਬਚਨ ਕਰ ਰਹੇ ਨੇ ਮੇਰੇ ਮਨ ਜਪੀਐ ਹਰ ਭਗਵੰਤਾ ਮੇਰੇ ਮਨ ਦਾ ਅਰਥ ਆਪਾਂ ਸਮਝਣੇ ਹੇ ਮੇਰੇ ਮਨਾ ਜਪੀਏ ਉਸ ਪਰਮਾਤਮਾ ਨੂੰ ਹਰੀ ਨੂੰ ਭਗਵਾਨ ਨੂੰ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਕਰੀਏ
2: ਨਾਮ ਦਾਨ ਦੇ ਜਨ ਆਪਣੇ
1: ਉਹ ਪਾਰ ਬ੍ਰਹਮ ਪਰਮੇਸ਼ਵਰ ਆਪਣੇ ਜਨ ਨੂੰ ਆਪਣੇ ਸੇਵਕ ਨੂੰ ਨਾਮ ਦਾ ਦਾਨ ਬਖਸ਼ ਦੇ ਹਨ
2: ਦੁਖ ਦਰਦ ਕਾ ਹੰਤਾ
1: ਫਿਰ ਉਸ ਦਾ ਨਾਮ ਜਪਣ ਨਾਲ ਜਿਹੜਾ ਨਾਮ ਦਿੱਤਾ ਹੈ ਇੱਕ ਤਾਂ ਉਹ ਸਰੀਰ ਦੇ ਦੁੱਖ ਮਨ ਦੇ ਦੁੱਖ ਆਤਮਕ ਦੁੱਖ ਉਹਨਾਂ ਨੂੰ ਦੂਰ ਕਰਦੇ ਨੇ ਉਹ ਦਰਦਾਂ ਨੂੰ ਦੂਰ ਕਰਦੇ ਨੇ ਵੈਸੇ ਖੰਤਾ ਦਾ ਲਫ਼ਜ਼ੀ ਅਰਥ ਹੁੰਦਾ ਦੀ ਨਾਸ਼ ਕਰਨ ਵਾਲਾ ਮਾਰਨ ਵਾਲਾ ਹੇ ਮੇਰੇ ਮਨ ਉਸ ਪਾਰ ਬ੍ਰਹਮ ਪਰਮੇਸ਼ਵਰ ਜੀ ਦੇ ਨਾਮ ਨੂੰ ਜਪ ਜੋ ਨਾਮ ਦਾ ਦਾਨ ਦਿੰਦੇ ਨੇ ਤੇ ਜਿਨ੍ਹਾਂ ਦਾ ਸਿਮਰਨ ਕਰਨ ਦੇ ਨਾਲ ਦੁੱਖਾਂ ਦਾ ਦਰਦਾਂ ਦਾ ਕਲੇਸ਼ਾਂ ਦਾ ਵਿਘਨਾਂ ਦਾ ਸੱਚੀ ਮੁੱਚੀ ਆਦਿ ਉਪਾਦ ਵਿਆਦ ਦਾ ਜਾਂ ਤਿੰਨਾਂ ਤਾਪਾਂ ਦਾ ਨਾਸ਼ ਹੁੰਦਾ ਹੈ ਅਸੀਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਪੜ੍ਹਨੇ ਤਿੰਨੇ ਤਾਪ ਨਿਵਾਰਨ ਕਾਰਾ ਦੁੱਖ ਹੰਤਾ ਸੁਖ ਰਾਸ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਦੋ ਬਚਨ ਗੁਰੂ ਅਰਜੁਨ ਦੇਵ ਜੀ ਦੇ ਕਿਉਂਕਿ ਨਾਮ ਉਹ ਔਖਦ ਹੈ ਜਿਹੜਾ ਹਰ ਬਿਮਾਰੀ ਦਾ ਇਲਾਜ ਕਰਦਾ ਹੈ ਸਰਬ ਰੋਗ ਕਾ ਔਖਦ ਨਾਮ ਮਹਾਰਾਜ ਕਹਿੰਦੇ ਨੇ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਅਰਜੁਨ ਦੇਵ ਜੀ ਦਾ ਬਚਨ ਹੈ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ना को देवै तीर, स्वार्थ स्वाव ना को करै, न किछ होवै काज, चित आवै ओस पार ब्रह्म तां निचल होवै राज। अर्थ बड़े सरल ने। मान लो कोई बंदा शरीरक तौर ते कमजोर है, उस नूं तन ढकण वास्ते कपड़े भी कोई नहीं, ते सचमुच पेट भर के रज के रोटी खान रोजी भी कोई नहीं। जे को होवै दुबला नंग भुख की पीर, ए उनू दुख होवे, दमड़ा पल्ला ना पवै, ओ अपने वालों मेहनत करदा, एक दमड़ी भी उस बंदे नूं बचदी नहीं, उहदे पल्ले कुछ नहीं पैंदा। ना को देवै धीर, धीर दा अर्थ है धीरज। जदो एहो जी बंदे दे हालत हो जाए सी, ना पैसा, ना कपड़ा, ना रोटी, ना कोई पल्ले चीज पवे, ते कोई बंदा उस दे घर आ के उनू धीरज देन लई भी तैयार ना होवे, सच्ची मुची लोक दूर चले जान। ना को देवै तीर, स्वार्थ स्वाओ ना को करे, ओदा कोई मनोरथ पूरा ना करे, न किछ होवै काज, ओदा कोई भी काम सिरे ना चढ़े। महाराज कहिंदे मेरे मना वाहिगुरु नू जप, चित आवै ओस पार ब्रह्म तां निचल होवै राज। जे सत नाम वाहिगुरु जपेगा, सच एवे तेनू आत्मक अवस्था दी ते बाहर मुखी भी दाता दी रहमत हो जाएगी। इस तो अगला बचन एक होर है महाराज जी दा। चलो मैं संखेप जे प्रमाण दे रहा, समय विच समाप्ति करनी है। हजूर सच्चे पातशाह जी दा एक बचन है, जाको चिंता बहुत बहुत मेरे मन जपिया हर भगवंता। जाको चिंता बहुत बहुत, डिप्रेशन कह लो, मानसिक रोग हो गया, देही व्यापै रोग, क्योंकि उस चिंता ने मन दे फुरनिया ने तन नू रोगी कर दिता। जाको चिंता बहुत बहुत, देही व्यापै रोग, ग्रिस्त कुटंब पलेटिया, कदे खरक कदे सोग। सुख आवे तां वी, दुख आवे तां वी, क्योंकि ग्रिस्त विच दुख सुख ते चलदा है। ग्रिस्त कुटंब पलेटिया, कदे खरक कदे सोग, गौण करे चौकुंट का घड़ी, नबै संसोए, चित आवै ओस पार ब्रह्म, तन मन शीतल होए। मैं फिर बेनती करांगा गुरु साहिब इत्थे इस अष्टपदी दा जो तत् भाव कह रहा, कहिंदे मेरे मन खरी परमात्मा दे नाम नू जप, जप मन सत नाम, सदा सत नाम, हलत पलत मुख उजल होई है, नित त्याई है हर पुरख निरंजना। जै हर सिमरन पया, तै उपाद गत कीनी, वड भागी हर जपना, जन नानक कौ गुर एह मत दीनी, जप हर भवजल तरना। मेरे मन खरी नू जप, जेड़ा दुखा दरिद्रां दा नाश करदा है
2: रहाओ।
1: ए दो तुकां जो मैं पहला अर्ज कीती, सतगुरां ने रहाओ दे बचन उचारण कीते खान।
2: जा कै कार सब किश है पाई,
1: ए भाई जिस पार ब्रह्म परमेश्वर दे घर विच सब कुछ है, किसे चीज दी कमी नहीं। साचे साहिबा क्या नहीं, घर तेरा है, घर तां तेरा सब किछ है, जिस देहे सो पावे। तेरा घर आनंद वधाई तुद घर, आप जी दे घर अंदर किसे चीज दा तोटा नहीं। महाराज कह रहे हे भाई, उस पार ब्रह्म परमेश्वर दे घर विच सब कुछ है।
2: नौ निद भरे भंडार,
1: आ जेडे नौ निदा खजाने ने दुनिया, इन्हां दे प्यारे भंडारे भरे पए ने जी। आपां रोज पढ़ने आ, सब निदान दस अष्ट सिदान, ठाकुर कर तल धरिया, ठाकुर कर तल धरिया। मेरे वाहिगुरु जी दी खत दियां तलियां ते सब कुछ पिया है भाई, ओहदे घर च किसे चीज दी कमी नहीं। नौ निद खजाने जेड़े ने भरे पए खान,
2: तिस की कीमत ना पवै पाई,
1: उस पार ब्रह्म परमेश्वर दी किसे कीमत पा लेनी है, सवाल ही नहीं पैदा हुंदा। अमुल गुण, अमुल व्यापार, अमुल व्यापारी है, अमुल भंडार, पी तेरी कीमत ना पवै को केवड आखा ना, उस परमात्मा दी कोई कीमत नहीं पा सकदा।
2: ऊंचा अगम अपार,
1: पार ब्रह्म परमेश्वर सब तो उच्चे ने, अगम ओथो तक साडी कोई पहुंच नहीं, उन्हां दा पार वाला बनना ਅੰਤ ਕੋਈ ਨੀ ਪਾ ਸਕਦਾ
2: ਜੀਉ ਜੰਤ ਪ੍ਰਤ ਪਾਲ ਦਾ ਪਾਈ
1: ਭਾਈ ਕੀ ਜੜ ਤੇ ਕੀ ਚੇਤਨ ਸਾਰੇ ਜੀਵਾਂ ਜਨਤਾ ਦੀ ਪਰਮਾਤਮਾ ਆਪ ਪ੍ਰਤਪਾਲਨਾ ਕਰਦੇ ਹਨ
2: ਨਿਤ ਨਿਤ ਕਰਦਾ ਸਾਰ
1: ਰੋਜ਼ਾਨਾ ਨਿਤ ਨਿਤ ਇਹ ਨਹੀਂ ਕਿਸੇ ਦਿਨ ਛੁੱਟੀ ਕਰ ਦਿੰਦੇ ਨਹੀਂ ਅੱਜ ਮੇਰੀ ਛੁੱਟੀ ਹੈ ਜੀਵਾਂ ਲਈ ਦੁਕਾਨ ਬੰਦ ਕਰ ਦਿੱਤੀ ਨਹੀਂ ਪਿਆਰਿਓ ਉਸ ਪਰਮਾਤਮਾ ਨੇ ਇੰਨੀ ਬਖਸ਼ਿਸ਼ ਕੀਤੀ ਹੈ ਉਹ ਜਲ ਵਿਚ ਥਲ ਵਿਚ ਪੁਲਾੜ ਵਿਚ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ ਪਾਰ ਬ੍ਰਹਮ ਪਰਮੇਸ਼ਵਰ ਜੀ ਜਨਤਾ ਨੂੰ ਰੋਜ਼ ਰੋਜ਼ ਰੋਜ਼ ਰੋਜ਼ ਸੰਭਾਲ ਰਹੇ ਹਨ
2: ਸਤ ਗੁਰ ਪੂਰਾ ਭੇਟੀ ਹੈ ਭਾਈ
1: ਭਾਈ ਜੇ ਪੂਰੇ ਸਮਰੱਥ ਸਤਿਗੁਰ

0: ਅਸੀਂ ਬੜੇ ਚੰਗੇ ਹਾਂ, ਅਸੀਂ ਬੜੇ। ਗੁਰੂ ਸਾਹਿਬ ਨੇ ਕਿਹਾ ਬੇਦ ਕਤੇ ਭੁਲਾਏ ਕਹਿ ਮੋਏ ਲਾਲਚ ਦੁਨੀ ਸੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ ਨੇ। ਜਿਹੜਾ ਸੱਚ ਹੈ ਉਹ ਤੇ ਵਿੱਚ ਹੈ ਹੀ ਨਹੀਂ, ਉਹ ਤੇ ਨਿਕਲ ਗਿਆ। ਦਵੈਸ਼ ਤਾਂ ਧਰਮ ਦੇ ਨਾਂ ਤੇ ਆ ਜਾਏ ਜਿਸ ਮਰਜ਼ੀ। ਭਾਈ ਨੰਦ ਲਾਲ ਸਾਹਿਬ ਦਾ ਇੱਕ ਹੋਰ ਸ਼ੇਰ ਹੈ, ਉਹ ਕਹਿੰਦੇ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ, ਭਾਵੇਂ ਪਰਮਾਤਮਾ ਤੂੰ ਸੂਫੀ ਬਣ ਕੇ ਆ ਜਾ, ਤੂੰ ਮਸਤਾਨਾ ਬਣ ਕੇ ਆ ਜਾ, ਸੱਚ ਇਹ ਵੇ ਕਿ ਮੇਰੇ ਮਿੱਤਰ ਤੂੰ ਕਿਸੇ ਰੂਪ ਵਿੱਚ ਵੀ ਆਵੇਂ ਤੇ ਮੈਂ ਤੈਨੂੰ ਪਹਿਚਾਣ ਲੈਣਾ। ਮਹਾਰਾਜ ਕਹਿੰਦੇ ਭਾਈ ਮੇਰਾ ਤੇਰਾ ਛੱਡ ਦੇ, ਸਭ ਦੇ ਚਰਨਾਂ ਦੀ ਧੂੜ ਬਣ ਕੇ ਰਿਹਾ ਕਰ, ਕੋਈ ਥਾਂ ਐਸੀ ਨੀ ਜਿੱਥੇ ਬ੍ਰਹਮ ਦਾ ਪਸਾਰਾ ਨਹੀਂ।
1: ਘੱਟ ਘੱਟ ਬ੍ਰਹਮ ਪਸਾਰਿਆ ਭਾਈ,
0: ਹਰ ਘੱਟ ਵਿੱਚ ਸਭਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ, ਹਰ ਘੱਟ ਦੇ ਵਿੱਚ ਪਾਰ ਬ੍ਰਹਮ ਦੀ ਆਪਣੀ ਜੋਤ ਹੈ।
1: ਦੇਖੈ ਸੁਣੈ ਹਜੂਰ,
0: ਪਿਆਰਿਓ ਉਹ ਵਾਹਿਗੁਰੂ ਸਾਨੂੰ ਵੇਖਦਾ ਵੀ ਪਿਆ ਹੈ, ਉਹ ਸੁਣਦਾ ਵੀ ਪਿਆ ਹੈ, ਬੰਦਿਆ ਤੂੰ ਲੁਕਾਏਗਾ ਕਿੱਥੇ। ਮਹਾਰਾਜ ਜੀ ਨੇ ਕਹਿਣਾ ਇਹ ਮਤ ਮਨ ਜਾਣਿਆ ਤੂੰ ਦੂਰ ਖੈ, ਮਤਾ ਸਮਝੀ ਉਹ ਦੂਰ ਖੈ, ਉਹ ਤੇਰੇ ਅੰਗ ਸੰਗ ਹੈ, ਕਿਉਂਕਿ ਉਹ ਸਦ ਸੁਣਦਾ ਹੈ ਸਦ ਵੇਖਦਾ ਹੈ, ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਮਹਾਰਾਜ ਕਹਿੰਦੇ ਨੇ ਉਹ ਪਰਮੇਸ਼ਵਰ ਵੇਖ ਵੀ ਰਹੇ ਨੇ, ਸਾਨੂੰ ਸੁਣ ਵੀ ਰਹੇ ਹਨ।
1: ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ,
0: ਜਿਸ ਦਿਨ ਗੁਰਮੁਖਾ ਵਾਹਿਗੁਰੂ ਜੀ ਭੁੱਲ ਜਾਣ, ਜਿੱਦਨ ਸਿਮਰਨ ਦਾ ਤੋਟਾ ਪੈ ਜਾਏ, ਜਿੱਦਨ ਨਿਤਨਮ ਛੁੱਟ ਜਾਏ, ਜਿੱਦਨ ਅੰਮ੍ਰਿਤ ਵੇਲਾ ਟੁੱਟ ਜਾਏ, ਜਿੱਦਨ ਸੁਖਮਨੀ ਸਾਹਿਬ ਨਾ ਹੋਵੇ, ਉਸ ਦਿਨ ਅੰਦਰ ਝੂਰਦਾ ਹੈ ਝੂਰ ਝੂਰ ਕੇ ਮਰਦਾ ਹੈ।
1: ਜਿਤ ਦਿਨ ਮਰੀਐ ਝੂਰ,
0: ਸਾਰਾ ਦਿਨ ਝੂਰਦਿਆਂ ਪਛਤਾਵੇ ਚ ਲੰਘਦਾ। ਸੱਚੀ ਏ ਗੁਰਮੁਖੋ, ਜਿਵੇਂ ਬੰਦੇ ਦੀ ਤਰੇ ਨਾ ਪੂਰੀ ਹੋਵੇ, ਪਿਆਸ ਲੱਗੀ ਹੋਵੇ ਪਾਣੀ ਨਾ ਮਿਲੇ ਤੇ ਤੜਫਦਾ ਹੈ ਨਾ, ਇਸੇ ਤਰ੍ਹਾਂ ਜਦੋਂ ਹਿਰਦੇ ਵਿੱਚੋਂ ਜਿਸ ਦਿਨ ਨੇਮ ਟੁੱਟਦਾ ਹੈ ਨਾ, ਇੰਨਾ ਤਾਂ ਮੱਛੀ ਵੀ ਨਹੀਂ ਤੜਫਦੀ ਜਿੰਨਾ ਅਭਿਆਸੀ ਦਾ ਅੰਦਰ ਤੜਫਦਾ ਹੈ। ਸੱਚੀ ਜਿਉ ਮਿਛਲੀ ਬਿਨ ਪਾਣੀ ਹੈ ਕਿ ਉਹ ਜੀਵਨ ਭਾਵ ਹੈ, ਇਸੇ ਤਰ੍ਹਾਂ ਅੰਦਰ ਤੜਫਦਾ। ਹਜ਼ੂਰ ਕਹਿੰਦੇ ਨੇ ਜਿਸ ਦਿਨ ਵਾਹਿਗੁਰੂ ਜੀ ਭੁੱਲਣ, ਉਸ ਦਿਨ ਝੂਰ ਮਰੀਦਾ ਹੈ।
1: ਕਾਰਨ ਕਰਾਵਣ ਸਮਰਥ ਭਾਈ,
0: ਭਾਈ ਉਹ ਸਭ ਕੁਛ ਕਰਨ ਕਰਾਉਣ ਦੇ ਸਮਰੱਥ ਹਨ।
1: ਸਰਬ ਕਲਾ ਭਰਪੂਰ,
0: ਸਰਬ ਸ਼ਕਤੀਮਾਨ ਨੇ ਤੇ ਸਾਰੀਆਂ ਥਾਵਾਂ ਤੇ ਪਰਿਪੂਰਨ ਹਨ।
1: ਪ੍ਰੇਮ ਪਦਾਰਥ ਨਾਮ ਹੈ ਭਾਈ,
0: ਭਾਈ ਵਾਹਿਗੁਰੂ ਜੀ ਦਾ ਨਾਮ ਹੀ ਪ੍ਰੇਮ ਦਾ ਪਦਾਰਥ ਹੈ, ਪ੍ਰੇਮ ਦਾ ਖਜ਼ਾਨਾ।
1: ਮਾਇਆ ਮੋਹ ਬਿਨਾਸ,
0: ਜਿਸ ਪ੍ਰੇਮ ਪਦਾਰਥ ਨੂੰ ਪਾ ਕੇ ਮਾਇਆ ਦਾ ਮੋਹ ਉਸ ਦਾ ਖਾਤਮਾ ਹੁੰਦਾ ਹੈ।
1: ਇਸ ਭਾਵੈ ਤਾਂ ਮੇਲ ਲਏ ਭਾਈ,
0: ਜੇ ਉਹਨੂੰ ਭਾਵੇਗਾ ਉਹਨੂੰ ਚੰਗਾ ਲੱਗੇਗਾ ਉਹ ਆਪਣੇ ਨਾਲ ਮੇਲ ਲੈਂਦਾ ਹੈ।
1: ਹਿਰਦੈ ਨਾਮ ਨਿਵਾਸ,
0: ਉਸ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਵਸ ਜਾਂਦਾ ਹੈ, ਜਿਹਨੂੰ ਉਹ ਚਾਹੇ ਉਹਦੀ ਮਰਜ਼ੀ ਹੈ ਜੀ। ਸੱਚੀ ਇੱਕ ਜਗੰਦੇ ਨਾਲ ਲੈਣ ਕਿ ਸੁੱਤਿਆਂ ਦੇ ਉਠਾਲ, ਜਿਹਨੂੰ ਭਾ ਜਾਏ ਜਿਹੜਾ ਉਹਨੂੰ ਭਾ ਜਾਏ, ਮਹਾਰਾਜ ਕਹਿੰਦੇ ਉਹਨੂੰ ਇਹ ਦਾਤ ਮਿਲਦੀ ਹੈ।
1: ਗੁਰਮੁਖ ਕਮਲ ਪਰਗਾਸੀ ਹੈ ਭਾਈ,
0: ਗੁਰੂ ਤੇ ਸਨਮੁਖ ਹੋ ਕੇ ਭਾਈ ਹਿਰਦਾ ਕਮਲ ਖੇੜੇ ਵਿੱਚ ਆਉਂਦਾ ਹੈ।
1: ਹਿਰਦੈ ਹੋਵੈ ਪਰਗਾਸ,
0: ਹਿਰਦੇ ਵਿੱਚ ਰੂਹਾਨੀਅਤ ਦਾ ਚਾਨਣ ਪ੍ਰਕਾਸ਼ ਹੋ ਜਾਂਦਾ ਹੈ।
1: ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ,
0: ਭਾਈ ਉਸ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਤਾਕਤ ਆ ਜਾਂਦੀ ਹੈ, ਉਸ ਵਿੱਚ ਪਰਮਾਤਮਾ ਦਾ ਤੇਜ ਪ੍ਰਤਾਪ ਆਉਂਦਾ ਹੈ।
1: ਮੌਲਿਆ ਧਰਤ ਆਕਾਸ,
0: ਉਸ ਨੂੰ ਫਿਰ ਧਰਤੀ ਔਰ ਆਸਮਾਨ ਇਹ ਸਾਰੇ ਮੌਲੇਦਰ ਤੇ ਖਿੜੇ ਹੋਏ ਪ੍ਰਤੀਤ ਹੁੰਦੇ ਨੇ। ਕਈ ਵਾਰੀ ਮੇਰੇ ਮਨ ਚ ਆਉਂਦਾ ਮੌਲਿਆ ਧਰਤ ਆਕਾਸ਼ ਦੇ, ਇੱਕ ਧਰਤ ਬਾਹਰ ਨੇ ਨਾ, ਪਰ ਇੱਥੇ ਤਾਂ ਪਤਝੜ ਵੀ ਆ ਜਾਂਦੀ। ਜਿਸ ਹਿਰਦੇ ਵਿੱਚ ਨਾਮ ਵਸ ਜਾਏ ਉਹਦੀ ਸਰੀਰ ਰੂਪੀ ਧਰਤੀ ਵੀ ਮੌਲ ਜਾਂਦੀ ਹੈ, ਉਹਦਾ ਦਸਮ ਦੁਆਰ ਵੀ ਮੌਲ ਜਾਂਦਾ ਹੈ, ਆਕਾਸ਼ ਵੀ ਮੌਲਦਾ ਹੈ। ਧਰਤੀ ਵੀ ਉਹਦੀ ਪ੍ਰਫੁੱਲਤ ਹੁੰਦੀ ਹੈ।
1: ਗੁਰ ਪੂਰੇ ਸੰਤੋਖਿਆ ਪਾਈ,
0: ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨੇ ਸਬਰ ਸੰਤੋਖ ਦੀ ਦਾਤ ਦਿੱਤੀ ਹੈ,
1: ਐਹਨ ਸੁਲਾਗਾ ਪਾਓ,
0: ਉਹਨਾਂ ਦਾ ਦਿਨ ਰਾਤ ਹਰ ਰੋਜ਼ ਪਰਮਾਤਮਾ ਨਾਲ ਪ੍ਰੇਮ ਬਣਿਆ ਰਹਿੰਦਾ ਹੈ।
1: ਰਸਨਾ ਰਾਮ ਰਵੈ ਸਦਾ ਪਾਈ,
0: ਭਾਈ ਉਹਨਾਂ ਦੀ ਰਸਨਾ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੀ ਜਪਦੀ ਹੈ।
1: ਸਾਚਾ ਸਾਧ ਸੁਆਓ,
0: ਉਹਨਾਂ ਦੀ ਜ਼ਿੰਦਗੀ ਦਾ ਸਿਰਫ ਇੱਕੋ ਸਵਾਰਥ ਇੱਕੋ ਮਨੋਰਥ ਹੈ, ਸੱਚੇ ਪਰਮਾਤਮਾ ਦੀ ਇਬਾਦਤ ਉਹਦਾ ਰਸ ਲੈਣਾ।
1: ਕਰਨੀ ਸੁਣ ਸੁਣ ਜੀਵਿਆ ਭਾਈ,
0: ਉਹ ਜੀਵ ਆਪਣੇ ਕੰਨਾਂ ਨਾਲ ਵਾਹਿਗੁਰੂ ਜੀ ਦੀ ਸਿਫਤ ਸੁਣ ਕੇ ਜਿੰਦਾ ਹੈ।
1: ਨਿਹ ਚਲ ਪਾਇਆ ਥਾ,
0: ਆਤਮਕ ਅਵਸਥਾ ਵਿੱਚ ਉਹਨਾਂ ਨੇ ਉਹ ਥਾਂ ਪ੍ਰਾਪਤ ਕਰ ਲਈ ਜਿਹੜੀ ਚਲਾਏ ਮਾਨ ਨਹੀਂ, ਬਾਕੀ ਹਰ ਚੀਜ਼ ਨੇ ਚਲੀ ਜਾਣਾ, ਉਹ ਨਿਸ਼ਚਲ ਥਾਂ ਤੇ ਪਹੁੰਚੇ ਖਾ।
1: ਜਿਸ ਪ੍ਰਤੀਤ ਨਾ ਆਵਈ ਪਾਈ,
0: ਭਾਈ ਜਿਸ ਅੰਦਰ ਪਰਮਾਤਮਾ ਦੀ ਪ੍ਰਤੀਤ ਨਹੀਂ ਪ੍ਰੀਤ ਨਹੀਂ,
1: ਸੋ ਜੀ ਅੜਾ ਜਲ ਜਾਓ,
0: ਸੱਚਮੁੱਚ ਉਹ ਹਿਰਦਾ ਸੜ ਜਾਂਦਾ ਹੈ ਜਿਹਦੇ ਅੰਦਰ ਪ੍ਰੀਤ ਨਹੀਂ। ਗੁਰਮੁਖੋ, ਆ ਵੈਸਾਖ ਦੇ ਮਹੀਨੇ ਚ ਹਜ਼ੂਰ ਨੇ ਫਰਮਾਇਆ, ਵੈਸਾਖ ਧੀਰਨ ਕਿਉ ਵਾਢੀਆ ਜਿੰਨਾ ਪ੍ਰੇਮ ਵਿਛੋ, ਜਿਨ੍ਹਾਂ ਅੰਦਰ ਪ੍ਰੇਮ ਦਾ ਵਿਛੋੜਾ ਪੈ ਜਾਏ, ਪਰਮੇਸ਼ਵਰ ਪ੍ਰਤੀ ਭਾਵਨਾ ਹੀ ਕੋਈ ਨਹੀਂ, ਉਹ ਅੰਦਰ ਜੀੜੇ ਸੜ ਜਾਂਦੇ ਹਨ।
1: ਬਹੁ ਗੁਣ ਮੇਰੇ ਸਾਹਿਬੈ ਭਾਈ,
0: ਹੇ ਭਾਈ ਮੇਰੇ ਸਹਿ ਮੇਰੇ ਮਾਲਕ ਵਿੱਚ ਬੇਅੰਤ ਗੁਣ ਹਨ,
1: ਤਿਸ ਕੈ ਬਲ ਜਾਓ,
0: ਮੈਂ ਉਸ ਪਾਰ ਬ੍ਰਹਮ ਪਰਮੇਸ਼ਵਰ ਤੋਂ ਕੁਰਬਾਨ ਜਾਂਦਾ ਹਾਂ।
1: ਉਹ ਨਿਰਗੁਣਿਆਰੇ ਪਾਲਦਾ ਭਾਈ,
0: ਹੇ ਭਾਈ ਇੱਥੇ ਗੁਣਵਾਨਾਂ ਨੂੰ ਰੁਤਬੇ ਮਿਲਦੇ ਨੇ ਨਾ, ਕਿਤੇ ਵੀ ਤੁਸੀਂ ਜਾਓ ਜੇ ਗੁਣ ਹੈ ਤੇ ਕੀਮਤ ਪੈਂਦੀ ਹੈ, ਪਰ ਵਾਹਿਗੁਰੂ ਜੀ ਇੰਨੇ ਕਿਰਪਾਲੂ ਨੇ, ਜਿਸ ਬੰਦੇ ਕੋਲ ਕੋਈ ਵੀ ਗੁਣ ਨਹੀਂ ਉਹ ਨਿਰਗੁਣਾ ਨੂੰ ਵੀ ਪਾਲੀ ਜਾ ਰਿਹਾ ਹੈ, ਅਕਿਰਤ ਘਣਾ ਨੂੰ ਪਾਲਦਾ ਪਿਆ ਰਿਹਾ। ਦੋਖਨ ਦੇਖਤ ਹੈ ਪਰ ਦੇਤ ਨਹਾਰ ਹੈ, ਜਿਹੜਾ ਕਦੀ ਵੀ ਨਹੀਂ ਕਹਿੰਦਾ ਵਾਹਿਗੁਰੂ, ਰੋਟੀ ਤੇ ਉਹਦੇ ਮੂੰਹ ਵਿੱਚ ਪਾਉਂਦਾ ਹੈ ਨਾ, ਇਹ ਉਹਨਾਂ ਦੀ ਆਪਣਾ ਸੁਭਾਅ ਹੈ।
1: ਦੇ ਨਿਥਾਵੇ ਥਾਓ,
0: ਜਿਸ ਦੀ ਕੋਈ ਥਾਂ ਨਹੀਂ ਉਹਨੂੰ ਪਾਰ ਬ੍ਰਹਮ ਪਰਮੇਸ਼ਵਰ ਥਾਂ ਬਖਸ਼ਦਾ ਹੈ।
1: ਰਿਜਕ ਸੰਭਾਹੇ ਸਾਸ ਸਾਸ ਪਾਈ,
0: ਹੇ ਭਾਈ ਸਵਾਸ ਸਵਾਸ ਪਰਮਾਤਮਾ ਜੀਵਾਂ ਨੂੰ ਰਿਜਕ ਦਿੰਦਾ ਹੈ।
1: ਗੂੜਾ ਜਾਕਾ ਨਾਉ,
0: ਜਿਸ ਦਾ ਨਾਮ ਦਾ ਰੰਗ ਬੜਾ ਗੂੜਾ ਹੈ, ਜਿਨੇ ਉਤਰਨਾ ਨਹੀਂ,
1: ਜਿਸ ਗੁਰ ਸਾਚਾ ਭੇਟੀਐ ਪਾਈ,
0: ਹੇ ਭਾਈ ਜਿਸ ਨੂੰ ਸੱਚਾ ਸਤਿਗੁਰੂ ਉਹਦਾ ਮਿਲਾਪ ਹੋਵੇ,
1: ਪੂਰਾ ਤਿਸ ਕਰਮਾਓ,
0: ਪਿਆਰੋ ਉਸ ਤੇ ਪੂਰੀ ਬਖਸ਼ਿਸ਼, ਉਹਦੇ ਕਰਮ ਬਹੁਤ ਚੰਗੇ ਹਨ,
1: ਤਿਸ ਬਿਨ ਘੜੀ ਨਾ ਜੀਵੀਐ ਪਾਈ,
0: ਉਸ ਪਾਰ ਬ੍ਰਹਮ ਪਰਮੇਸ਼ਵਰ ਤੋਂ ਬਿਨਾਂ ਇੱਕ ਘੜੀ ਵੀ ਜੀਆ ਨਹੀਂ ਜਾਂਦਾ।
1: ਸਰਬ ਕਲਾ ਭਰਪੂਰ,
0: ਜੋ ਪਰਮੇਸ਼ਵਰ ਸਰਬ ਕਲਾ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ,
1: ਸਾਸ ਗਿਰਾਸ ਨਾ ਵਿਸਰੈ ਭਾਈ,
0: ਹੇ ਭਾਈ ਸਵਾਸ ਲੈਂਦਿਆਂ ਪ੍ਰਸ਼ਾਦਾ ਛਕਦਿਆਂ ਉਸ ਕਰਤੇ ਪੁਰਖ ਦੀ ਯਾਦ ਨਾ ਵਿਸਰੇ,
1: ਵੇਖੋ ਸਦਾ ਹਜੂਰ।
0: ਇਹ ਮਹਾਰਾਜ ਆਪਣੀ ਅਵਸਥਾ ਦੱਸ ਰਹੇ, ਸਾਸ ਗਿਰਾਸ ਚੇਤੇ ਨੇ, ਉਹਨਾਂ ਨੂੰ ਸਦਾ ਹਾਜ਼ਰਾ ਹਜ਼ੂਰ ਦੇਖਦੇ ਹਾਂ।
1: ਸਾਧੂ ਸੰਗ ਮਿਲਾਇਆ ਭਾਈ,
0: ਹੇ ਭਾਈ ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਸਤਿਗੁਰੂ ਕੀ ਸੰਗਤ ਸਾਧੂ ਸੰਗਤ ਵਿੱਚ ਮਿਲਾਇਆ ਹੈ।
1: ਸਰਬ ਰਹਿਆ ਭਰਪੂਰ,
0: ਜੋ ਪਰਮਾਤਮਾ ਸਾਰੀਆਂ ਥਾਵਾਂ ਤੇ ਪਰਿਪੂਰਨ ਹਨ,
1: ਜਿੰਨਾ ਪ੍ਰੀਤ ਨਾ ਲੱਗਿਆ ਭਾਈ,
0: ਹੇ ਭਾਈ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨਾਲ ਪ੍ਰੀਤ ਨਹੀਂ ਬਣੀ,
1: ਸੇ ਨਿਤ ਨਿਤ ਮਰਦੇ ਚੂਰ,
0: ਵਾਹਿਗੁਰੂ ਉਹ ਰੋਜ਼ ਚੂਰ ਚੂਰ ਕੇ ਮਰਦੇ ਨੇ, ਜਿਨ੍ਹਾਂ ਨੇ ਕਦੀ ਸਿਮਰਨ ਹੀ ਨਹੀਂ ਕੀਤਾ। ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ ਨਾ, ਆਪਣੇ ਇੱਕ ਰਾਤ ਦੇ ਵਿਛੋੜੇ ਨੂੰ ਕਹਿੰਦੇ ਨੇ, ਹਾਇਓ ਰੱਬਾ ਮੇਰੇ ਨਾਲ ਇਹ ਕੁਝ ਵਾਪਰ ਗਿਆ, ਜਿਨ੍ਹਾਂ ਕਦੇ ਨਹੀਂ ਚੇਤੇ ਕੀਤਾ ਉਹਨਾਂ ਨਾਲ ਕੀ ਬੀਤਦੀ। ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਹਾਏ। महाराज क्यों रोज नित नित चूर के मर दे खाना।
1: अंचल लाए तराया पाई,
0: हे भाई उस पार ब्रह्म परमेश्वर ने अपने अंचल लड़ न ला के तारा है।
1: पाओ जल दुख संसार,
0: संसार दुखां दा समुंदर है एदे तो तारदा है।
1: तार किरपा नदर निहालिया पाई,
0: उस परमात्मा ने अपनी किरपा करके अपनी नदर नाल निहालिया है।
1: कीतोन अंग अपार,
0: उस परमात्मा ने कीतोन उसने कीता वह गुरु जी ने अपने साडे अंग न ला लिया, साडे अंग संग होए।
1: मन तन शीतल होया पाई,
0: उसकी कृपा नाल मन भी ठंडा हो गया, तन भी शीतल होया है।
1: भोजन नाम आधार,
0: पर साडी जिंदगी दा आधार परमात्मा दा नाम भोजन है।
1: नानक तिस शरणागति पाई,
0: सतगुरु गुरु अर्जुन दे महाराज कहंदे ने उस परमात्मा दी शरण विच हां।
1: जे किल बिख काटन हार,
0: जेड़े सारे पापा नु कटन वाले ने, एसी सिर्फ अष्टपदी दे चलदियां चलदियां अर्थ कीते ने।
2: पंजाब के अंदर हमारी सरकार आ गई 2024 में, हरियाणा के अंदर हमारी सरकार आ गई 2025 में, हरियाणा के हर खेत के डोले पे पानी पहुंचेंगे, ये हमारा वायदा नहीं है, गारंटी है।
3: So the Musa, baby. Yeah.
4: Mercy.

0: ਰਾਸ਼ਟਰਪਤੀ ਸਿਮਰੁ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹਿ ਮਿਟਾਵੋ
0: ਸਿਮਰੁ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤਿ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖੇ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਨ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਨ ਜਿਨ ਆਪ ਸਿਮਰਾਏ
1: ਨਾਨਕ ਤਾਕੇ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਗੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੈ ਤਿਨ ਸਦਬਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੈ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅਨ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬਹੁ ਨ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਬੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਃ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਭਾਵੈ ਵਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਕੈ ਸੰਗ
0: ਜੇ ਮਾਰਗ ਕੇ ਜਨ ਜਾਏ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਆਕਰਖੈ
1: ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਹਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹਿ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾ ਤੇ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤਰੇ ਦਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ
1: ਰੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਉਨ ਦਾਨ ਹੁ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ
0: ਨੌ ਖੰਡ ਪ੍ਰਿਥਵੀ ਫਿਰਿਆ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਵ ਹੈ ਭਰਪੂਰ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮਤ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਤੋ ਵੀ ਹਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਬ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਦੇ ਜਾਵੈ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਬਹੁ ਨ ਬਿਖਿਆ ਤਰੈ
0: ਜਲ ਧੋਵੈ ਬਹੁ ਦੇਹੇ ਅਨੀਤ
1: ਸਤ ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਨਾਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਅਨੇਕ ਅਨੇਕ ਅਗਨ ਨਹੀਂ ਬੁਝੈ
1: ਓਟੋ ਪਾਵਦਰ ਗੈਨੇ ਸਿਜੈ
0: ਛੁਟ ਸੁਨਾਹੀ ਊਬ ਪਿਆਲ
1: ਲੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉ ਮੈਂ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਣੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪਸ ਕੋ ਜੋ ਜਾਣੈ ਨੀਚਾ
1: ਸੋ ਗਨੀਆ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ
1: ਦੇਖੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਕੋ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਵਸਨ ਵਖਾਨੀ
0: ਸਗਲ ਥਾਨ ਤੇ ਉਹ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸਮਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਹ ਤੇ ਕਵਨ ਦ੍ਰਿਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੈ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਪਸ਼ੂ ਨਾ ਬੂਝੈ
1: ਬਖਸ਼ ਲਿਖੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਨੀਤ ਬਨਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕੇ ਅਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਸੈ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਜਿਸਿਓ ਪ੍ਰੀਤਨ ਕਰੇ ਗਵਾਰ
0: ਜਾਪੀ ਸੇਵਾ ਨਵ ਨਿਤ ਪਾਵੈ
1: ਆਸਿਓ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਭ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਪੀ ਟਹਿਲ ਪਾਵੈ ਦਰਗਾਹ ਮਾਨ
1: ਸੈ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ ਨਾਹੀ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾਹ
0: ਜਾਂ ਕਹਿ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰ मार्ग पावै
1: कर गए लहो ओढ़ निभावै
0: कहां बुझारत बूझै डोरा
1: जिस कहिया तो समझै पूरा
0: कहां बिष्णुपद गावै गोंग
1: जतन करै तो भी सुर भंग
0: पिंगल पर्वत पर भवन
1: नहीं होत उहा उस गमन
0: करतार करना मैं दीन बेनती करै
1: नानक तुमरी कृपा तरै
0: संग सहाई सो आवै न चीत
1: जो बराई ता स्यों प्रीत
0: बलुआ के गृह भीतर बसै
1: अंत केल माया रंग रसै
0: दृढ़ कर्मा ने मन प्रतीत
1: काल न आवै मूड़े चीत
0: बैर विरोध काम क्रोध मोह
1: झूठ प्रकार महा दोब त्रोह
0: याहू जुगत बिहाने कई जन्म
1: नानक राख लिहो अपन कर कर्म
0: तू ठाकुर तुम पै अरदास
1: जीव बिन सब तेरी रास
0: तुम मात पिता हम बारक तेरे
1: तुमरी कृपा में सुख घनेरे
0: कोई न जाने तुमरा अंत
1: उचे ते उचा भगवंत
0: सगल समगरी तुमरे सूत्र धारी
1: तुमते होए सो आज्ञाकारी
0: तुमरी गत मिल तुम ही जानी
1: नानक दास सदा कुर्बानी श्लोक
0: दिन हर प्रभ छोड़ के लागे आन सवाई
1: नानक कहूं नसी जई बिन नाम पत जाए अष्टपदी
0: दस वसूले पाछे पावे
1: एक वस्त कारण बिखो टकवावे
0: एक पीना दे दस पी हिरले
1: दो मूड़ा को कहां करे
0: जिस ठाकुर से ना ही चारा
1: ठाकुर की जय सद नमस्कार
0: जापे मन लगा प्रा मीठा
1: सर्व सुखता हु मन बुठा
0: जिस जन अपना हुक्म मनाया
1: सर्व सुख नानक तिन पाया
0: अगंत शाह अपनी दे रास
1: हाथ पीत बरते अनंत उलास
0: अपनी ईमान कश बहुर शाह होले
1: अज्ञानी मन रोस करे
0: अपनी प्रतीत आप ही घोवे
1: और उसका विश्वास न होवे
0: बस्ते सागे रखे
1: रोकी आज्ञा मन ने मथ
0: उसते चौगन करे निहाल
1: नानक साहिब सदा दयाल
0: कनक भांत माया के हित
1: सरपर होवत जान अनेत
0: बिरख की छाया स्यों रंग लावे
1: ओ बिन सह ओ मन पछतावे
0: जो दिस सो चालन हार
1: लपट रहे होते अंधा धार
0: कटाऊ स्यों जो लावे नेह
1: ताको हाथ न आवे के
0: मन हर के नाम की प्रिय सुखदाई
1: कर कृपा नानक आप ले लाई
0: मिथ्या तन धन कुटुंब सुपाया
1: मिथ्या होमे ममता माया
0: मिथ्या राज जोगन धन माल
1: मिथ्या काम क्रोध विकराल
0: मिथ्या हस्ती असु वस्त्रा
1: मिथ्या रंग संग माया पेक हस्ता
0: मिथ्या ध्रोह मोह अभिमान
1: मिथ्या आप से ऊपर कर्त गुमान
0: सिर भक्त साध की शरण
1: नानक जप जप जीवै हर के चरण
0: मिथ्या श्रवण पर निंदा सुनहे
1: मिथ्या हस्त पर दर्प को हिरे
0: मिथ्या नेत्र पेकत पात्रया रूपाद
1: मिथ्या रसना भोजन अनस्वाद
0: मिथ्या जन्म पर विकार को तावहे
1: मिथ्या मन पर लोभ लबावे
0: मिथ्या तन ही पर उपकारा
1: मिथ्या बास लेत विकारा
0: बिन बूझे मिथ्या सब भये
1: सफल दे नानक हर हर नाम लये
0: बिरथी साख की आरजा
1: साच बिना कह होत सुचा
0: बिरथा नाम बिना तर अंध
1: मुख आवतता कह दुर्गंध
0: फिर सिमरन दिन रहन बिरथा विहाए
1: एक बिना ज्यों खेती जाए
0: गोविंद भजन बिन बिरथे सब काम
1: कृपण के निरार्थ दाम
0: धन तन तेजन दे कट बस्यो हर नाऊ
1: नानक ताके बल बल जाओ
0: रहते अवर कश अवर कमावत
1: मन ही प्रीत मुखों गंड लावत
0: जन नहार प्रभु प्रवीन
1: बाहर पेक न काहू हीन
0: अवर उपदेश है आप न करे
1: आवत जावत जन मैं मरे
0: जिसके अंतर बसे प्रभाप
1: जिसकी सीख तरह संसार
0: जो तुम भाने तिन प्रभ जाता
1: नानक उन जन चरण पराता
0: करो बेनती पार ब्रह्म सब जाने
1: अपना किया आपे मन
0: अपे आप करतन बेरा
1: किसे दूर जनावत किसे बुझावत नेरा
0: पाप से अनप सकल ते रहत
1: सब कछ जाने या तुमकी राहत
0: जिस भावै तिस लये लड़ लाए
1: शांत अनंतर रह समाए
0: सो सेवक जिस कृपा करी
1: निमक निमक जप

0: ਪਦੀ
1: ਦੇਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇਹ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਦੇਹ ਪ੍ਰਸਾਦ ਬਸੈ ਸੁਖ ਮੰਦਰ
0: ਜਿਸੈ ਧਿਆਇ ਸਦਾ ਮਨ ਅੰਦਰ
1: ਦੇਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋਤ ਸਰਸਨਾ
1: ਦੇਹ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਧਿਆਨ ਜੋਗ
1: ਦੇਹ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਅਵਰ ਲੁਭਾਵੇ
1: ਦੇਹ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕ ਦਸ ਕਵੀ ਜੈ
1: ਦੇਹ ਪ੍ਰਸਾਦ ਤੁਲ ਸਭ ਕੋ ਮਨ
0: ਮੁਕਤਾ ਕੋ ਦਸ ਰਸਨ ਬਖਾਨਾ
1: ਦੇਹ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਜੀ ਜਗਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਦੇਹ ਪ੍ਰਸਾਦ ਅਰੋ ਕੰਚਨ ਦੇਹੀ
0: ਬਿਬਲਾ ਬੁੱਤ ਸਰਾਮ ਸਨੇਹੀ
1: ਦੇਹ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਦੇਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੇ
1: ਦੇਹ ਪ੍ਰਸਾਦ ਤੁਝ ਕੋ ਨਾ ਪਹੁੰਚੇ
0: ਮਨ ਸਾਹ ਸਾਹ ਸਿਮਰੋ ਪ੍ਰਭ ਵਿੱਚੇ
1: ਦੇਹ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇਹ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ
1: ਦੇਹ ਪ੍ਰਸਾਦ ਅਸਵਾਰੀ
0: ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ
1: ਦੇਹ ਪ੍ਰਸਾਦ ਬਾਗ ਮਿਲਕ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਣਾਈ
0: ਉਠਤ ਬੈਠ ਸਤਿ ਸਹਿ ਧਿਆਈ
1: ਕਿਸੇ ਧਿਆਈ ਜੋ ਏਕ ਲਖੈ
0: ਨਿਹਾਂ ਉਹਾਂ ਨਾਨਕ ਤੇ ਰੱਖੈ
1: ਦੇਹ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇਹ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇਹ ਪ੍ਰਸਾਦ ਤੇਰਾ ਸੁੰਦਰ ਰੂਪ
0: ਪ੍ਰਭ ਸਿਮਰੋ ਸਦਾ ਅਨੂਪ
1: ਦੇਹ ਪ੍ਰਸਾਦ ਤੇਰੀ ਨੀਕੀ ਜਾਤ
0: ਪ੍ਰਭ ਸਿਮਰ ਸਦਾ ਦਿਨ ਰਾਤ
1: ਦੇਹ ਪ੍ਰਸਾਦ ਤੇਰੀ ਪਤ ਰਹੇ
0: ਗੁਰ ਪ੍ਰਸਾਦ ਨਾਨਕ ਜਸ ਕਹੇ
1: ਦੇਹ ਪ੍ਰਸਾਦ ਸੁਨਹੇ ਕਰਨ ਨਾਦ
0: ਦੇਹ ਪ੍ਰਸਾਦ ਭੇਖਿਆ ਬਿਸਮਾਦ
1: ਦੇਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਦੇਹ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇਹ ਪ੍ਰਸਾਦ ਹਸ ਕਰ ਚਲਹੇ
0: ਦੇਹ ਪ੍ਰਸਾਦ ਸੰਪੂਰਨ ਫਲੈ
1: ਦੇਹ ਪ੍ਰਸਾਦ ਪਰਮਗਤ ਪਾਵਹੇ
0: ਦੇਹ ਪ੍ਰਸਾਦ ਸੁਖ ਸਹਿਜ ਸਮਾਵੇ
1: ਐਸਾ ਪ੍ਰਭ ਤਿਆਗ ਬਰਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਦੇਹ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
1: ਦੇਹ ਪ੍ਰਸਾਦ ਤੇਰਾ ਪ੍ਰਤਾਪ
0: ਦੇਹ ਮਨ ਮੂੜ ਤੂੰ ਤਾਕੋ ਜਾਪ
1: ਦੇਹ ਪ੍ਰਸਾਦ ਤੇਰੇ ਕਾਰਜ ਪੂਰੇ
0: ਕਿਸੇ ਜਾਨ ਮਨ ਸਦਾ ਹਰਿਉਰੇ
1: ਦੇਹ ਪ੍ਰਸਾਦ ਤੂੰ ਪਾਵੇ ਸਾਚ
0: ਦੇਹ ਮਨ ਮੇਰੇ ਤੂੰ ਤਾਂ ਸਿਉਂ ਰਾਜ
1: ਦੇਹ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋਨਾ
0: ਆਪ ਗਵਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤ ਉਤਮ ਹੋਏ
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਹਿਨ ਕੈ ਕਛੁ ਨਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੇਰਾ
0: ਸਾਧ ਸੰਗ ਸਭ ਹੋਤਨ ਬੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
0: ਨਾਨਕ ਸਾਧ ਸੋਭਾ ਪ੍ਰਭ ਮਹੇ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਤ ਹੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਨ ਸਭ ਮੀਤ
0: ਸਾਧੂ ਕਾ ਸੰਗ ਮਹਾਪੁਨੀਤ
1: ਸਾਧ ਸੰਗ ਕਿਸ ਸੋਨੀ ਬੈਰ
0: ਸਾਧ ਕਾ ਸੰਗ ਨਾ ਵੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੇ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹੋਂ ਤਾਪ
0: ਸਾਧ ਕਾ ਸੰਗ ਜੈਸਾ ਵਿਆਪ
1: ਆਪੇ ਜਾਣੇ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਿਆਈ
1: ਸਾਧ ਕਾ ਸੰਗ ਨ ਕਬ ਹੂੰ ਭਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਰ ਪਹੁੰਚੈ
1: ਸਾਧ ਕਾ ਸੰਗ ਦ੍ਰਿੜ ਹੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰ ਹੈ
0: ਸਾਧ ਸੰਗ ਸਾਧਨ ਮੀਤ ਕੁਟੰਬ ਨਿਸਤਾਰ ਹੈ
1: ਸਾਧੂ ਕਾ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕਾ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕਾ ਸੰਗ ਸਗਲ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟਤ ਹੋ ਤਨਹਾਲ
1: ਸਾਧ ਕਾ ਸੰਗ ਕਲੂਖਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਵਿਸ਼ਵਤ ਹਰ ਮੇਲਾ
1: ਜੋ ਇੱਛਾ ਸੋ ਹੀ ਫਲ ਪਾਵੈ
0: ਸਾਧ ਕਾ ਸੰਗ ਬਿਰਥਾ ਜਾਵੇ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਦੱਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਓ
1: ਸਾਧ ਕਾ ਸੰਗ ਨਾ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘਰਗੜ ਜੀਠਾ
1: ਸਾਧ ਸੰਗ ਭਏ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੇ ਹੈ
0: ਜਿਤਾ ਸੁਣੇ ਤੇ ਤਾ ਬਖਿਆਨ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਭੇਖੈ
0: ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ब्रह्म ज्ञानी सदा निर्लेप
0: जैसे जल में कमले लेप
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीर एक
0: ज्यो बसदा को खुदे को चिंदन ले
1: ब्रह्म ज्ञानी का यह गुनाओ
0: नानक ज्यो भाव का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के नहीं अभिमान
1: ब्रह्म ज्ञानी ऊंच ते ऊंचा
0: मन अपने है सब ते नीचा
1: ब्रह्म ज्ञानी से जन भये
0: नानक जन प्रभु आप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न पय
1: ब्रह्म ज्ञानी सदा समदर्शी
0: ब्रह्म ज्ञानी की दृष्ट अमृत वर्षी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी दे तावत बंदा
1: ब्रह्म ज्ञानी का होय सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जपै सगल संसार
1: ब्रह्म ज्ञानी का एक रंग
0: ब्रह्म ज्ञानी का बसे प्रभ संग
1: ब्रह्म ज्ञानी का नाम आधार
0: ब्रह्म ज्ञानी का नाम प्रवार
1: ब्रह्म ज्ञानी सदा सद जागत
0: ब्रह्म ज्ञानी अंगुद त्यागत
1: ब्रह्म ज्ञानी के मन परमानंद
0: ब्रह्म ज्ञानी के कर सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का पिता
0: ब्रह्म ज्ञानी एक संहिता
1: ब्रह्म ज्ञानी का होय अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बड़ प्रताप
1: ब्रह्म ज्ञानी का दर्श बट भागी पाई है
0: ब्रह्म ज्ञानी को बरबल जाई है
1: ब्रह्म ज्ञानी को खोजे है महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी का सगलवान माहे
1: ब्रह्म ज्ञानी का कौन जाने थे
0: ब्रह्म ज्ञानी को सदा देश
1: ब्रह्म ज्ञानी का कथिया ना जाए अदाखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखान है
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत ना पार
0: नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुष विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और तारै जो अंतर नाम सर्व में देखे भगवान निमक निमक
0: ठाकुर नमस्कार नानक ओह अपरस सगल निस्तार
1: मिथ्या नाही रसना परस
0: मन में प्रीत नरंजन दर्स
1: कत्रिया रूप न देखे नेत्र
0: साध की टहल संत संग हेत
1: कर्णन सुने काहू की निंदा
0: सबते जाने आप को मंदा
1: और प्रसाद मिथ्या पर हर है
0: मन की वासना मन ते टर
1: इंद्री जत पंच दोख ते रहत
0: नानक कोट मदे को ऐसा परस
1: वैष्णो सो जिस ऊपर सो प्रसन्न
0: विष्ण की माया ते हुए भिन्न
1: कर्म कर्त हो वह ने कर्म
0: इस वैष्णो का निर्मल धर्म
1: काहू फल की इच्छा नहीं बांछे
0: केवल भगत कीर्तन संग रचे
1: मन तन अंतर सिमरन गोपाल
0: सब ऊपर होवत कृपाल
1: आप दृढ़ अबरह नाम जपावे
0: नानक हो वैष्णो परम गत पावे
1: भगवती भगवंत भगत का रंग
0: सगल त्याग दुष्ट का संग
1: मन से बिन सह सगला परम
0: कर पूजे सगल पार ब्रह्म
1: साध संग पापा मल खोवे
0: इस भगवती की मत उत्तम होवे
1: भगवंत की टहल करे नित नीत
0: मन तन अर्पे विष्ण प्रीत
1: हर के चरण हृदय बसावे
0: नानक ऐसा भगवती भगवंत को पावे
1: सो पंडित जो मन प्रबोध है
0: राम नाम आत्म सुध है
1: राम नाम सार रस पीवे
0: उस पंडित के उपदेश जग जीव है
1: हर की कथा हृदय बसावे
0: सो पंडित फिर जो न आवे
1: वेद पुराण सिमरत बूझे मूल
0: सुख मै जाने स्थूल
1: जो वरना को दे उपदेश
0: नानक उस पंडित को सदा देश
1: बीज मंत्र सर्व को ज्ञान
0: जो वरना मैं जपे को नाम
1: जो जो जपे तिसकी गत होए
0: सा संग पावे जन कोए
1: कर कृपा अंतर उतार है
0: बस प्रेत मुक्त पात्र को उतार है
1: सर्व रोग का औखद नाम
0: कल्याण रूप मंगल गुण गाम
1: काहू जुगत कितने न पाई है धर्म
0: नानक तिस मिले जिस लिखिया तुर कर्म
1: जिसके मन पार ब्रह्म का निवास
0: जिसका नाम सत राम दास
1: आत्म राम किस नदरी आया
0: दास संतन पाए तिन पाया
1: सदा निकट निकट हर जान
0: सो दास दरगाह परवान
1: अपने दास को आप कृपा करे
0: जिस दास को सब सोजी पर है
1: सगल संग आत्म उदास
0: ऐसी जुगत नानक राम दास
1: सब की आज्ञा आत्म हितावे
0: जीवन मुक्त सो कहावे
1: ऐसा हरत तैसा उस होग
0: सदा अनंत है नहीं वियोग
1: ऐसा स्वर्ण तैसी उस माटी
0: ऐसा अमृत तैसी बिकाटी
1: ऐसा मान तैसा अभिमान
0: ऐसा रंग तैसा राजान
1: जो बरताये साई जुगत
0: नानको पुरख कहिए जीवन मुक्त
1: पार ब्रह्म के सगले ठाओ
0: जित जित घर रखे तैसा तिन नाम
1: आपे करन करावन जोग
0: भाव है सोई पन होग
1: असरियो आप होए अंत तरंग
0: लख न जाहे पार ब्रह्म के रंग
1: जैसी मत दे तैसा प्रकाश
0: पार ब्रह्म करता अविनाश
1: सदा सदा सदा दयाल
0: सिमर सिमर नानक पहे निहाल श्लोक
1: उस्त करे अनेक जन अंत न पारावार
0: नानक रचना प्रभ रची बहु विद्यनक पर कर ਕਾਰ ਅਸ਼ਟਪਦੀ
1: ਕਈ ਕੋਟ ਹੋਏ ਪੂਜਾਰੀ
0: ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭਾਈ ਤੀਰਥ ਵਾਸੀ
0: ਕਈ ਕੋਟ ਬਨ ਪ੍ਰਮੈ ਉਦਾਸੀ
1: ਕਈ ਕੋਟ ਬੀਰ ਕੇ ਸਰੋਤੇ
0: ਕਈ ਕੋਟ ਤਪੀ ਸਰਹੋਤੇ
1: ਕਈ ਕੋਟ ਆਤਮ ਧਿਆਨ ਧਾਰੀ
0: ਕਈ ਕੋਟ ਕਵ ਕਾਵ ਵਿਚਾਰੇ
1: ਕਈ ਕੋਟ ਨਵਤਨ ਨਾਮ ਧਿਆ ਵਹੇ
0: ਨਾਨ ਕਰਤੇ ਕਾ ਅੰਤ ਨ ਪਾਵੇ
1: ਕਈ ਕੋਟ ਭਾਈ ਅਭਿਮਾਨੀ
0: ਕਈ ਕੋਟ ਅੰਧ ਅਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਭਿਕ ਆਤਮ ਨੇ ਕੋ
1: ਕਈ ਕੋਟ ਪਰ ਦਰਬ ਕੋ ਹਿਰਹੇ
0: ਕਈ ਕੋਟ ਪਰ ਦੁਖ ਨਾ ਕਰੇ
1: ਕਈ ਕੋਟ ਮਾਇਆ ਸ਼ਰਮ ਮਾਹੀ
0: ਕਈ ਕੋਟ ਪਰ ਦੇਸ਼ ਭਰਮਾ ਹੈ
1: ਜਿਤ ਜਿਤ ਲਾਭ ਹੋ ਤੇ ਤਿਤ ਲਗਣਾ
0: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪ ਉਪਾਏ
0: ਕਈ ਕੋਟ ਪਾਤਰ ਬ੍ਰਿਕ ਨਿਕਜਾਏ
1: ਕਈ ਕੋਟ ਪਵਨ ਪਾਣੀ ਬੈ ਸੰਤਰ
0: ਕਈ ਕੋਟ ਦੇਸ਼ ਭੂ ਮੰਡਲ
1: ਕਈ ਕੋਟ ਸਸੀਅਰ ਸੂਰ ਨਿਕਤਰ
0: ਕਈ ਕੋਟ ਦੇਵ ਦਾਨਵ ਇੰਦਰ ਸ਼ਰ ਛਤਰ
1: ਸਗਰ ਸਮਗਰੀ ਆਪਣੇ ਸੂਤ ਧਾਰੈ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸ ਤਾਮ ਸਾਤਕ
0: ਕਈ ਕੋਟ ਵੇਦ ਪ੍ਰਾਣ ਸਿਮਰਤਿ ਅਰਸ਼ਾਸ
1: ਕਈ ਕੋਟ ਕੀ ਰਤਨ ਸਮੁੰਦ
0: ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਏ ਤਿਰ ਦੀਵੇ
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ
1: ਕਈ ਕੋਟ ਜਖ ਕੇ ਨਿਰਪਸਾਚ
0: ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ
1: ਸਾਥੇ ਨੇਰਾ ਸਭ ਹੂੰ ਤੇ ਦੂਰ
0: ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮ ਹੈ ਜੀਵਹਿ ਮਰ ਹੈ
0: ਕਈ ਕੋਟ ਬਹੁ ਜੋਨੀ ਫਿਰੈ
1: ਕਈ ਕੋਟ ਬੈਠ ਸੀ ਖਾਹੇ
0: ਕਈ ਕੋਟ ਕਾਲੇ ਤਕ ਪਾਹੇ
1: ਕਈ ਕੋਟ ਕੀ ਏ ਧਨਵੰਤ
0: ਕਈ ਕੋਟ ਮੈਂ ਚਿੰਤ
1: ਜੈ ਜੈ ਭਾਣਾ ਤਹਿ ਤਹਿ ਰਾਖੀ
0: ਨਾਨਕ ਸਭ ਕੁਛ ਪ੍ਰਭ ਕੇ ਹਾਥੇ
1: ਕਈ ਕੋਟ ਭਏ ਬੈਰਾਗੀ
0: ਰਾਮ ਨਾਮ ਸੰਗ ਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜੰਤੇ
0: ਆਤਮ ਮਹਿ ਭਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਭ ਪਿਆਸ
0: ਕੋ ਮਿਲਿਓ ਪ੍ਰਭ ਵਿਨਾਸ
1: ਕਈ ਕੋਟ ਮੰਗ ਹੈ ਸਤਸੰਗ
0: ਆਪ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ
0: ਨਾਨਕ ਤੇਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ
0: ਕਈ ਕੋਟਾ ਕਸਲ ਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜਗਤ ਕੀ ਨੂੰ ਵਿਸਥਾਰ
1: ਕਈ ਵਾਰ ਪਸਰਿਓ ਪਾਸਾਰ
0: ਸਦਾ ਇੱਕ ਇੱਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ
0: ਹੋਏ ਪ੍ਰਭ ਮਹੇ ਸਮਾਤ
1: ਕਾ ਅੰਤ ਨ ਜਾਣੈ ਕੋਈ
0: ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਜਿਨ ਹੋ ਵਤਿਆ ਤਨ ਪ੍ਰਗਾਸ
1: ਕਈ ਕੋਟ ਤਤ ਕੇ ਦੇਤੇ
0: ਸਦਾ ਹਰਿ ਇੱਕੋ ਨਿਤਰੇ
1: ਕਈ ਕੋਟ ਨਾਮ ਰਸ ਪੀਵੈ ਹੈ
0: ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵਹਿ
0: ਆਤਮ ਰਸ ਸੁਖ ਸਹਿ ਸਮਾਵੈ
1: ਆਪਣੇ ਜਨ ਕੋ ਸਾਥ ਸਾਥ ਸੰਭਾਰੀ
0: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ
0: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ
1: ਕਰਨ ਕਰਾਵਨ ਕਰਨੈ ਜੋਗ
0: ਜੋਤ ਸੁਭਾਵੈ ਸੋਈ ਹੋਗ
1: ਫਿਰ ਮੈਂ ਥਾਪ ਉਥਾਪ ਨਹਾਰਾ
0: ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੇ ਧਾਰ ਅਧਾਰ ਰਹਾਵੈ
0: ਹੁਕਮੇ ਉਪਜੈ ਹੁਕਮ ਸਮਾਵੈ
1: ਹੁਕਮੇ ਊਚ ਨੀਚ ਵਿਵਹਾਰ
0: ਹੁਕਮੇ ਅਨਕ ਰੰਗ ਪ੍ਰਕਾਰ
1: ਕਰ ਕਰ ਦਿੱਤੇ ਆਪਣੀ ਵਡਿਆਈ
0: ਨਾਨਕ ਸਭ ਮੈਂ ਰਿਹਾ ਸਮਾਈ
1: ਰੱਬ ਭਾਵੈ ਮਨ ਉਗਤ ਪਾਵੈ
0: ਰੱਬ ਭਾਵੈ ਤਾਂ ਪਾਤਰ ਤਰਾਵੈ
1: ਰੱਬ ਭਾਵੈ ਬਿਨ ਸਾਸ ਤੇ ਰੱਖੈ
0: ਰੱਬ ਭਾਵੈ ਤਾਂ ਹਰ ਗੁਣ ਭਾਖੈ
1: ਰੱਬ ਭਾਵੈ ਤਾਂ ਪਤ ਉਧਾਰੈ
0: ਆਪ ਕਰੈ ਆਪਣ ਵਿਚਾਰੈ
1: ਦੋਹਾਂ ਸਰਿਆਂ ਕਾ ਆਪ ਸੁਆਮੀ
0: ਖੇਲੈ ਬਿਕਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਅਵਰਨ ਆਵੈ
1: ਉਹ ਮਨੁੱਖ ਤੇ ਕਿਆ ਹੋਏ ਆਵੈ
0: ਜੋਤ ਸੁਭਾਵੈ ਸੋਈ ਕਰਾਵੈ
1: ਇਸ ਕੈ ਹਾਥ ਹੋਏ ਤਾਂ ਸਭ ਪਿਛਲੇ
0: ਜੋਤ ਸੁਭਾਵੈ ਸੋਈ ਕਰੇ
1: ਮਨ ਜਾਣਤ ਵਿਖਿਆ ਮਹਿ ਰਚੈ
0: ਜੇ ਜਾਣਤੇ ਆਪਣੇ ਆਪ ਬਚੈ
1: ਧਰਮੇ ਭੁੱਲੈ ਦਹਿ ਦਿਸ ਧਾਵੈ
0: ਨਮਕ ਮਾਹੀ ਚਾਰ ਕੁੰਡ ਫਿਰਿਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਛਿਨਵੈ ਨੀਚ ਪੀਟ ਕੋ ਰਾਜ
0: ਬਾਰ ਬ੍ਰਹਮ ਗਰੀਬ ਨਿਵਾਜ
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
0: ਇਸ ਤਰਕਾਲ ਦਹਿ ਦਿਸ ਪ੍ਰਗਟਾਵੈ
1: ਜਾਂ ਕੋ ਆਪਣੀ ਕਰੈ ਬਖਸ਼ੀਸ਼
0: ਨਾਕਾ ਲੇਖਾ ਨਾ ਗਣੇ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ
0: ਕਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੈ ਦੇਖ ਵਡਾਈ
1: ਇਸ ਕਾ ਬਲ ਨਾ ਹੀ ਸਹਾਤ
0: ਕਲ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜੀਓ
0: ਜੋਤ ਸੁਭਾਵੈ ਸੋਈ ਫਨ ਥੀ
1: ਪ੍ਰਭ ਹੂੰ ਊਚ ਨੀਚ ਮਹਿ ਬਸੈ
0: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ
1: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ
0: ਪ੍ਰਭ ਹੂੰ ਊਬਕ ਆਸ ਪਿਆਲ
1: ਪ੍ਰਭ ਹੂੰ ਬੇਤਾ ਬ੍ਰਹਮ ਵਿਚਾਰ
0: ਨਾਨਕ ਆਪ ਮਿਲਾਵਨ ਹਾਰ
1: ਪ੍ਰਭ ਹੂੰ ਨਿਰਤ ਕਰੈ ਬਹੁ ਭਾਂਤ
0: ਪ੍ਰਭ ਹੂੰ ਸੋਏ ਰਹਿ ਦਿਨ ਰਾਤ
1: ਪ੍ਰਭ ਹੂੰ ਮਹਾਂ ਕ੍ਰੋਧ ਵਿਕਰਾਲ
0: ਪ੍ਰਭ ਹੂੰ ਸਰਬ ਕੀ ਹੋ ਤਰਵਾਲ
1: ਪ੍ਰਭ ਹੂੰ ਹੋਏ

0: ਤਨੀਆਂ ਨਾਨਕ ਗਰਭ ਗਲੇ ਅਸ਼ਟਪਦੀ
1: ਜਿਸ ਕੇ ਅੰਤਰ ਰਾਜ ਅਭਿਮਾਨ
0: ਸੋ ਨਰਕ ਪਾਤੀ ਹੋਵਤ ਸਵਾਨ
1: ਜੋ ਜਾਣੈ ਮੈਂ ਜੋ ਬਨਵੰਤ
0: ਸੋ ਹੋਵਤ ਪਿਸ਼ਟਾ ਕਾ ਜੰਤ
1: ਆਪਸ ਕੋ ਕਰਮਵੰਤ ਕਹਾਵੈ
0: ਜਨਮ ਮਰੈ ਭੋ ਜੋ ਪਰਮਾਵੈ
1: ਧਨ ਭੂਮਿਕਾ ਜੋ ਕਰੈ ਗੁਮਾਨ
0: ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ
0: ਨਾਨਕੀ ਹੈ ਮੁਕਤਿਆ ਗੈ ਸੁਖ ਪਾਵੈ
1: ਧਨਵੰਤਾ ਹੋਏ ਕਰ ਗਰਭਾਵੈ
0: ਤ੍ਰਿਣ ਸਮਾਨ ਕਾ ਸੰਗ ਨ ਜਾਵੈ
1: ਬਹੁ ਲਸਕਰ ਮਨੁੱਖ ਉਪਰ ਕਰੇ ਆਸ
0: ਸਵਰ ਭੀਤਰਤਾ ਕਾ ਹੋਏ ਵਿਨਾਸ
1: ਸਭ ਤੇ ਆਪ ਜਾਣੈ ਬਲਵੰਤ
0: ਹੋਏ ਜਾਏ ਪਸਵੰਤ
1: ਕਿਸੇ ਨਾ ਬਦੈ ਆਪ ਹੰਕਾਰੀ
0: ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ
0: ਸੋ ਜਨ ਨਾਨਕ ਦਰਗਹਿ ਪ੍ਰਵਾਨ
1: ਕੋਟ ਕਰਮ ਕਰੈ ਹੋਂ ਧਾਰੀ
0: ਸ਼ਰਮ ਪਾਵੇ ਸਕਲੇ ਬਰਥਾਰੇ
1: ਹਨਕ ਤਪੱਸਿਆ ਕਰੇ ਹੰਕਾਰ
0: ਨਰਕ ਸੁਰਗ ਫਿਰ ਅਵਤਾਰ
1: ਹਨਕ ਜਤਨ ਕਰ ਆਤਮ ਨਹੀਂ ਦਰਵੈ
0: ਹਰ ਦਰਗਹਿ ਕਉ ਕੈਸੇ ਗਵੈ
1: ਆਪਸ ਕੋ ਜੋ ਭਲਾ ਕਹਾਵੈ
0: ਸਿਰ ਭਲਾਈ ਨਿਕਟ ਨ ਆਵੈ
1: ਸਰਬ ਕੀ ਰੇਨ ਜਾਂ ਕਾ ਮਨ ਹੋਏ
0: ਕਹੋ ਨਾਨਕ ਤਾਂ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ
0: ਜਬ ਇਸ ਕੋ ਸੁਖ ਨਾਹੀ ਕੋਏ
1: ਜਬ ਇਹ ਜਾਣੈ ਮੈਂ ਕਿਛ ਕਰਤਾ
0: ਤਬ ਲਗ ਗਰਭ ਜੋਨ ਮੈਂ ਫਿਰਤਾ
1: ਜਬ ਧਾਰੈ ਕੋ ਬੈਰੀ ਮੀਤ
0: ਤਬ ਲਗ ਨਿਸ਼ਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੰਗ ਮਾਏ
0: ਤਬ ਲਗ ਧਰਮ ਰਾਏ ਦੇਸ ਜਾਏ
1: ਰਬ ਕਿਰਪਾ ਤੇ ਬੰਧਨ ਟੂਟੈ
0: ਗੁਰ ਪ੍ਰਸਾਦ ਨਾਨਕ ਹਾਂ ਛੁਟੈ
1: ਸਹਿਸ ਕਟੇ ਲਖ ਕੋਟ ਭਾਵੈ
0: ਰਤਨ ਆਵੈ ਮਾਇਆ ਪਾਛੈ ਪਾਵੈ
1: ਹਨਕ ਭੋਗ ਵਿਖਿਆ ਕੇ ਕਰੈ
0: ਨੈ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ
0: ਸੁਪਨ ਮਨੋਰਥ ਬਿਰਥੇ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ
0: ਪ੍ਰਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ
0: ਸਦਾ ਸਦਾ ਨਾਨਕ ਹਰ ਜਾਪ
1: ਕਰਨ ਕਰਾਵਨ ਕਰਨੈ ਹਾਰ
0: ਇਸਕੇ ਹਾਥ ਕਹਾਂ ਵਿਚਾਰ
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
0: ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛ ਪੀਨੋ ਸੋ ਆਪਣਾ ਰੰਗ
0: ਤਬ ਤੇ ਦੂਰ ਸਭ ਹੂੰ ਕੈ ਸੰਗ
1: ਦੂਜਾ ਦੇਖੈ ਕਰੈ ਵਿਵੇਕ
0: ਆਪੇ ਏਕਾ ਪਿਆ ਨੇ
1: ਮਰੈ ਨਾ ਬਿਨਸੈ ਆਵੈ ਨਾ ਜਾਏ
0: ਨਾਨਕ ਸਭ ਹੀ ਰਹਿ ਸਮਾਏ
1: ਆਪ ਉਪਦੇਸੈ ਸਮਝੈ ਆਪ
0: ਆਪੇ ਰਚਿਆ ਸਭ ਕੈ ਸਾਥ
1: ਆਪ ਪੀਨੋ ਆਪਣ ਵਿਸਥਾਰ
0: ਸਭ ਕੁਛ ਉਸਕਾ ਉਹ ਕਰਨੈ ਹਾਰ
1: ਉਸ ਤੇ ਭਿੰਨ ਕਹੋ ਕਿਛ ਹੋਏ
0: ਆਂਤ ਨੰਤਰ ਏਕੈ ਸੋਏ
1: ਆਪਣੇ ਚਲਿਤ ਆਪ ਕਰਨੈ ਹਾਰ
0: ਗੌਤ ਕਰੇ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ
0: ਨਾਨਕ ਕੀਮਤ ਕਹਿਣ ਨਾ ਜਾਏ
1: ਸਤ ਸਤ ਸਤ ਪ੍ਰਭ ਸੁਆਮੀ
0: ਗੁਰ ਪ੍ਰਸਾਦ ਕਿਨੈ ਵਿਖਿਆਨੀ
1: ਸਤ ਸਤ ਸਤ ਸਭ ਕੀਨਾ
0: ਕੋਟ ਮਦੈ ਕਿਨ ਵਿਰਲੈ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ
0: ਅਤ ਸੁੰਦਰ ਅਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
0: ਘੜ ਘੜ ਸੁਣੀ ਸਰਵਣ ਵਿਖਿਆਨੀ
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ
0: ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ
1: ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ
0: ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ
1: ਸੰਤ ਕੈ ਦੁਖਨ ਆਰ ਜਾ ਘਟੈ
0: ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
1: ਸੰਤ ਕੈ ਦੁਖਨ ਸੁਖ ਸਭ ਜਾਏ
0: ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ
0: ਸੰਤ ਕੈ ਦੁਖਨ ਸੋਭਾ ਤੇ ਹੀਨ
1: ਸੰਤ ਕੇ ਹਥੇ ਕੋ ਰੱਖੈ ਨਾ ਕੋਈ
0: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ
0: ਨਾਨਕ ਸੰਤ ਸੰਗ ਨਿੰਦਕ ਬੀਤਰੈ
1: ਸੰਤ ਕੇ ਦੁਖਨ ਤੇ ਮੁਖ ਭਵੈ
0: ਸੰਤਨ ਕੈ ਦੁਖਨ ਕਾਗ ਜਿਉ ਲਵੈ
1: ਸੰਤਨ ਕੈ ਦੁਖਨ ਸਰਪ ਜੋਨ ਪਾਏ
0: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ
0: ਸੰਤ ਕੈ ਦੁਖਨ ਸਭ ਕੋ ਛਲੈ
1: ਸੰਤ ਕੈ ਦੁਖਨ ਤੇਜ ਸਭ ਜਾਏ
0: ਸੰਤ ਕੈ ਦੁਖਨ ਨੀਚ ਨਿਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੀ
0: ਨਾਨਕ ਸੰਤ ਭਾਵੈ ਤਾਂ ਇਹ ਵੀ ਗਤ ਪਾਏ
1: ਸੰਤ ਕਾ ਨਿੰਦਕ ਮਹਾ ਅਤਤਾਈ
0: ਸੰਤ ਕਾ ਨਿੰਦਕ ਕਿਨ ਟਿਕਣ ਨ ਪਾਈ
1: ਸੰਤ ਕਾ ਨਿੰਦਕ ਮਹਾ ਹਥਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ
0: ਸੰਤ ਕਾ ਨਿੰਦਕ ਦੁਖੀਆ ਅਰਦੀਨ
1: ਸੰਤ ਕੇ ਨਿੰਦਕ ਕੋ ਸਰਬ ਰੋਗ
0: ਸੰਤ ਕੇ ਨਿੰਦਕ ਕੋ ਸਦਾ ਬਿਜੋਗ
1: ਸੰਤ ਕੇ ਨਿੰਦਾ ਦੁਖ ਮੈਂ ਦੁਖ
0: ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਅਪਵਿੱਤ
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
1: ਸੰਤ ਕੇ ਦੁਖੀ ਕੋ ਡਾਣ ਲੱਗੈ
0: ਸੰਤ ਕੇ ਦੁਖੀ ਕੋ ਸਭ ਤਿਆਗੈ
1: ਸੰਤ ਕਾ ਦੁਖੀ ਮਹਾ ਅਹੰਕਾਰੀ
0: ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ
0: ਸੰਤ ਕੀ ਦੁਖ ਨਾ ਸੁਖ ਤੇ ਤਰੈ
1: ਸੰਤ ਕੇ ਦੁਖੀ ਕੋ ਨਾ ਹੀ ਠਾਉ
0: ਨਾਨਕ ਸੰਤ ਭਾਵੇ ਤਾਂ ਲਏ ਮਿਲਾਏ
1: ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
0: ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਸਾਸ ਬਿਨਾ ਮ੍ਰਿਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
0: ਆਪਣ ਬੀਜਿਆ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨਹਾਰ
0: ਨਾਨਕ ਸੰਤ ਭਾਵੇ ਤਾਂ ਲਏ ਉਬਾਰ
1: ਸੰਤ ਕਾ ਦੁਖੀ ਇਉਂ ਬਿਲ ਲਾਏ
0: ਜਿਉਂ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
0: ਜੋ ਭਾਵਕ ਇੰਧਨ ਨਹੀਂ ਧਰਾਪੈ
1: ਸੰਤ ਕਾ ਦੁਖੀ ਛੁਟੈ ਅਕੇਲਾ
0: ਜਿਉਂ ਬਵਾੜ ਤੇ ਖੇਤ ਮਾਹੇ ਦੁਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਕਿਰਤ ਨਿੰਦਕ ਕਾ ਧੁਰ ਹੀ ਪਿਆ
0: ਨਾਨਕ ਜੋ ਤਿਸ ਭਾਵੇ ਸੋਈ ਥਿਆ
1: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
0: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ
0: ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ
1: ਸੰਤ ਕੇ ਦੁਖੀ ਕੀ ਪੁਜੈ ਨਾ ਆਸਾ
0: ਸੰਤ ਕਾ ਦੁਖੀ ਉੱਠ ਚਲੈ ਨਿਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ
0: ਜੈਸਾ ਭਾਵੈ ਤੈਸਾ ਕੋਈ ਹੋਏ
1: ਪਿਆ ਕਿਰਤ ਨਾ ਮਿਟੈ ਕੋਈ
0: ਨਾਨਕ ਜਾਣੈ ਸੱਚਾ ਸੋਏ
1: ਸਭ ਕਰ ਤਿਸ ਕੀ ਉਹ ਕਰਨੈ ਹਾਰ
0: ਸਦਾ ਸਦਾ ਤਿਸ ਕੋ ਨਮਸਕਾਰ
1: ਰੱਬ ਦੀ ਉਸਤ ਕਰੋ ਦਿਨ ਰਾਤ
0: ਤਿਸੈ ਧਿਆਵੋ ਸਾਸ ਗਿਰਾਸ
1: ਸਭ ਕੁਛ ਵਰਤੈ ਤਿਸ ਕਾ ਕੀਆ
0: ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੈ ਹਾਰ
0: ਦੂਸਰ ਕੌਣ ਕਹੈ ਵਿਚਾਰ
1: ਜਿਸ ਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ
0: ਵਡਪਾ ਕੀ ਨਾਨਕ ਜਨ ਸੇ ਸਲੋਕ
1: ਤਜੋ ਸਿਆਨ ਪੁਸੁਰ ਜਨ ਹੋ।

0: ਸਿੱਖ ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਪਉ ਜਾਏ। ਅਸ਼ਟਪਦੀ
1: ਮਨੁੱਖ ਕੀ ਟੇਕ ਬਿਰਥੀ ਸਭ ਜਾਨ,
0: ਜੀਵਨ ਪਉ ਏਕੈ ਭਗਵਾਨ,
1: ਜਿਸ ਕੈ ਦੀਆ ਰਹਿ ਅਗਾਹੀ,
0: ਪਉ ਨ ਤਿਸ਼ਨਾ ਲਾਗੈ ਆਏ,
1: ਮਾਰੈ ਰਾਖੈ ਏਕੋ ਆਪ,
0: ਮਾਨਕ ਟੈਕ ਸਨਾਹੀ ਹਾਥ,
1: ਜਿਸਕਾ ਹੁਕਮ ਬੂ ਸੁਖ ਹੋਏ,
0: ਜਿਸਕਾ ਨਾਮ ਰੱਖ ਕੰਠ ਪਰੋਏ,
1: ਸਿਮਰ ਸਿਮਰ ਸਿਮਰ ਪ੍ਰਭ ਸੋਏ,
0: ਨਾਨਕ ਬਿਘਨ ਲਾਗੈ ਕੋਏ,
1: ਉਸਤ ਮਨ ਮੈਂ ਕਰ ਨਿਰੰਕਾਰ,
0: ਕਰ ਮਨ ਮੇਰੇ ਸਤ ਵਿਵਹਾਰ,
1: ਨਿਰਮਲ ਰਸਨਾ ਅੰਮ੍ਰਿਤ ਪੀਓ,
0: ਸਦਾ ਸਹੇਲਾ ਕਰ ਲੈ ਜੀਓ,
1: ਨੈਨੋ ਬੇਖਾ ਪੁਰਕਾ ਰੰਗ,
0: ਸਾਰ ਸੰਗ ਬਿਨ ਸਹਿ ਸਭ ਸੰਗ,
1: ਚਰਨ ਚਲੋ ਮਾਰਗ ਗੋਬਿੰਦ,
0: ਮਿਟੈ ਪਾਪ ਜਪੀਐ ਹਰ ਬਿੰਦ,
1: ਹਰ ਹਰ ਕਰਮ ਸਰਵਨ ਹਰ ਕਥਾ,
0: ਆਦਰ ਗਿਆ ਨਾਨਕ ਉਜਲ ਮੱਥਾ,
1: ਵਡ ਭਾਗੀ ਤੇ ਜਨ ਜਗ ਮਾਹੇ,
0: ਸਦਾ ਸਦਾ ਹਰ ਕੇ ਗੁਣ ਗਾਹੇ,
1: ਰਾਮ ਨਾਮ ਜੋ ਕਰੇ ਵਿਚਾਰ,
0: ਚੇਤਨ ਮੰਤਕ ਨੀ ਸੰਸਾਰ,
1: ਮਨ ਤਨ ਮੁਖ ਬੋਲੇ ਹਰ ਮੁਖੀ,
0: ਸਦਾ ਸਦਾ ਜਾਨੋ ਤੇ ਸੁਖੀ,
1: ਏਕੋ ਏਕ ਏਕ ਪਛਾਣੈ,
0: ਤੁਤ ਕੀਓ ਸੋਝੀ ਜਾਣੈ,
1: ਨਾਮ ਸੰਗ ਜਿਸ ਕਾ ਮਨ ਮਾਨਿਆ,
0: ਨਾਨਕ ਤਿਨੈ ਨਿਰੰਜਨ ਜਾਣਿਆ,
1: ਗੁਰ ਪ੍ਰਸਾਦ ਆਪਣੇ ਆਪ ਸੁਜੈ,
0: ਜਿਸ ਕੀ ਜਾਨੋ ਤ੍ਰਿਸ਼ਨਾ ਬੁਝੈ,
1: ਸਾਧ ਸੰਗ ਹਰ ਹਰ ਜਸ ਕਹਿਤ,
0: ਸਰਬ ਰੋਗ ਤੇ ਹਰ ਜਨ ਰਹਿਤ,
1: ਧਨ ਦਿਨ ਕੀਰਤਨ ਕੇਵਲ ਵਖਿਆਨ,
0: ਰਸਤ ਮੈਂ ਸੋਈ ਨਿਰਵਾਨ,
1: ਏਕ ਉਪਰ ਜਿਸ ਜਨ ਕੀ ਆਸਾ,
0: ਜਿਸ ਕੀ ਕਟੀਏ ਜਨ ਕੀ ਫਸਾ,
1: ਪਾਰ ਬ੍ਰਹਮ ਕੀ ਜਿਸ ਮਨ ਭੂਖ,
0: ਨਾਨਕ ਤਿਸਨ ਲਾਗੈ ਦੁਖ,
1: ਜਿਸ ਕੋ ਹਰ ਬ੍ਰਹਮ ਮਨ ਜਿਤੇ ਆਵੈ,
0: ਸੋ ਸੰਤ ਸੁਹੇਲਾ ਨਹੀਂ ਬੁਲਾਵੈ,
1: ਜਿਸ ਪ੍ਰਭ ਆਪਣਾ ਕਿਰਪਾ ਕਰੈ,
0: ਸੋ ਸੇਵਕ ਕੋ ਕਿਸ ਤੇ ਡਰੈ,
1: ਜੈਸਾ ਸਾਥ ਐਸਾ ਦ੍ਰਿਸ਼ਟ ਆਇਆ,
0: ਆਪਣੇ ਕਾਰਜ ਮੈਂ ਆਪ ਸਮਾਇਆ,
1: ਸੋਧਤ ਸੋਧਤ ਸੋਧਤ ਸੀਜਿਆ,
0: ਪ੍ਰਸਾਦ ਤਤ ਸਭ ਬੁਝਿਆ,
1: ਜਬ ਦੇਖੋ ਤਬ ਸਭ ਸ਼ਮੂਲ,
0: ਨਾਨਕ ਸੋ ਸੂਖਮ ਸੋਈ ਅਸਥੂਲ,
1: ਮੈਂ ਕਿਸ ਜਨ ਮੈਂ ਨਹਿ ਕਿਸ ਮਰੈ,
0: ਆਪਣੇ ਚਲਤੇ ਆਪ ਹੀ ਕਰੈ,
1: ਆਪਣ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ,
0: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ,
1: ਆਪੇ ਆਪ ਸਗਲ ਮੈਂ ਆਪ,
0: ਅਨਕ ਜੁਗਤ ਰਚ ਥਾ ਪਿਥਾ,
1: ਅਵਨਾਸੀ ਨਾਹੀ ਕਿਸ ਖੰਡ,
0: ਧਾਰਨ ਧਾਰ ਰਿਹਾ ਬ੍ਰਹਿਮੰਡ,
1: ਲੱਖ ਭੇ ਪੁਰਖ ਪ੍ਰਤਾਪ,
0: ਆਪ ਜਪਾਏ ਤਾਂ ਨਾਨਕ ਜਾਪ,
1: ਜਿਨ ਪ੍ਰਭ ਜਾਤਾ ਸੋ ਸੋ ਬਾਵੰਤ,
0: ਸਗਲ ਸੰਸਾਰ ਉਦਰੈ ਤਿਨ ਮੰਤ,
1: ਪ੍ਰਭ ਕੇ ਸੇਵਕ ਸਗਲ ਉਧਾਰਨ,
0: ਪ੍ਰਭ ਕੇ ਸੇਵਕ ਦੁਖ ਪਸਾਰਨ,
1: ਆਪੇ ਮੇਲ ਲਈ ਕਿਰਪਾਲ,
0: ਗੁਰ ਕਾ ਸ਼ਬਦ ਜਪ ਭਏ ਨਿਹਾਲ,
1: ਗੁਰ ਕੀ ਸੇਵਾ ਸੋਈ ਲਾਗੈ,
0: ਜਿਸ ਨੂੰ ਕਿਰਪਾ ਕਰੇ ਵਡਭਾਗੈ,
1: ਨਾਮ ਜਪਤ ਪਾਵੇ ਵਿਸਰਾਮ,
0: ਨਾਨਕ ਤਿਨ ਪੁਰਖ ਕੋ ਉਤਮ ਕਰਮਾਨ,
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ,
0: ਸਦਾ ਸਦਾ ਬਸੈ ਹਰ ਸੰਗ,
1: ਸਹਿ ਸੁਭਾਈ ਹੋਵੈ ਸੋ ਹੋਏ,
0: ਕਰਨੇ ਹਾਰ ਪਛਾਣੇ ਸੋਏ,
1: ਜਪ ਕਾ ਕੀਆ ਜਨ ਮੀਠ ਲਗਾਨਾ,
0: ਜੈਸਾ ਸਤ ਐਸਾ ਦ੍ਰਿਸ਼ਟਾਨਾ,
1: ਜਿਸ ਦੀ ਉਪਜੇ ਤੇ ਸਮਾਹੀ ਸਮਾਏ,
0: ਸੁਖ ਨਿਧਾਨ ਉਨਹੂੰ ਬਣੇ।

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ
0: ਇਸਦੇ ਵਿਰਥਾ ਕੋਈ ਨਾ ਹੈ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਣ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਗੋਬਰ ਪੈ
0: ਸਭ ਕੁਛ ਕਿਸਕਾ ਦੀਆ ਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ
0: ਦੇਨ ਹਾਰ ਜਾ ਨੈਗਾ ਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹੋ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਬਨ
1: ਜਿਉ ਪਾਖਾਨ ਨਾਮ ਚੜਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਤੂਤ ਸਹਿ ਚਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੀ
0: ਨਾਨਕ ਪਤ ਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜਿ ਮਹਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲ ਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟ ਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰਾਖੈ
0: ਅਰਗੁਣ ਗਾਇਆ ਮਰ ਤਰਸ ਚੱਖੈ
1: ਹੋਰ ਗਈ ਸੰਤ ਅੰਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲ ਨਹਾਰ
0: ਭੁਖੇ ਕੋ ਦੇ ਵਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਸ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਾਰੇ

0: अष्टपदी
1: भवनसी ब्रह्मन मह राख
0: मानु केतु प्रीत त्याग
1: तेसे परे नाहीं किश होए
0: सब निरंतर एको सोए
1: आपे बिना आपे दाना
0: गैर गंभीर गहीर सुजाना
1: पार ब्रह्म परमेश्वर गोविंद
0: कृपा ध्यान दयाल बख्शंद
1: साथ तेरे की चरनी पाऊं
0: नानक कै मन हे नराऊ
1: मनसा पूर्ण सरना जोग
0: कर पाया सोई हो
1: हरन भरन जाता नेत्र फोर
0: इसका मंत्र न जाने होर
1: अंध रूप मंगल सद जां कै
0: सर्व थोक सुनिए करता कै
1: राज महराज जोग मह जोगी
0: अपमत पीसर कृष्ण मैं भोगी
1: त्याई त्याई भक्तां सुख पाया
0: नानक दस पुरख का कने अंत न पाया
1: जाकी लीला तीमित नाहे
0: सगल देव हारे अवगाहे
1: पिता का जन्म के जाने पूत
0: सगल परोही अपने सूत
1: सुमत ज्ञान ध्यान जिन दे
0: जनदास नाम ते आवे से
1: जिस गुण में जाको परमाए
0: जन्म रेफरे आवे जाए
1: पूज नीच तिसके स्थान
0: जैसा जनावे तैसा नानक जान
1: नाना रूप नाना जाके रंग
0: नाना प्रेख करे एक रंग
1: नाना विद किनो विसार
0: रब बनासी एकंकार
1: नाना चलित करे थिन माहे
0: पूर रहे पूर्ण सब ठाए
1: नाना भेद कर बंत बनाई
0: अपनी कीमत आपे पाई
1: सब कर तिसके सब तिसके ठाव
0: जब जब जीवे नानक हर नाम
1: नाम के तारे सगले जंत
0: नाम के तारे खंड ब्रह्मांड
1: नाम के तारे सिमरत वेद पुराण
0: नाम के तारे सुन ज्ञान ध्यान
1: नाम के तारे आकाश पाताल
0: नाम के तारे सगले आकार
1: नाम के तारे पुरिया सब भवन
0: नाम के संगुदरे सुन श्रवण
1: कर कृपा जिस अपने नाम लाए
0: नानक चौथे पद में सो जनगत पाए
1: रूप सत जाका सत स्थान
0: सत केवल प्रधान
1: करतूत सत सत जाकी वाणी
0: सत पुरुष सब माहे समानी
1: सत कर्म जाकी रचना सत
0: मूल सत सत उत्पत
1: सत करणी निर्मल निर्मली
0: जिसे बुझाए तिसे सब भली
1: सत नाम प्रकाश खुदाई
0: विश्वास सत नानक गुरते पाई
1: सत वचन साधु उपदेश
0: सत ते जन जाके हृदय प्रवेश
1: सत नित बुझे जे कोई
0: नाम जबरता की गत होए
1: आप सत की असब सत
0: आपे जाने अपनी मित गत
1: जिसकी सिफ्ट सो करना है हार
0: अवर न बूझ करत विचार
1: करते की मित न जाने किया
0: नानक ज्योत स्वभाव है सो वर्तिया
1: विस्मन विस्म भय विस्माद
0: जिन बुझा तिसे आया स्वाद
1: सब कह रंग रात जन रहे
0: गुर कह वचन पदार्थ लहे
1: होए दाते दुख काटन हार
0: जाके संगत रह संसार
1: जन का सेव सोवट भागी
0: जन कह संग एक लिव लागी
1: गुण गोबिंद कीर्तन जन गावे
0: गुर प्रसाद नानक फल पावे श्लोक
1: आद सच जुगाद सच
0: पे सच नानक होसी पे सच अष्टपदी
1: चरण सत सत प्रसनहार
0: पूजा सत सत सेवदार
1: दर्शन सत सत पेकनहार
0: नाम सत सत त्यावनहार
1: आप सत सत सतधारी
0: आपे गुणकारी
1: शब्द सत सत प्रभक्ता
0: सुरत सत सत जस सुनता
1: भुजनहार को सत सब होए
0: नानक सत सत प्रभ सोए
1: सत स्वरूप हृदय जनमानिया
0: नानक रावण तिन मूल पछाने
1: जाकर हृदय विश्वास प्रभाया
0: तत ज्ञान तिस मन प्रगटाया
1: भय ते निरपो होए बसाना
0: जिसते उपजे तिस माहे समाना
1: बस माही ले बस कटाई
0: ताको भिन्न न कहना जाई
1: बूझे बूझ नहार विवेक
0: नारायण मिले नानक एक
1: ठाकुर का सेवक आज्ञाकारी
0: ठाकुर का सेवक सदा पुजारी
1: ठाकुर के सेवक कै मन प्रतीत
0: ठाकुर के सेवक की निर्मल रीत
1: ठाकुर को सेवक जाने संग
0: रब का सेवक नाम कै रंग
1: सेवक को प्रभु पालन हारा
0: सेवक की रख निरंकारा
1: सो सेवक जिस दया प्रभु धारै
0: नानक सो सेवक साथ साथ समार
1: अपने जन का पर्दा ढाकै
0: अपने सेवक की सर पर रख
1: अपने दास को देव डाई
0: अपने सेवक को नाम जपा
1: अपने सेवक की आप पत रख
0: ताकि कदमित कोई न लख
1: रब के सेवक को न पहुँचे
0: रब के सेवक ऊंचते ऊंचे
1: जो प्रभु अपनी सेवा लाया
0: नानक सो सेवक दया दिस प्रगटाया
1: नीकी कीरी मह कर रख
0: भस्म करे लस कर कोट लख
1: जिसका शासन काटते आप
0: ताको राखत दे कर हाथ
1: मानस जतन करत बहु भांत
0: जिसके कर्तव्य वृथे जात
1: मारे न रख अब न कोई
0: सर्व जिया का रखा सोए
1: ताहि सोच कर हेरे प्राणी
0: जब नानक प्रभु लख बडानी
1: बारंबार बार प्रभु जपी है
0: मरते मन तन तरपी है
1: नाम रत्न जन गुरमुख पाया
0: जिसके शेवर न ही दृष्टाया
1: नाम धन नामो रूप रंग
0: नामो सुखर नाम का संग
1: नाम रस जो जन तृप्ताने
0: मंतन नाम में नाम समाने
1: उठ बैठ सोवत नाम
0: रहो नानक जन कै सद काम
1: बोलो जस जेवा दिन रात
0: रबे अपने जन की नी दात
1: रहे भक्त आत्म कह चाहे
0: रबे अपने से रहे समाये
1: जो हो वाह हो वत सो जाने
0: रबे अपने का हुक्म पछाने
1: इसकी महिमा कौन बखानो
0: इसका गुण कह एक न जानो
1: आठ पैर प्रभ से हजूरे
0: रहो नानक से जन पूरे
1: मर मेरे तिन की ओट ले
0: मंतन अपना तिन जन दे
1: जन जन अपना प्रभु पछाता
0: सोजन सर्व थोक का दाता
1: किसकी शरण सर्व सुख पावे
0: इसके दर्श सब पाप मिटावे
1: अवर सियान पसगली छाड़
0: जिस जन की तू सेवा लाग
1: आप न जान न होवी तेरा
0: नानक तिस जन के पूजो सद पैरा
1: श्लोक सत पुरुख जिन जानिया सतगुर तिस का नाम
0: जिसके संग सिखी उदर है नानक हर गुण गा अष्टपदी
1: सतगुर से की करे प्रतपाल
0: सेवक गौर सदा दयाल
1: सिख की गुर दुरमत मल हिर
0: गुर बचनी हर नाम उचरे
1: सतगुर सिख के बंधन काट
0: गुर का सिख वकार के हट
1: सतगुर सिख को नाम धन दे
0: गुर का सिख वट भागी है
1: सतगुर सिख का हलत पलत सवार ਸਵਾਰੇ
0: ਨਾਨਕ ਸਤਿਗੁਰ ਸੇਖੋ ਜੀ ਨਾਲ ਸਮਾਰੇ
1: ਗੁਰ ਕੈ ਗਰੀਬ ਸੇਵਕ ਜੋ ਰਹੇ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸਕੋ ਕਰ ਕਰਸ਼ ਨਾ ਜਨਾਵੇ
0: ਹਰ ਹਰ ਨਾਮ ਹਿਰਦੈ ਸਦ ਧਿਆਵੇ
1: ਮਨ ਵੇਚਿਆ ਸਤਿਗੁਰ ਕੈ ਪਾਸ
0: ਸੇਵਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਜਿਸ ਵਿਸਵੇ ਗੁਰ ਕਾ ਮਨ ਮਨ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ
0: ਅਨਕ ਬਾਰ ਗੁਰ ਕੋ ਬਲ ਜਾਓ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨਮੈ ਪਾਰ ਬ੍ਰਹਮ
0: ਕਹਿ ਆਪਣਾ ਹੀ ਕਛ ਭਰਮ
1: ਸਹਿ ਸਿਆਨ ਭੁਲਿਆ ਨਾ ਜਾਈਏ
0: ਨਾਨਕ ਐਸਾ ਗੁਰਵਟ ਭਾਗੀ ਪਾਈ
1: ਸਫਲ ਦਰਸ਼ਨ ਦੇਖਤ ਪੁਨੀਤ
0: ਦਰਸ਼ਤ ਚਰਨਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੇ
0: ਪਾਰ ਰਮਕੀ ਦਰਗਾਹ ਗਵੇ
1: ਸੁਣ ਕਰ ਭਜਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤੀਆਨੇ
1: ਪੂਰਾ ਗੁਰ ਅਕਿਓਜਾ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵ ਜਿਸ ਲਏ ਮਿਲਾਏ
1: ਵਾਹਿ ਗੁਰ ਸਤ ਅਨੇਕ
0: ਸਤਪੁਰਖ ਪੂਰਨ ਵਿਵੇਕ
1: ਕਾਹੂੰ ਬੋਲ ਨਾ ਪਹੁੰਚਤ ਪੁਰਾਣੀ
0: ਅਗਮਾ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰਸ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਭਟੇ ਗੁਣਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਮੋਹ ਮਾਇਆ ਕੈ ਸੰਗ ਨਾ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁਤ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਿਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਜਾਂਦੇ ਸੇ
0: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇ ਕਹਿ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਥਿਤ ਪਾਈ ਚੁਕੇ ਭ੍ਰਮ ਗਮਨ
0: ਨਾਨਕ ਹਰ ਹਰ ਦਾ ਸਰਵਨ
1: ਨਿਰਗੁਣ ਆਪ ਸਰਗੁਣ ਵੀ ਹੋਈ
0: ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਇੱਕੋ ਸੋਏ
1: ਬੋਧ ਬੋਧ ਰਵਿਆ ਰੂਪ ਰੰਗ
0: ਪ੍ਰਗਾਸ ਸਾਧਕ ਸੰਗ
1: ਰਚਰਚਨਾ ਆਪਣੀ ਕਲ ਧਾਰੀ
0: ਨਾਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕੇ ਹੋ ਧਨ ਸਾਰ ਅਸ਼ਟਪਦੀ
1: ਸੰਤ ਜਨਾ ਮਿਲ ਕਰੋ ਵਿਚਾਰ
0: ਏਕ ਸਿਮਰ ਨਾਮ ਆਧਾਰ
1: ਅਵਰੋ ਪਾਪ ਸਮੀਤ ਪਸਾਰੋ
0: ਚਰਨ ਕਮਲ ਰਿਧ ਮੈਂ ਉਰਧਾਰੋ
1: ਕਰਮ ਕਾਮ ਸੋ ਪ੍ਰਭ ਸਮਰੱਥ
0: ਨਿੜ ਕਰ ਗਾਹੋ ਨਾਮ ਹਰ ਵਥ
1: ਇਹੋ ਧਨ ਸੰਚੋ ਹੋ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰੱਖੋ ਮਨ ਮਾਹੀ
0: ਸਰਬ ਰੋਗ ਨਾਨਕ ਮਿਟ ਜਾਹੀ
1: ਜਿਸ ਧਨ ਕੋ ਚਾਰ ਪੁੰਟ ਉੱਠ ਧਾਵੇ
0: ਸੋ ਧਨ ਹਰ ਸੇ ਵਾਤੇ ਪਾਵੇ
1: ਜਿਸ ਸੁਖ ਕੋ ਨਿਤ ਬਾਂਛੇ ਮੀਤ
0: ਸੋ ਸੁਖ ਸਾਧੂ ਸੰਗ ਪ੍ਰੀਤ
1: ਜਿਸ ਸੋਭਾ ਕੋ ਕਰੇ ਭਲੀ ਕਰਨੀ
0: ਸਾਸੋ ਬਾਬਰ ਹਰ ਕੀ ਸਰਨੀ
1: ਹਨ ਕੋ ਪਾਵੀ ਰੋਗ ਨਾ ਜਾਏ
0: ਰੋਗ ਮਿਟੈ ਹਰ ਅਵਖਦ ਲਾਏ
1: ਸਰਬ ਨਿਧਾਨ ਮੈਂ ਹਰ ਨਾਮ ਨਿਧਾਨ
0: ਜਪ ਨਾਨਕ ਦਰਗਾ ਪ੍ਰਵਾਨ
1: ਮਨ ਪ੍ਰਬੋਧੋ ਹਰ ਕੈ ਨਾਈ
0: ਸਤਾਵ ਤੇ ਆਵੈ ਠਾਏ
1: ਤਾਂ ਕੋ ਵਿਘਨ ਨਾ ਲਾਗੈ ਕੋਈ
0: ਜਾ ਕੇ ਹਿਰਦੈ ਵਸੈ ਹਰ ਸੋਏ
1: ਕਲ ਤਾਤੀ ਠਾਂਡਾ ਹਰ ਨਾਉ
0: ਸਿਮਰ ਸਿਮਰ ਸਦਾ ਸੁਖ ਪਾਉ
1: ਭਉ ਬਿਨ ਸਹਿ ਪੂਰਨ ਹੋਏ ਆਸ
0: ਭਗਤ ਪਾਏ ਆਤਮ ਪ੍ਰਗਾਸ
1: ਹਿਤ ਕਰ ਜਾਏ ਵਸੈ ਅਵਿਨਾਸੀ
0: ਤੋ ਨਾਨਕ ਕਾਟੀ ਜਮ ਫਾਸੀ
1: ਮਤ ਵਿਚਾਰ ਕਹਿ ਜਨ ਸਾਚਾ
0: ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗਮਨ ਮਿਟੈ ਪ੍ਰਭ ਸੇਵ
0: ਆਪ ਤਿਆਗ ਸਰਨ ਗੁਰਦੇਵ
1: ਕਿਉਂ ਰਤਨ ਜਨਮ ਕਾ ਹੋਏ ਉਧਾਰ
0: ਹਰ ਹਰ ਸਿਮਰ ਪੁਰਾਣੇ ਆਧਾਰ
1: ਹਨ ਕੋ ਪਾਪ ਨਾ ਛੂਟਣ ਹਾਰੇ
0: ਸਿਮਰਤ ਸਾਸਤ ਵੇਦ ਵਿਚਾਰੇ
1: ਹਰਤੀ ਭਗਤ ਕਰੋ ਮਨ ਲਾਏ
0: ਮਨ ਬੰਸ਼ਤ ਨਾਨਕ ਫਲ ਪਾਏ
1: ਸੰਗ ਨ ਚਾਰਸ ਤੇ ਰਹਿ ਧਨਾ
0: ਜਲ ਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟੰਬ ਹਰ ਬਨੇਤਾ
0: ਇਨਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਾਰ
0: ਇਨਤੇ ਕਹੋ ਕਵਨ ਛੁਟਕਾਰ
1: ਹਸ ਹਸਤੀ ਰਥ ਸਵਾਰੀ
0: ਝੂਠਾ ਡੰਪ ਝੂਠ ਪਸਾਰੀ
1: ਜਿੰਦੀ ਏ ਤਿਸ ਬੁਝੈ ਨ ਬਗਾਨਾ
0: ਨਾਮ ਪਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲੇ ਆਨੇ
0: ਭਗਤ ਬਿਨਾ ਬਹੁ ਡੂਬੇ ਸਿਆਨੇ
1: ਭਗਤੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੀ
0: ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵੋ
0: ਸੰਤ ਕਹਿ ਤੇ ਰਹਿਤ ਗਤ ਪਾਵੋ
1: ਸਾਰ ਭੂਤ ਸਤ ਹਰ ਕੋ ਨਾਉ
0: ਸਹਿ ਸਵਾਇ ਨਾਨਕ ਗੁਣ ਗਾਉ
1: ਗੁਣ ਗਾਵ ਤੇਰੀ ਉਤਰ ਸਮੈਲ
0: ਜਨਸ ਜਾਇ ਹਾਂ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖਨਾਲ
0: ਸਾਧ ਗ੍ਰਾਸਰ ਨਾਮ ਸਮਾਲ
1: ਛਾੜ ਸਿਆਨ ਸਗਲੀ ਮਨਾ
0: ਸਾਧ ਸੰਗ ਭਾਵੈ ਸਚ ਧਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਜਿਹਾਂ ਸਬਦਰ ਗਾ ਜੈਕਾਰ
1: ਸਰਵ ਨਿਰੰਤਰ ਏਕੋ ਦੇਖ
0: ਤੋ ਨਾਨਕ ਜਾਕੇ ਮਸਤਕ ਲੇਖ
1: ਏਕੋ ਜਾਪ ਏਕੋ ਸਲਾਹੇ
0: ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਉ ਅਨੰਤ
0: ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ
0: ਪੂਰਨ ਪੂਰੇ ਪ੍ਰਭਾਪ
1: ਅੰਤ ਵਿਸਾਰ ਏਕ ਤੇ ਭਏ
0: ਏਕ ਅਰਾਧ ਪ੍ਰਾਸ਼ਤ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ
0: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਤੋ ਸਰਨਾਈ
0: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ
0: ਕਿਰਪਾ ਦੇਵ ਹਰਨਾਮ
1: ਸਾਧ ਜਨਾ ਕੀ ਮੰਗੋ ਧੂਰ
0: ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਵੋ
0: ਸਾਧ ਸਾਸ ਪ੍ਰਭ ਤੁਮੇ ਧਿਆਵੋ
1: ਚਰਨ ਕਮਲ ਸਿਉ ਲਾਗੈ ਪ੍ਰੀਤ
0: ਕਰੋ ਪ੍ਰਭ ਕੀ ਨਿਤ ਨੀਤ
1: ਏਕੋ ਏਕੋ ਆਧਾਰ
0: ਨਾਨਕ ਮੰਗੈ ਨਾਮ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
0: ਰਸ ਪਾਵੈ ਬਿਰਲਾ ਕੋਏ
1: ਦਿਨ ਚਾਖਿਆ ਸੇ ਜਨ ਤ੍ਰਿਪਤਾਨੇ
0: ਪੂਰਨ ਪੁਰਖ ਨਹੀਂ ਡੋਲਾਨੇ
1: ਸੁਭਰ ਭਰੇ ਪ੍ਰੇਮ ਰਸ ਰੰਗ
0: ਚਾਹੋ ਸਾਧਕ ਸੰਗ
1: ਹਰੀ ਸਰਨ ਆਨ ਸਤਿਆਗ
0: ਅੰਤਰ ਪ੍ਰਕਾਸ਼ ਅਮਦਿਨ
1: ਵਡ ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਵਰ ਤਿਸ ਹੋਏ
1: ਸੇਵਕ ਕੀ ਮਨਸਾ ਪੂਰੀ ਭਈ
0: ਸਤਿਗੁਰ ਦੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਇਓ ਦਯਾਲ
0: ਸੇਵਕ ਕੀ ਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ
0: ਜਨਮ ਮਰਨ ਦੂ ਭ੍ਰਮ ਗਿਆ
1: ਜਿਸ ਪੁੰਨੀ ਸਰਧਾ ਸਾ ਪੂਰੀ
0: ਗਵ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾਥਿਨ ਲਿਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰਿਆ ਜੇ ਘਾਲ ਨਾ ਭਾਨੈ
0: ਸੋ ਕਿਉਂ ਬਿਸਰੇ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰਿਆ ਜੇ ਸਭ ਕੁਛ ਦੀਆ
0: ਸੋ ਕਿਉਂ ਬਿਸਰਿਆ ਜੇ ਜੀਵਨ ਜੀਆ
1: ਸੋ ਕਿਉਂ ਬਿਸਰਿਆ ਜੇ ਅਗਨ ਮਹਿ ਰਾਖੈ
0: ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ
1: ਸੋ ਕਿਉਂ ਬਿਸਰਿਆ ਜੇ ਵਿਖ ਤੇ ਕੱਢ ਹੈ
0: ਜਨਮ ਜਨਮ ਕਾ ਟੂਟਾ ਗੰਢ ਹੈ
1: ਗੁਰ ਪੂਰਾ ਤਤ ਇਹ ਹੈ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹ ਕਾਮ
0: ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਵਰਿਆ ਨਾਮ ਜਪਾਵੋ
1: ਭਗਤ ਭਾਈ ਤਰੀਏ ਸੰਸਾਰ
0: ਭਗਤੀ ਧਨ ਹੋਸ਼ੀ ਸਾਰ
1: ਸਰਬ ਕਲਿਆਣ ਸੂਪ ਨਿਧ ਨਾਮ
0: ਮੂਡਤ ਜਾਤ ਪਾਏ ਵਿਸਰਾਮ
1: ਸਗਲ ਦੂਖ ਕਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ
0: ਮੰਤਰ ਅੰਤਰ ਇਹੀ ਸਵਾਵ
1: ਨੇਤਰੋਂ ਵੇਖ ਦਰ ਸੁਖ ਹੋਏ
0: ਮਨ ਬਿਕਸੈ ਸਾਧ ਚਰਨ ਧੋਏ
1: ਭਗਤ ਜਨਾ ਕੈ ਮਨ ਤਨ ਰੰਗ
0: ਲੱਲਾ ਕੋ ਪਾਵੇ ਸੰਗ
1: ਏਕ ਬਸ ਦੀ ਜੈ ਕਰਮਯਾ
0: ਪ੍ਰਸਾਦ ਨਾਮ ਜਪ ਲਿਆ
1: ਤਾਂ ਕਿ ਉਪਮਾ ਕਹੀ ਨਾ ਜਾਏ
0: ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ੰਦ ਦੀਨ ਦਯਾਲ
0: ਭਗਤ ਬਸ਼ਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ
0: ਸਰਬ ਘਟਾ ਕਰਤ ਪ੍ਰਤਪਾਲ
1: ਸਾਧ ਪੁਰਖ ਕਾਰਨ ਕਰਤਾਰ
0: ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ
0: ਭਗਤ ਭਾਏ ਲਾਵੇ ਮਨਹੀਤ
1: ਹਮ ਨਿਰਗੁਣ ਯਾਰ ਨੀਚ ਅਜਾਨ
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਬੈਕੁੰਠ ਮੁਕਤ ਮੋਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਭਾਈ
1: ਗੋ ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੋ ਕਰਨੀ ਸੋਭਾ ਧਨਵੰਤ
0: ਹਿਰਦੈ ਵਸੈ ਪੂਰਨ ਗੁਰਮੰਤ
1: ਸਾਧ ਸੰਤ ਪ੍ਰਭ ਦੇਹੋ ਨਿਵਾਸ
0: ਸਰਬ ਸੁਖ ਨਾਨਕ ਪਰਗਾਸ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ
0: ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸ਼ਟੇਤਾ
0: ਆਪਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਤ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਹਰਕ ਸੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਜਬ ਬੰਧ ਮੁਕਤ ਕਹੋ ਕਿਸ ਕਹੋ ਗਨੀ
1: ਜਬ ਏਕ ਹੀ ਹਰ ਅਗਾਮ ਅਪਾਰ
0: ਜਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਈ
0: ਜਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਜਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੇ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤ੍ਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਂਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਜੈ ਕੌਣ ਕਮਾਨ ਕੌਣ ਅਭਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਛਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਜੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜੈ ਸਰਬ ਕਲਾ ਆਪੇ ਪ੍ਰਵੀਨ
0: ਜੈ ਵੇਦਕ ਤੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਉਰਧਾਰੈ
0: ਸ਼ਗਨ ਅਪਸ਼ਗਨ ਕਹਾ ਵਿਚਾਰੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਜੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮਹਾਂ ਕਿਸੇ ਪਿਆਪਤ ਮਾਇਆ
1: ਆਪਸ ਕੋ ਆਪੇ ਆਦੇਸ਼
0: ਗੁਰ ਕਾ ਨਾ ਹੀ ਪ੍ਰਵੇਸ਼
1: ਜੈ ਏਕ ਹੀ ਏਕ ਏਕ ਭਗਵੰਤਾ
0: ਜੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਜੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪਸ ਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਗੁਣ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਬਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕ ਹੈ
1: ਜੈ ਅਵਗਤ ਭਗਤ ਤਹਿ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਕਾ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨਬ ਜੋਜ
0: ਆਪੇ ਰਸ ਭੋਗਨ ਨਿਰਜੋਜ
1: ਜਿਸ ਭਾਵੈ ਤਿਸ ਆਪਨ ਨਾਏ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗਨ ਅਤੁਲੈ
0: ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਅਸ਼ਟਪਦੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜੰਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਭਦੀ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨਾ ਮਾਰੈ
0: ਸੋ ਮੂਹ ਆਜਿਸ ਮਨੋ ਬਿਸਾਰੈ
1: ਅਵਰ ਕਹਾ ਕੋ जाए।
0: सब सिर एक निरंजन राय,
1: एक ही जुगत जा कै सब हाथ,
0: अंतर बाहर जानो साथ,
1: गुण निधान बेअंत अपार,
0: नानक दास सदा बलहार,
1: पूर्ण पूर रहे दयाल,
0: सब उपर होवत कृपाल,
1: अपने कर्तव्य जाने आप,
0: अंतर जामी रहो व्याप,
1: प्रत पालै जी अनुभव भांत,
0: जो जो रचियो सो तिसै ध्यान,
1: जिस भावै तिस लय मिलाए,
0: भगत करै हर के गुण गाए,
1: मन अंतर विश्वास कर मनिया,
0: करन हार नानक एक जाने,
1: जन लागा हर एक नाई,
0: जिसकी आस न वृथि जाए,
1: सेवक को सेवा बन आई,
0: हुकम बूझ परम पद पाई,
1: इसके ऊपर नहीं विचार,
0: जाकै मन बसया निरंकार,
1: बंधन तोर भय निर्वैर,
0: हर दिन पूजा गुर के पैर,
1: ए लोक सुखी परलोक सुहेले,
0: नानक हर प्रभ आपे मेले,
1: साथ संग मिल करो आनंद,
0: गावो प्रभ परमानंद,
1: राम नाम तत् करो विचार,
0: दुर्लभ देखा करो उधार,
1: अमृत वचन हर के गुण गाओ,
0: प्राण तरन का एह स्वाव,
1: आठ पैर प्रभे खो नेरा,
0: मटिया ज्ञान बिन सह अंधेरा,
1: सुन उपदेश हृदय बसावो,
0: मन इच्छे नानक फल पावो,
1: हलत पलत दो लेहो सवार,
0: राम नाम अंतर उतार,
1: पूरे गुर की पूरी दिखिया,
0: जिस मन बसे ते साच परिखिया,
1: मंत्र नाम जपो लिबलाए,
0: दुख दर्द मन ते पाओ जाए,
1: सच व्यापार करो व्यापारी,
0: दरगह निधह खेप तुम्हारी,
1: एका टेक रखो मन माहे,
0: नानक बहुर न आवे जाहे,
1: किससे दूर कहाँ को जाए,
0: उबरे राखन हार ते आए,
1: निर्भव जपै सकल भव मिटै,
0: प्रभ कृपा ते प्राणी छुटै,
1: जिस प्रभ राखै तिस नाहीं दुख,
0: नाम जपत मन होवत सुख,
1: चिंता जाए मिटै हंकार,
0: इस जन को कोई न पहुँचन हार,
1: सिर उपर ठाड़ा गुरसूरा,
0: नानक ताके कार्ज पूरा,
1: मत पूरी अमृत जाकी दृष्ट,
0: दर्शन पेखत उदरत सृष्ट,
1: चरण कमल जाकी अनूप,
0: सफल दर्शन सुंदर हर रूप,
1: भगवान सेवा सेवक परवान,
0: अंतर जामी पुरख प्रधान,
1: जिस मन बसै सोहत निहाल,
0: ताके निकट न आवत काल,
1: अमर

0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਬੀਠਾ,
0: ਨਾ ਪ੍ਰਭੂ ਕਾ ਲਾਗਾ ਮੀਠਾ,
1: ਸਗਲ ਸਮਗਰੀ ਏਕ ਘਟ ਮਾਹੇ,
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ,
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ,
0: ਇਹੀ ਮੈਂ ਇਸ ਕਾ ਵਿਸਰਾਮ,
1: ਸੁਨ ਸਮਾਧ ਅਨਹਦ ਤਹਿਨਾਦ,
0: ਕਹਿ ਨਾ ਜਾਈਏ ਚਰਤ ਵਿਸਮਾਦ,
1: ਤਿੰਨ ਦੇਖਿਆ ਜਿਸ ਆਪ ਦਿਖਾਏ,
0: ਨਾਨਕ ਤਿਸ ਦਿਨ ਸੋ ਜੀ ਪਾਏ,
1: ਸੋ ਅੰਤਰ ਸੋ ਬਾਹਰ ਅਨੰਤ,
0: ਘਟ ਘਟ ਵਿਆਪ ਰਿਹਾ ਭਗਵੰਤ,
1: ਧਰਮ ਮਾਹੀ ਆਕਾਸ਼ ਪਿਆਲ,
0: ਸਰਬ ਲੋਕ ਪੂਰਨ ਪ੍ਰਤਪਾਲ,
1: ਅੰਤਿਮ ਪਰਬਤ ਹੈ ਪਾਰ ਬ੍ਰਹਮ,
0: ਜੈਸੀ ਆਗਿਆ ਤੈਸਾ ਕਰਮ,
1: ਪਾਉਣ ਪਾਣੀ ਦਾ ਸੰਤਰ ਮਾਹੀ,
0: ਚਾਰ ਕੁੰਟ ਦਾ ਦਿਸੈ ਸਮਾਹੀ,
1: ਇਸ ਕੇ ਭਿੰਨ ਨਹੀ ਕੋ ਠਾਉਂ,
0: ਗੁਰ ਪ੍ਰਸਾਦ ਨਾਨਕ ਸੁਖ ਪਾਓ,
1: ਵੇਦ ਪੁਰਾਣ ਸਿਮਰਤ ਮੈਂ ਦੇਖ,
0: ਸਸਿਯ ਸੂਰ ਨ ਖਤਰੇ ਮੈਂ ਏਕ,
1: ਬਾਣੀ ਪ੍ਰਭ ਕੀ ਸਭ ਕੋ ਬੋਲੇ,
0: ਆਪ ਡੋਲ ਨ ਕਬ ਹੂੰ ਡੋਲੇ,
1: ਸਰਬ ਕਲਾ ਕਰ ਖੇਲੇ ਖੇਲ,
0: ਬੋਲ ਨ ਪਾਈਏ ਗੁਣੇ ਅਮੋਲ,
1: ਸਰਬ ਜੋਤ ਮੈਂ ਜਾਗੀ ਜੋਤ,
0: ਧਾਰ ਰਹੇ ਸਵਾਮੀ ਓਤ ਪੋਤ,
1: ਗੁਰ ਪ੍ਰਸਾਦ ਭਰਮ ਕਾ ਨਾਸ,
0: ਨਾਨਕ ਤਿਨ ਮੈਂ ਇਹੋ ਵਿਸਾਸ,
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ,
0: ਸੰਤ ਜਨਾ ਕੇ ਹਿਰਦੈ ਸਭ ਧਰਮ,
1: ਸੰਤ ਜਨਾ ਸੁਨੇ ਸ਼ੁਭ ਬਚਨ,
0: ਸਰਬ ਵਿਆਪੀ ਰਾਮ ਸੰਗ ਰਚਨ,
1: ਜਿਨ ਜਾਤਾ ਤਿਸ ਕੀ ਇਹ ਰਹਿਤ,
0: ਸਤ ਬਚਨ ਸਾਧੂ ਸਭ ਕਹਿਤ,
1: ਜੋ ਜੋ ਹੋਏ ਸੋਈ ਸੁਖ ਮਾਨੈ,
0: ਕਰਨ ਕਰਾਵਨ ਹਾਰ ਪ੍ਰਭ ਜਾਨੈ,
1: ਅੰਤਰ ਬਸੇ ਬਾਹਰ ਪੀਓ ਹੀ,
0: ਨਾਨਕ ਦਰਸ਼ਨ ਦੇਖ ਸਭ ਮੋਹੀ,
1: ਆਪ ਸਤ ਕੀ ਆ ਸਭ ਸਤ,
0: ਜਿਸ ਪ੍ਰਭ ਤੇ ਸਗਲੀ ਉਤਪਤ,
1: ਇਸ ਭਾਵੈ ਤਾਂ ਕਰੇ ਵਿਸਾਰ,
0: ਇਸ ਭਾਵੈ ਤਾਂ ਏਕੰਕਾਰ,
1: ਅਨਕ ਕਲਾ ਲਖੀ ਨਹਿ ਜਾਏ,
0: ਜਿਸ ਭਾਵੈ ਤਿਸ ਲਏ ਮਿਲਾਏ,
1: ਕਵਨ ਨਿਕਟ ਕਵਨ ਕਹੀਐ ਦੂਰ,
0: ਆਪੇ ਆਪ ਆਪ ਭਰਪੂਰ,
1: ਅੰਤਰਗਤ ਜਿਸ ਆਪ ਜਨਾਏ,
0: ਨਾਨਕ ਤਿਸ ਜਨ ਆਪ ਬੁਝਾਏ,
1: ਸਰਬ ਭੂਤ ਆਪ ਵਰਤਾਰਾ,
0: ਸਰਬ ਨੈਣ ਆਪ ਖਨਹਾਰਾ,
1: ਸਗਲ ਸਮਗਰੀ ਜਾਂ ਕਾ ਤਨਾ,
0: ਆਪਣ ਜਸ ਆਪ ਹੀ ਸੁਣਾ,
1: ਆਵਨ ਜਾਨ ਖੇਲ ਬਨਾਇਆ,
0: ਆਗਿਆਕਾਰੀ ਕਿੰਨੀ ਮਾਇਆ,
1: ਸਭ ਕੈ ਮਤ ਅਲਿਪਤੋ ਰਹੈ,
0: ਜੋ ਕਿਛ ਕਹਿਣਾ ਸੋ ਆਪੇ ਕਹੈ,
1: ਆਗਿਆ ਆਵੈ ਆਗਿਆ ਜਾਏ,
0: ਨਾਨਕ ਜਾਪਾ ਵੈ ਤਾਂ ਲਏ ਸਮਾਏ,
1: ਇਸੇ ਹੋਈ ਸੁਨਾ ਹੀ ਬੁਰਾ,
0: ਉਰੇ ਕਹੋ ਕਿਨੈ ਕਸ਼ਕਰਾ,
1: ਆਪ ਭਲਾ ਕਰਤੂਤ ਆਤਮੀ ਕੀ,
0: ਆਪੇ ਜਾਣੇ ਆਪਣੇ ਜੀ ਕੀ,
1: ਆਪ ਸਾਜ ਧਾਰੀ ਸਭ ਸਾਚ,
0: ਪੋਤ ਪੋਤੇ ਆਪਨ ਸੰਗਰਾਜ,
1: ਕੀ ਗਰਮਿਤ ਕਹੀ ਨਾ ਜਾਏ,
0: ਦੂਸਰ ਹੋਏ ਤਾਂ ਸੋਜੀ ਪਾਏ,
1: ਇਸ ਕਾ ਕੀ ਆ ਸਭ ਪ੍ਰਵਾਨ,
0: ਗੁਰ ਪ੍ਰਸਾਦ ਨਾਨਕ ਇਹੋ ਜਾਣ,
1: ਜੋ ਜਾਣੈ ਤੇ ਸਦਾ ਸੁਖ ਹੋਏ,
0: ਆਪ ਮਲਾਏ ਲਏ ਪ੍ਰਭ ਸੋਏ,
1: ਉਹ ਧਨਵੰਤ ਕੁਲਵੰਤ ਪਤਵੰਤ,
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ,
1: ਧਨ ਧਨ ਧਨ ਜਨ ਆਇਆ,
0: ਜਿਸ ਪ੍ਰਸਾਦ ਸਭ ਜਗਤ ਤਰਾਇਆ,
1: ਜਾਣਿਆ ਮਨ ਕਾ ਇਹ ਸੁਆਉ,
0: ਜਨ ਕੇ ਸੰਗਤ ਆਵੈ ਨਾਮ,
1: ਆਪ ਮੁਕਤ ਮੁਕਤ ਕਰੈ ਸੰਸਾਰ।

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਸਾ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਹੋ ਗੋਬਿੰਦ
0: ਮਨ ਅੰਤਰ ਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗੇ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਣਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਣ ਸੁਣ ਅਨੰਤ ਕਰੇ ਪ੍ਰਭ ਗਾਜੈ
1: ਰੱਖੇ ਗੋਪਾਲ ਮਹਾਂਤ ਕਹਿ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਣ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਈ ਸਬਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੋ ਪ੍ਰਸੰਨ ਭਈ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਦ ਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸਿਮ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਿਵਹੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ਼
0: ਸਭ ਕੈ ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਗੋਬਿੰਦ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਣੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
3: Ek Oankar Satgur Prasad Asa Mahalla Chautha Shant

0: ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੁਕਜ ਨਿਕਜ।
1: ਮਹੱਲਾ ਪਹਿਲਾ। ਵੱਡੀ ਵਡਾਈ ਜਾਂ ਵੱਡਾ ਨਾਉ, ਵੱਡੀ ਵਡਾਈ ਜਾਂ ਸੱਚ ਨਿਆਉ, ਵੱਡੀ ਵਡਾਈ ਜਾਂ ਨਿਚਲ ਥਾਉ, ਵੱਡੀ ਵਡਾਈ ਜਾਣੇ ਆਲਾਓ, ਵੱਡੀ ਵਡਾਈ ਪੂਜਾ ਸਭ ਭਾਓ, ਵੱਡੀ ਵਡਾਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਣਾ ਸਰਬਰਦਾ।
0: ਭਲਾ ਦੂਜਾ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇੱਕ ਨਾ ਹੁਕਮ ਸਮਾਜ, ਇੱਕ ਨਾ

ਬੋੜੀ ਨਾਨਕ ਜੀ ਉਪਾਇ ਕੇ ਲਿਖਣਾ ਵੈ ਧਰਮ ਬਹਾਲਿਆ ਉਥੇ ਸੱਚੇ ਸੱਚ ਨਿਬੜੇ ਝੁਨ ਵੱਖ ਕੱਢੇ ਜਜਮਾ ਲਿਆ ਥਾਉ ਨਾ ਪੈਨ ਕੁੜਿਆਰ ਮੂੰਹ ਕਾਲੇ ਦੋ ਜਗ ਚਾਲਿਆ ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇ ਠਗਣ ਵਾਲਿਆ ਲਿਖਣਾ

ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫੇਰੇ ਜੰਤ ਵਿਸਮਾਦ ਪੌਣ ਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੋਗ ਵਿਸਮਾਦ ਭੋਗ ਵਿਸਮਾਦ ਸਿਵ ਤੁਸਮਾਦ ਸਲਾਹ ਵਿਸਮਾਦ।

ਪਿਆ ਪੈਪ ਚ ਪਾਉਣ ਮੈਂ ਸਦਭਾਉ ਪੈਪੀ ਚੱਲੇ ਲੱਖ ਦਰਿਆਓ ਪੈਪ ਚਗਨ ਕਡੇ ਬੇਗਾਰ ਪੈਪੀ ਧਰਤੀ ਦੱਬੀ ਪਾਰ ਪੈਪ ਚਿੰਦ ਫੇਸਰ ਪਾਰ ਪੈਪ ਚ ਰਾਜਾ ਧਰਮ ਦੁਬਾਰ ਪੈਵੀ ਸੂਰਜ ਪੈਵੀ ਚੰਦ ਕੋ ਕਰੋੜੀ ਤਲਕਮਾ ਅੰਤ ਪੈਵੀ ਸਿੱਧ ਬੁਸੁਨਾ।

0: ਜੀ
1: ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ ਕਿਤੇ ਕਨ ਕਹਾਣੀਆਂ ਕਿਤੇ ਵਿਦ ਵਿਚਾਰ ਕਿਤੇ ਨੇ ਚਮਕ ਤੇ ਗਿੜਮੜ ਪੂਰੇ ਤਾਲ

0: ਪੌੜੀ ਨੂੰ ਦਰਕ ਰਜੇ ਆਪਣੀ ਧੰਨ ਤੇ ਸਤਿਗੁਰ ਪਾਇਆ ਇਹ ਜੀਉ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ
1: ਆਸਾ ਮਹੱਲਾ ਚੌਥਾ

ਨਾਨਕ ਪਾਉਂਦਿਆਂ ਗਣਤਨ ਅੰਤ ਬੰਧਨ ਬੰਦ ਪਵਾਏ ਸੋਏ ਪੈ ਕਰਤਨ ਚ ਸਭ ਕੋਏ ਨਚ ਨਚ ਹੱਸ ਹੈ ਚਲ ਹੈ ਸਿਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ।

0: ਹੋਮ ਛੱਸੇ ਹੋਮ ਚ ਰੋਵੇ ਹੋਮ ਚ ਭਰੀਏ ਹੋਮ ਵੀ ਤੋਵੇ ਹੋਮ ਵੀ ਜਾਤੀ ਜਿਨਸੀ ਖੋਵੇ ਹੋਮ ਚ ਮੂਰਖੋਂ ਵੀ ਸਿਆਣਾ ਮਗੂ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਛਾਇਆ ਹੋਮੇ ਕਰ ਕਰ ਜਿੰਤੂ ਪਾਇਆ ਹੋਮੇ ਬੂਜੇ ਤਾਂ ਦਰ ਸੂਜੇ ਗਿਆਨ ਵੀ ਹੋਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ

ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਣ ਲੱਖ ਤਪ ਉੱਪਰ ਤੀਰਥਾ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਇਤਿਹਾਸ।

ਕੌੜੇ ਭਗਤ ਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਗੁਰਮਾ ਬਹਰੇ ਦਰ ਢੋ ਨਾ ਲਹਿਨੇ ਧਾਮਦੇ ਇੱਕ ਮੂਲ ਨਾ ਪੂਜਣੇ ਆਪਣਾ ਅਨਹੋਂਦਾ ਆਪ ਗਣਾਇਂਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ ਤਿਨ ਮੰਗਾ ਜੇ

0: ਮਹੱਲਾ ਪਹਿਲਾ ਸਚਕਾਲ ਪੂੜ ਵਰਤਿਆ ਕਲ ਕਾਰਕ ਫੇਤਾਲ ਬੀਓ ਬੀਜ ਪਤ ਲੈ ਕੇ ਅਬ ਕਿਉਂ ਕਵੇਦਾਲ ਜੇ ਕੋਈ ਤਾਂ ਕਵੇ ਰੁਤੀ ਹੁਰਤ ਹੋਏ ਨਾਨਕ ਪਾਹੇ ਬਾਰਾ ਘੋਰੇ ਰੰਗ ਨਾ ਸੋਏ ਪੈ ਵਿੱਚ ਖੁਮ ਚੜਾਈਏ ਸਾਨੂੰ ਪਤਨ ਹੋਏ ਨਾਨਕ ਭਗਤੀ ਜੇ ਰਪੇ ਕੂੜੇ ਸੋਏ ਦਾ ਕੋਏ
1: ਮਹੱਲਾ ਪਹਿਲਾ ਲਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸ਼ਿਕਦਾਰ ਕਾਮ ਨੇ ਇੱਜ਼ਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਜਤ ਗਿਆ।

ਪੜਿਆ ਹੋਵੇ ਕੋਨੇ ਕਰਦਾ ਮੀ ਸਾਧਨਾ ਮਾਰੀਏ ਜਿਹਾ ਘਾਲੇ ਘਰ ਨਾ ਤੇ ਵੇ ਹੋਣਾ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗਹਿ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ।

ਪੌੜ ਸਤਿਗੁਰੂ ਵਿਟੋਂ ਵਾਰਿਆ ਜਿਤ ਮੇਰੇ ਖਸਮ ਸੰਭਾਲਿਆ ਜਿਨਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਹਿਤਾ ਵਿਰਲੇ।

ਦੌੜ ਜੁੱਤਾ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਣ ਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇਣ ਦਾ ਵਡਹੋਂ ਵਡਾ ਵਡ ਮੇ ਇਤਨੀ ਸਰੇ ਸਰ ਧੰਦੇ ਲਾਇਣ ਦਾ ਨਦਰ ਉਪੱਠੀ ਜੇ ਕਰੇ ਸਰਤਾ ਨਾ ਕਾਹੋ ਕਰਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ ਦਰ ਮੰਗਣ ਭਿੱਖ

ਬੁਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰਿਆ ਜੋ ਬਨਹਾਰਿਆ ਜਰਿਆ ਜੋ ਬਨਹਾਰਿਆ।

ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਹਜ ਥਰਿਆ ਸਭ ਕੋਏ ਸੂਤ ਕਿਉਂ ਕਰ ਰੱਖੀਏ।

ಕಂಡು ಪಾಯಿ ಔಡ ಸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠਾ ਨੌਲਤ ਪਾਈਆਂ।

ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕੇ ਜੇ ਵਿਆਹ ਲੱਗਾ ਪੰਛ ਲੋਕ ਪਹੁਤੀ ਜਾਈ ਛੱਟਿਆ ਕਿਸੇ ਲੱਗਾ ਦੋਖ ਅਣ ਦੇਵਤਾ ਪਾਣੀ ਦੇਵਤਾ ਬੈਸਨ ਤੁਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕ ਪਵਿੱਤ ਪਾਪੀ ਸਤਨ ਕੱਢਿਆ।

ਮਹਲਾ ਦੂਜਾ ਨਾਲਿਆ ਨੇ ਦੋਸਤੀ ਵੱਡਾ ਦੂਸੇ ਨੇ ਹੋ ਪਾਣੀ ਅੰਦਰ ਲੀਕ ਚੋ ਤਿਸਦਾ ਥਾਂ ਨਾ ਥੋ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਸ਼ਕੇ ਰਾਸ ਜੇ ਕਦ

ਹੋੜੀ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਪਾਏ ਹੁਰਮਤ ਤਿਸਨੋ ਅਗਲਿਓ ਵਜੋ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਗਹੀਆ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚਲੇ।

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
2: ਉਦਤ ਪਾਰ ਕੇ ਗੌਰ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭੈ ਤੋ ਕਹਾ ਭੈ ਭੂਪ ਤੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਦ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ

ਫਨੇ ਅੰਦਰ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਤਲ ਮੈਂ ਪਲ ਹੀ ਪਲ ਮੈਂ ਸਭ ਥਾਵ ਥਪੈਂਗੇ ਪੁਨ ਪ੍ਰਤਾਪਨ ਬਾੜ ਜਾਤ ਤੁਨ ਪਾਪਨ ਕਹਿ ਬਹੁ ਪੁੰਜ ਖਪੈਂਗੇ ਸਾਧ ਸਮੂਹ ਪਰਸਨ ਫਿਰ ਜਗ ਸਤਰ ਸਭ ਅਵਲੋਕ ਚਪੈਂਗੇ।

ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਦਾਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚਹੋ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋ ਭਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਤਿਗ ਫਤਿਹ ਬਿਰਧ ਕੀ ਪੈਜ ਪੰਥ ਕੀ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾ ਦਰ ਪ੍ਰਵਾਨ ਕਰਨੀ ਆ। ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ। ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਿਸਤਾਨ ਦੀ ਦਾਤ। ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਜੀ। ਸਤਿਗੁਰੂ ਜੀ ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ। ਗ੍ਰਸਤ ਜੀਵਨ ਦਾ ਸੁੱਖ ਬਖਸ਼ਿਸ਼ ਕਰਨਾ। ਪਰਿਵਾਰਕ ਜੀਵਨ ਵਿੱਚ ਅੱਗੇ ਵਧਾਉਣਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਜੀ। ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਮਹਾਰਾਜ ਜੀ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕ ਸਾਲ ਸੋਚ ਪਵਿੱਤਰ ਹੁਣ ਲਾਭ ਭੋਗ ਹਰ ਰਾਏ। ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਛਕੇ ਆਪ ਜੀ ਕਾ ਨਾਮ। ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਕਿਰਪਾ ਕਰੋ। ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ। ਉਪਰੰਤ ਦੀਵਾਰ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਏ ਘਰ ਨੌਨ ਦਾਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ

ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ

ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਵ ਤਿਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ, ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਧਾਰ ਜੀਓ। ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ। ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓੜ ਧਾਨ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕਿਹਾ ਜੋਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀਆਂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸੁੰਦਰ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਸੰਗਤੀ ਰੂਪ ਵਿੱਚ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਿਆਂ ਉਪਰੰਤ ਆਸਾ ਜੀਆਂ ਦੀ ਵਾਰ, ਛੇ ਪੌੜੀਆਂ, ਆਨੰਦ ਸਾਹਿਬ ਜੀਆਂ ਦਾ ਕੀਰਤਨ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭਟਾਵਾਂ ਦਰ ਪ੍ਰਵਾਨ ਕਰਨੀਆ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ, ਖਾਲਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਸਾਹਿਬ ਜੀਓ। ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ, ਬੱਚਿਆਂ ਨੂੰ ਆਪਣੇ ਚਰਨਾਂ ਦਾ ਪਿਆਰ, ਨਾਮ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰੋ, ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਭੇਜ ਸਿੰਘ ਆਪ ਜੀ ਨੇ ਕਿਰਪਾ ਕਰਨੀ, ਜੋ ਸੇਵਕਾਂ ਦੇ ਕਾਰਜ ਹਨ, ਅੰਗ ਸੰਗ ਸਹਾਇਕ ਹੋ ਕਰਕੇ ਸਹਾਇਤਾ ਕਰਨੀ, ਵਿਘਨਾ ਦਾ ਨਾਸ ਕਰਨਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਕਰਨੀ ਆ ਜੀ। ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਛਕਿਆ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ। ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ, ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੇ ਕਲਿਆਣ ਦੇ ਵਾਸਤੇ। ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਨਿਤਨੇਮ ਕੀਰਤਨ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ, ਕੱਲ ਨੂੰ ਸੰਗਰਾਂਦ ਦਾ ਦਿਹਾੜਾ ਹੈ ਅਤੇ ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜੀਆਂ ਦਾ ਸ਼ਹੀਦੀ ਦਿਹਾੜਾ ਵੀ ਕੱਲ ਨੂੰ ਹੈ। 28, 29 ਤੇ 30 ਜੁਲਾਈ ਨੂੰ 31 ਰਾਗ ਜੋ ਗੁਰੂ ਗ੍ਰੰਥ ਸਾਹਿਬ ਵਿੱਚ 31 ਉਹਨਾਂ ਦੇ ਪ੍ਰਕਾਰ ਹਨ, ਉਹਦੇ ਆਧਾਰ ਦੇ ਉੱਪਰ ਕੀਰਤਨ ਰਾਗ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦੇ 6 ਰਾਤ ਦੇ 9 ਵਜੇ ਤੱਕ ਹੋਵੇਗਾ, 6 ਤੋਂ 9 ਵਜੇ ਤੱਕ ਦਾ। 1 ਅਗਸਤ ਦਿਨ ਸ਼ਨੀਵਾਰ ਸਵੇਰੇ 9 ਵਜੇ ਮੀਰੀ ਪੀਰੀ ਨਗਰ ਕੀਰਤਨ ਆਪਣੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਵੇਲੇ ਅਨੁਸਾਰ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਅਤੇ 2 ਅਗਸਤ ਦਿਨ ਐਤਵਾਰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਸਾਹਿਬ ਜੀਆਂ ਦੇ ਧੀਆਂ ਪੁੱਤਰ ਸਜੋ ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਜਾਮਣੀ ਸਾਹਿਬ ਉਹਨਾਂ ਤੋਂ ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਆਪਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਤਿਹ ਪਰਮ ਸਤਿਕਾਰ ਤੇ ਸਨਮਾਨ ਯੋਗ ਸਤ ਸੰਗੀ ਜਨੋ ਜਿਤਨੀਆਂ ਵੀ ਸਭ ਸੰਗਤਾਂ ਅੰਮ੍ਰਿਤ ਵੇਲੇ ਦੀ ਸੇਵਾ ਸੰਭਾਲ ਦਾ ਆਨੰਦ ਮਾਣ ਰਹੇ ਹੋ, ਅੰਮ੍ਰਿਤ ਵੇਲੇ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਖ਼ਤ ਸਾਹਿਬਾਨਾਂ ਦੇ ਉੱਪਰ ਪ੍ਰਕਾਸ਼ਮਾਨ ਹੋਏ, ਪਰੰਤ ਪੰਜ ਪਾਵਣ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਆਏ ਹੋਏ ਪਾਵਣ ਮੁਖਵਾਕ, ਸਾਰੀਆਂ ਸਵਾਵਾਂ ਸਤਿਗੁਰੂ ਜੀ ਦੇ ਕੀਰਤਨੀ ਸਿੰਘਾਂ ਦੇ ਵੱਲੋਂ, ਮਹਾਰਾਜ ਜੀ ਦੇ ਗ੍ਰੰਥੀ ਸਾਹਿਬਾਨਾਂ ਦੇ ਵੱਲੋਂ ਨਿਭਾਈਆਂ ਗਈਆਂ। ਸਭ ਸੰਗਤਾਂ ਨੇ ਬੜੇ ਪ੍ਰੇਮ ਸਹਿਤ ਇਹਨਾਂ ਸਵਾਵਾਂ ਦਾ ਆਨੰਦ ਮਾਣਿਆ ਹੈ। ਆਓ ਸੰਗਤ ਜੀ, ਆਏ ਹੋਏ ਪਾਵਣ ਮੁਖਵਾਕ ਦੀ ਵਿਆਖਿਆ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬੁੱਧੀ ਬਖਸ਼ਿਸ਼ ਕੀਤੀ ਹੈ, ਤੁਸ਼ ਬੁੱਧੀ ਦੇ ਦੁਆਰਾ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਆਨੰਦ ਮਾਣ ਸਕੀਏ। ਗੁਰਬਾਣੀ ਅਗਾਧ ਬੋਧ ਹੈ, ਕੋਈ ਸ਼ੱਕ ਨਹੀਂ, ਕੋਈ ਦੋ ਰਿਆਂ ਨਹੀਂ ਗੀਆਂ, ਗੁਰਬਾਣੀ ਧੁਰਦੀ ਬਾਣੀ ਹੈ। ਗੁਰਬਾਣੀ ਗਾਵੇ ਹੈ ਭਾਈ, ਉਹ ਸਫਲ ਸਦਾ ਸੁਖਦਾਈ। ਗੁਰਬਾਣੀ ਸਦਾ ਹੀ ਸੁਖ ਦਿੰਦੀ ਹੈ, ਪਰ ਵਿਦਵਾਨਾਂ ਨੇ ਸੁਖ ਵੀ ਦੋ ਪ੍ਰਕਾਰ ਦਾ ਮੰਨਿਆ ਹੈ। ਇੱਕ ਆਤਮਕ ਸੁਖ ਹੁੰਦਾ ਹੈ ਅਤੇ ਦੂਸਰਾ ਸਰੀਰਕ ਸੁੱਖ ਹੈ, ਜਿਸ ਨੂੰ ਵਿਦਵਾਨ ਤਾਨਸਿਕ ਸੁੱਖ ਵੀ ਕਹਿੰਦੇ। ਜ਼ਿਆਦਾਤਰ ਅਸੀਂ ਸਰੀਰਕ ਸੁੱਖਾਂ ਦੇ ਨਾਲ ਜੁੜੇ ਹਾਂ, ਜੇ ਤਾਂ ਸਾਨੂੰ ਸਰੀਰਕ ਸੁੱਖ ਬਹੁਤੇ ਜ਼ਿਆਦਾ ਮਿਲ ਜਾਣ ਤਾਂ ਅਸੀਂ ਉਹਦੇ ਵਿੱਚ ਹੀ ਰਹਿ ਕੇ ਪ੍ਰਸੰਨ ਹੁੰਦੇ ਹਾਂ। ਪਰ ਜਿਹੜੇ ਮਹਾਂਪੁਰਖ ਹੁੰਦੇ ਨੇ, ਜਿਨ੍ਹਾਂ ਦੀ ਅਵਸਥਾ ਬੜੀ ਡੂੰਘੀ ਚਲੇ ਜਾਂਦੀ ਹੈ, ਜਿਹੜੇ ਤ੍ਰਿਆ ਅਵਸਥਾ ਦੇ ਮਾਲਕ ਹੋ ਜਾਂਦੇ ਹਨ, ਉਹ ਸਰੀਰਕ ਸੁੱਖਾਂ ਤੋਂ ਉੱਪਰ ਉੱਠ ਜਾਂਦੇ ਹਨ, ਉਹ ਆਤਮਕ ਸੁੱਖ ਦੇ ਉੱਪਰ ਆਨੰਦ ਮਾਣਦੇ ਹਨ। ਉਹਨਾਂ ਦਾ ਸਰੀਰਕ ਸੁੱਖਾਂ ਦੇ ਉੱਪਰੋਂ ਆਪਣੀ ਅਵਸਥਾ ਤੋਂ ਉਹਨਾਂ ਦਾ ਜੀਵਨ ਇਸ ਪ੍ਰਕਾਰ ਬਣ ਜਾਂਦਾ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਉਹਨਾਂ ਦੀ ਇਹ ਅਵਸਥਾ ਹੈ, ਉਹ ਖੁਸ਼ੀ ਗਮੀ ਤੋਂ ਰਹਿਤ ਹੈ, ਉਹ ਦੁੱਖ ਸੁੱਖ ਤੋਂ ਰਹਿਤ ਹੋ ਜਾਂਦੇ ਹਨ, ਉਹ ਪਰਾਏ ਸੋਨੇ ਨੂੰ ਵੀ ਲੋਹਾ ਕਰਕੇ ਮੰਨਦੇ ਹਨ। ਇਹ ਅਵਸਥਾ ਜਿਹੜੀ ਹੈ ਸੱਤ ਪੁਰਸ਼ਾਂ ਦੀ ਬਣ ਜਾਂਦੀ ਹੈ, ਜਿਨ੍ਹਾਂ ਦੀ ਅਧਿਆਤਮਕ ਮਿਰਤੀ, ਜਿਨ੍ਹਾਂ ਦਾ ਅਧਿਆਤਮਕ ਜੀਵਨ ਉਹਨਾਂ ਨੇ ਗੁਰੂ 'ਤੇ ਨਿਰਭਰ ਕਰਨਾ ਹੈ। ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲੇ ਸਿੱਖਾਂ ਨੇ ਬੇਨਤੀ ਕੀਤੀ ਹੈ। ਮਹਾਰਾਜ ਜੀ ਮੱਧ ਭਾਰਤ ਕਾਲ ਦੇ ਅੰਦਰ ਸ਼ੁਰੂ ਤੋਂ ਹੀ ਲੋਕ ਨਮਸਕਾਰਾਂ ਕਰਦੇ ਹਨ। ਕੋਈ ਆਪਣੀ ਆਸਥਾ ਦੇ ਮੁਤਾਬਕ ਦੇਵੀ ਦੇਵਤਿਆਂ ਨੂੰ ਪੂਜੀ ਜਾਂਦਾ ਹੈ, ਕੋਈ ਕਬਰਾਂ ਨੂੰ ਮੱਥਾ ਟਿੱਕੀ ਜਾਂਦਾ ਹੈ, ਕੋਈ ਮੜੀਆਂ ਮਸਾਣੀਆਂ 'ਤੇ ਜਾ ਕੇ ਨਮਸਕਾਰਾਂ ਕਰੀ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਦੱਸੋ ਕਿ ਨਮਸਕਾਰ ਕਿਹਨਾਂ ਨੂੰ ਕਰਨੀ ਚਾਹੀਦੀ ਹੈ, ਕਿਉਂਕਿ ਦੁਨੀਆ ਤਾਂ ਸਾਰੀ ਹੀ ਮੱਥਾ ਟੇਕਦੀ ਫਿਰਦੀ ਹੈ, ਕਿਉਂਕਿ ਜਿੱਥੇ ਸਿਰ ਝੁਕਾਇਆ ਕਬਰ ਦੇ ਉੱਪਰ, ਮੜੀ ਮਸਾਣੀ ਦੇ ਉੱਪਰ, ਦੇਵੀ ਦੇਵਤਿਆਂ ਦੀਆਂ ਪੂਜਾ 'ਤੇ ਮੱਠਾਂ ਦੇ ਉੱਪਰ ਜਾ ਕੇ
ਤੇ ਇਹ ਸਿਰ ਦੀ ਕੀਮਤ ਦਾ ਪਤਾ ਹੀ ਨਹੀਂ ਕਿ ਸਿਰ ਦੀ ਕੀਮਤ ਕਿੰਨੀ ਹੈ। ਤੇ ਦੂਸਰਾ ਪ੍ਰਸ਼ਨ, ਸਿੱਖਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਕੀਤਾ। ਮਹਾਰਾਜ ਜੀ, ਦੁਨੀਆਂ ਦੇ ਲੋਕ ਬੜੇ ਗੁਣ ਗਾਉਂਦੇ ਹਨ, ਕੋਈ ਮਿੱਤਰਾਂ ਦੇ ਗੁਣ ਗਾਉਂਦਾ ਹੈ, ਕੋਈ ਰਿਸ਼ਤੇਦਾਰਾਂ ਦੇ ਗੁਣ ਗਾਈ ਜਾਂਦਾ ਹੈ, ਕੋਈ ਕਿਸੇ ਰਾਜੇ ਦੇ ਗੁਣਾਂ ਨੂੰ ਗਾਉਣ ਲੱਗਾ ਹੋਇਆ ਏ। ਤੇ ਮਹਾਰਾਜ ਜੀ, ਸਾਨੂੰ ਇਹ ਵੀ ਦੱਸੋ ਕਿ ਜੀਵ ਦੇ ਉੱਪਰੋਂ ਗੁਣ ਕਿਹਦੇ ਗਾਉਣੇ ਚਾਹੀਦੇ ਹਨ। ਇਹ ਸਿੱਖਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ 'ਚ ਦੋ ਬੇਨਤੀਆਂ ਕੀਤੀਆਂ ਹਨ ਤੇ ਦੋਵਾਂ ਬੇਨਤੀਆਂ ਦੇ ਮਹਾਰਾਜ ਜੀ ਉੱਤਰ ਇਸ ਪਾਵਨ ਮੁੱਖ ਵਾਕ ਦੇ ਅੰਦਰ ਦਿੰਦੇ ਹਨ। ਆਓ ਸੰਗਤ ਜੀ, ਮਨ ਦੀ ਇਕਾਗਰਤਾ ਬਣਾਓ। ਜਿੰਨੀਆਂ ਵੀ ਸੰਗਤਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸੱਜ ਕੇ ਬੈਠੀਆਂ ਹਨ, ਇੱਕ ਵਾਰ ਰਸਨਾਂ ਨੂੰ ਪਾਵਨ ਪਵਿੱਤਰ ਕਰੀਏ ਜੀ।

ਗੁਰਦੇਵ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਜਿਨ੍ਹਾਂ ਦੀ ਬਾਬਤ ਭੱਟਾ ਨੇ ਸਵਈਆਂ ਦੇ ਵਿੱਚ ਬੜੇ ਪਿਆਰੇ ਬਚਨ ਲਿਖੇ ਹਨ। ਜਗ ਔਰ ਨਾ ਜਾਏ ਮਹਾਤਮ ਮੈਂ ਅਵਤਾਰ ਉਜਾਗਰ ਆਣ ਕੀਓ ਤਿਨਕੇ ਦੁੱਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਾਦਤ ਤੇ ਮਤ ਚੂਕਹ ਰੇ ਮਨ ਭੇਦ ਵਿਭੇਦ ਨ ਆਣ ਬੀਓ ਪ੍ਰਤਸ਼ ਹਿਰਦੇ ਗੁਰੂ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਤੇ ਸਵਈਆਂ ਦੇ ਅੰਦਰ ਜ਼ਿਕਰ ਕੀਤਾ ਧਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹਿਓ ਭਰ ਭਾਣ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਵਾਰ ਵਾਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭੱਟਾ ਨੇ ਸਵਈਆਂ ਦੇ ਰੂਪ ਦੇ ਵਿੱਚ ਉਚਾਰਨ ਕੀਤੀ। ਰਹੋ ਵਿਚਾਰ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਨ ਮੁੱਖ ਵਾਕ ਹੈ। ਰਾਗਾਂ ਦੇ ਵਿੱਚੋਂ ਧਨਾਸਰੀ ਰਾਗ ਹੈ, ਭਾਵੇਂ ਰਾਗ ਮਾਲਾ ਦੇ ਕਥਨ ਦੇ ਅਨੁਸਾਰ ਇਸ ਨੂੰ ਮਾਲ ਕੌਸ਼ਕ ਦੀ ਜਿਹੜੀ ਹੈ ਉਹ ਇਸਤਰੀ ਵੀ ਮੰਨਿਆ ਜਾਂਦਾ ਹੈ। ਧਨਾਸਰੀ ਇਹ ਪੰਚੋ ਗਾਈ ਮਾਲ ਰਾਗ ਕੌਸ਼ਕ ਸੰਗ ਲਾਈ, ਤੇ ਮਾਲ ਰਾਗ ਕੌਸ਼ਕ ਇੱਕ ਰਾਗ ਹੈ, ਉਹਦੀਆਂ ਪੰਜ ਇਸਤਰੀਆਂ ਮੰਨੀਆਂ ਜਾਂਦੀਆਂ ਨੇ। ਪੰਜਾਂ ਇਸਤਰੀਆਂ ਦੇ ਵਿੱਚੋਂ ਇਹ ਧਨਾਸਰੀ ਰਾਗਣੀ ਨੂੰ ਵੀ ਇਸਤਰੀ ਮੰਨਿਆ ਜਾਂਦਾ, ਭਾਵ ਕਿ ਜਿਹੜੇ ਵਿਦਵਾਨ ਹਨ ਇਹਨੂੰ ਸੰਪੂਰਨ ਰਾਗ ਮੰਨਦੇ ਹਨ। ਧਨਾਸਰੀ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਗੁਰੂ ਅਰਜਨ

ਜਦੋਂ ਸਿੱਖਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਮਹਾਰਾਜ ਜੀ ਦੱਸੋ ਫਿਰ ਕਿਹਨੂੰ ਕਿਹਨੂੰ ਵੰਦਨਾ ਕਰਨੀ ਚਾਹੀਦੀ ਹੈ? ਕਬਰਾਂ ਨੂੰ, ਮੜੀਆਂ ਮਸਾਨਾਂ ਦੇ ਤਾਂ ਹੀ ਲੋਕ ਪੂਜਦੇ ਹਨ, ਅਤੇ ਮਹਾਰਾਜ ਜੀ ਇਸੇ ਤਰ੍ਹਾਂ ਗੁੱਗਿਆਂ ਦੀ ਪੂਜਾ ਵੀ ਕਰਦੇ ਹਨ, ਕਿਉਂਕਿ ਮੱਧ ਭਾਰਤ ਦੀ ਧਰਤੀ 'ਤੇ ਨਾ ਲੋਕ ਬਹੁਤ ਬੁੱਤ ਪ੍ਰਸਤੀ ਸਨ। ਜਿਵੇਂ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ, ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਰਨਾਈ, ਓਏਲੇ ਜਾਰੇ ਓਏਲੇ ਗਾਢੇ, ਤੇਰੀ ਗੱਤ ਦੋਹੂ ਨਾ ਪਾਈ। ਭਗਤ ਜੀ ਦਾ ਬਚਨ ਹੈ ਵੀ ਬੁੱਤ ਪ੍ਰਸਤੀ ਕਰਦੇ ਕਰਦੇ ਹਿੰਦੂ ਮਰ ਗਏ, ਤੁਰਕ ਮੂਏ ਸਰਨਾਈ। ਜਿਹੜੇ ਤੁਰਕ ਸਨ, ਮੁਗਲ ਸਨ, ਉਹ ਸਿਰ ਨੀਵੇਂ ਕਰ ਕਰਕੇ ਮਰ ਗਏ, ਨਿਉਂਦੇ ਹੋ ਕੇ ਮਰ ਗਏ। ਭਾਵ ਜਦੋਂ ਉਹ ਨਮਾਜ਼ ਪੜ੍ਹਦੇ ਨੇ, ਉਹ ਕਈ ਛਣ ਦੇ ਵਿੱਚ ਹੀ ਉਹ ਨੀਵੇਂ ਹੁੰਦੇ ਹਨ। ਪਰ ਉਹ ਰੱਬ ਦੀ ਜਿਹੜੀ ਮਰਜ਼ਾਦਾ ਹੈ, ਰੱਬ ਦੀ ਗੱਤ ਹੈ, ਨਾ ਤਾਂ ਹਿੰਦੂਆਂ ਨੇ ਸਮਝੀ, ਨਾ ਤੁਰਕਾਂ ਨੇ ਸਮਝੀ। ਤੇਰੀ ਗੱਤ ਦੋਹੂ ਨਾ ਪਾਈ, ਮਨ ਰੇ ਸੰਸਾਰ ਅੰਧ ਗਹਿਰਾ। ਹੇ ਮਨਾ, ਇਹ ਜਿਹੜਾ ਸੰਸਾਰ ਹੈ ਅੰਨਾ ਹੋਇਆ ਫਿਰਦਾ ਹੈ, ਇਹ ਇੱਕ ਖੂਹ ਦੇ ਵਿੱਚ ਡਿੱਗਿਆ ਜਾ ਪਿਆ ਹੈ, ਖੂਹ ਦੇ ਵਿੱਚੋਂ ਨਿਕਲਣਾ ਇਸ ਨੂੰ ਬੜਾ ਔਖਾ ਹੈ। ਇਹ ਦੇਵੀ ਦੇਵਤਿਆਂ ਦੀ ਉਪਾਸ਼ਨਾ ਦੇ ਵਿੱਚ ਲੱਗਾ ਹੋਇਆ ਹੈ। ਮਨ ਰੇ ਸੰਸਾਰ ਅੰਧ ਗਹਿਰਾ, ਚੌ ਦਿਸ ਪਸਰਿਓ ਹੈ, ਚਾਰੇ ਪਾਸੇ ਹੀ ਹਨੇਰਾ ਪਸਰਿਆ ਹੋਇਆ ਹੈ। ਇਸੇ ਕਰਕੇ ਜਿਹੜੇ ਜਮ ਹਨ, ਉਹ ਆਪਣੇ ਹੱਥ ਦੇ ਵਿੱਚ ਰੱਸਾ ਲੈ ਕੇ ਤੁਰੇ ਫਿਰਦੇ ਹਨ ਵੀ ਕਿਸ ਸਮੇਂ ਸਾਡੇ ਕੋਲ ਮਨਮੁੱਖ ਬੰਦਾ ਆਵੇ, ਅਸੀਂ ਉਹਦੇ ਗਲ ਦੇ ਵਿੱਚ ਰੱਸਾ ਪਾ ਦਈਏ। ਭਗਤ ਜੀ ਕਹਿੰਦੇ, ਕਬਤ ਪੜੇ ਪੜ ਕਬਤਾ ਮੂਏ, ਕੱਪੜ ਕਿਦਾਰੈ ਜਾਈ। ਕੋਈ ਤਾਂ ਕੇਦਾਰਨਾਥ ਦੇ ਉੱਪਰ ਜਾ ਕਰਕੇ ਮੱਥੇ ਟੇਕੀ ਜਾਂਦੇ ਨੇ, ਕੋਈ ਢੇਰ ਸਾਰੇ ਕਿਤਾਬਾਂ ਪੜ੍ਹੀ ਜਾਂਦੇ ਨੇ, ਪੁਸਤਕਾਂ ਪੜ੍ਹੀ ਜਾਂਦੇ ਨੇ, ਪਰ ਢੇਰ ਸਾਰੀਆਂ ਪੁਸਤਕਾਲਾਂ ਦੇ ਵਿੱਚੋਂ ਪੁਸਤਕਾਂ ਪੜ੍ਹ ਕੇ ਵੀ ਕੇਦਾਰਨਾਥ ਦੇ ਉੱਪਰ ਜਾ ਕੇ ਵੀ ਉਹ ਰੱਬ ਦੀ ਜਿਹੜੀ ਹੈ ਗੱਤ ਨਾ ਸਮਝ ਸਕੇ। ਤੇਰੀ ਗੱਤ ਦੋਹੂ ਨਾ ਪਾਈ, ਮਨ ਰੇ ਸੰਸਾਰ ਅੰਧ ਗਹਿਰਾ, ਚੌ ਦਿਸ ਪਸਰਿਓ ਹੈ ਜਮ ਜੀਵਰਾ। ਕਬਤ ਪੜੇ ਪੜ ਕਬਤਾ ਮੂਏ, ਕੱਪੜ ਕਿਦਾਰੈ ਜਾਈ। ਜਟਾ ਧਾਰ ਧਾਰ ਜੋਗੀ ਮੂਏ, ਜਟਾ ਰੱਖ ਲਈਆਂ ਲੰਬੀਆਂ ਲੰਬੀਆਂ ਜੋਗੀਆਂ ਨੇ ਆਪਣੇ ਸਰੀਰ ਤੇ ਸਵਾਹ ਲਾ ਲਿਆ। ਇਹ ਵੀ ਇੱਕ ਸਮਾਂ ਸੀਗਾ, ਇਹ ਭਾਰਤ ਵਰਸ਼ ਦੀ ਧਰਤੀ ਤੇ ਕੋਈ ਸਮਾਂ ਸੀ ਜਦੋਂ ਜੋਗੀਆਂ ਦਾ ਬੜਾ ਵੱਡਾ ਬੋਲਬਾਲਾ ਰਿਹਾ, ਯੋਗ ਮਤ ਦਾ ਬੜਾ ਵੱਡਾ ਪ੍ਰਚਾਰ ਰਿਹਾ। ਉਦੋਂ ਸਨਾਤਨ ਮਤ ਏਡਾ ਵੱਡਾ ਨਹੀਂ ਸੀਗਾ, ਉਦੋਂ ਯੋਗ ਮਤ ਸਭ ਤੋਂ ਵੱਡਾ ਗਿਣਿਆ ਜਾਂਦਾ ਸੀ। ਵੱਡੇ ਵੱਡੇ ਜਿਹੜੇ ਭਰਥਰੀ ਯੋਗੀ ਵਰਗੇ ਸਨ, ਰਾਜਾ ਗੋਪੀ ਚੰਦ ਵਰਗੇ ਸਨ, ਇਹਨਾਂ ਨੇ ਕੰਨਾਂ ਦੇ ਵਿੱਚ ਮੁੰਦਰਾਂ ਪਾ ਲਈਆਂ ਸੀਗੀਆਂ। ਤੁਸੀਂ ਦੱਸੋ ਖਾਂ, ਜਿਸ ਦੇਸ਼ ਦੇ ਰਾਜੇ ਯੋਗੀ ਬਣ ਜਾਣ ਤੇ ਪ੍ਰਜਾ ਨੇ ਯੋਗੀ ਹੋਣਾ ਤਾਂ ਸੁਭਾਵਿਕ ਹੀ ਹੈ। ਇਹ ਕੋਈ ਸਮਾਂ ਸੀਗਾ ਯੋਗੀਆਂ ਦਾ ਬੜਾ ਵੱਡਾ ਬੋਲਬਾਲਾ ਰਿਹਾ, ਤੇ ਹੁਣ ਹੌਲੀ ਹੌਲੀ ਜਿਹੜਾ ਯੋਗ ਮਤ ਹੈ ਉਸ ਧਰਤੀ ਤੋਂ ਖਤਮ ਹੁੰਦਾ ਜਾ ਰਿਹਾ, ਲਗਭਗ ਖਤਮ ਹੀ ਹੈ। ਇਸ ਪ੍ਰਕਾਰ ਇਹ ਯੋਗੀਆਂ ਨੇ ਵੱਡੀਆਂ ਵੱਡੀਆਂ ਜਟਾਵਾਂ ਰੱਖ ਲਈਆਂ, ਸਰੀਰ ਤੇ ਵਿਭੂਤੀ ਲਾ ਲਈ। ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਬੜਾ ਕਿਹਾ, ਮਹਾਰਾਜ ਜੀ ਤੁਸੀਂ ਸਾਡੇ ਯੋਗ ਮਤ ਦੇ ਵਿੱਚ ਆ ਜਾਵੋ, ਅਸੀਂ ਤੁਹਾਨੂੰ ਬਹੁਤ ਵੱਡੇ ਆਪਣੇ ਜਿਹੜੇ ਹਨ ਉਹ ਸਿੱਧ ਪੁਰਸ਼ ਮੰਨਾਂਗੇ। ਤੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਤੁਹਾਡੇ ਯੋਗ ਮਤ ਵਿੱਚ ਕੀ ਹੈ? ਮਹਾਰਾਜ ਜੀ, ਸਾਡੇ ਯੋਗ ਮਤ ਵਿੱਚ ਸਭ ਕੁਝ ਹੀ ਹੈ, ਰਿੱਧੀਆਂ ਨੇ, ਸਿੱਧੀਆਂ ਨੇ, ਸ਼ਕਤੀਆਂ ਨੇ, ਕਿਉਂਕਿ ਯੋਗੀਆਂ ਦੀ ਉਮਰ ਬੜੀ ਵੱਡੀ ਹੁੰਦੀ ਸੀਗੀ, ਕਿਸੇ ਦੀ 4000 ਸਾਲ, ਕਿਸੇ ਦੀ 5000 ਸਾਲ। ਇਹ ਸਵਾਸ ਆਪਣੇ

ਦਸਮ ਦੁਆਰ ਦੇ ਵਿੱਚ ਟਿਕਾ ਕੇ ਫਿਰ ਠੰਡਿਆਂ ਇਲਾਕਿਆਂ ਦੇ ਵਿੱਚ ਜਾ ਕੇ ਬੈਠ ਜਾਂਦੇ ਸਨ ਅਤੇ ਸਵਾਸ ਰੋਕ ਲੈਂਦੇ ਸਨ। ਇਹ ਇੱਕ ਕਿਲਿਕ ਕਿਰਿਆ ਹੈ, ਇਹ ਕੋਈ ਵੀ ਕਰ ਸਕਦਾ, ਤੁਸੀਂ ਵੀ ਕਰ ਸਕਦੇ ਹੋ, ਪਰ ਇਹ ਕਿਰਿਆ ਹੈ, ਕਠਿਨ ਹੈ, ਕੋਈ ਵੀ ਕਰ ਸਕਦਾ, ਪਰ ਇਹ ਰੱਬ ਦੀ ਬੰਦਗੀ ਨਹੀਂ ਗੀ। ਇਸ ਪ੍ਰਕਾਰ ਇਹ ਜਿਹੜੇ ਯੋਗੀ ਸਨ ਉਹ ਵੱਡੀਆਂ ਵੱਡੀਆਂ ਜਟਾਵਾਂ ਉਹਨਾਂ ਨੇ ਧਾਰਨ ਕਰ ਲਈਆਂ, ਸਰੀਰ 'ਤੇ ਵਿਭੂਤੀ ਲਾ ਲਈ। ਭਗਤ ਜੀ ਕਹਿੰਦੇ, ਦੇਖੋ ਖਾਂ ਭਾਈ, ਕਹਿੰਦੇ ਜਿਹੜੇ ਯੋਗੀਆਂ ਨੇ ਜਟਾ ਧਾਰ ਧਰ ਯੋਗੀ ਮੂਏ, ਤੇਰੀ ਗੱਤ ਇਹਨੇ ਹੀ ਨਾ ਪਾਈ। ਰੱਬ ਦੀ ਮੱਤ ਨੂੰ, ਰੱਬ ਦੀ ਮਰਜ਼ਾਦਾ ਨੂੰ ਇਹਨਾਂ ਯੋਗੀਆਂ ਨੇ ਵੀ ਨਹੀਂ ਨਾ ਪਾ ਸਕੇ। ਜਟਾ ਧਾਰ ਧਰ ਯੋਗੀ ਮੂਏ, ਤੇਰੀ ਗੱਤ ਇਹਨੇ ਹੀ ਨਾ ਪਾਈ। ਦਰਬ ਸੰਚ ਸੰਚ ਰਾਜੇ ਮੂਏ, ਧਨ ਇਕੱਠਾ ਕਰਦੇ ਕਰਦੇ ਰਾਜੇ ਵੀ ਦੁਨੀਆਂ ਤੋਂ ਮਰ ਗਏ। ਭਾਵੇਂ ਸਿਕੰਦਰ ਸਾਂ, ਭਾਵੇਂ ਨਾਦਰ ਸ਼ਾਹ ਵਰਗੇ ਸੀਗੇ, ਜਿੱਡੇ ਜਿੱਡੇ ਵੱਡੇ ਰਾਜੇ ਹੋਏ ਹੈ, ਉਹ ਮਾਇਆ ਨੂੰ ਇਕੱਠੀ ਕਰਦੇ ਕਰਦੇ ਢੇਰ ਲਾ ਲਾ ਕੇ ਦੁਨੀਆਂ ਤੋਂ ਚਲੇ ਗਏ। ਦਰਬ ਸੰਚ ਸੰਚ ਰਾਜੇ ਮੂਏ, ਗੱਡ ਲੇ ਕੰਚਨ ਧਾਰੀ, ਵੱਡੇ ਵੱਡੇ ਉਹਨਾਂ ਨੇ ਕਿਲੇ ਬਣਾ ਲਏ, ਜਾਂ ਇੰਜ ਕਹਿ ਲਵੋ ਵੀ ਸੋਨਿਆਂ ਦੇ ਅੰਬਾਰ ਲਾ ਲਏ ਉਹਨਾਂ ਨੇ ਵੱਡੇ ਵੱਡੇ। ਗੱਡ ਲੇ ਕੰਚਨ ਭਾਰੀ, ਵੇਦ ਪੜੇ ਪੜ ਪੰਡਿਤ ਮੂਏ, ਵੇਦਾਂ ਨੂੰ ਪੜ ਪੜ ਕੇ ਜਿਹੜੇ ਪੰਡਿਤ ਮਰ ਗਏ ਦੁਨੀਆਂ ਤੋਂ। ਪਰ ਚਾਰ ਵੇਦਾਂ ਦੇ ਵਿੱਚ ਹੈ ਵੀ ਕੁਝ ਨਹੀਂ ਗਾ, ਕਰਮ ਕਾਂਡ ਹੀ ਹੈ। ਇਸ ਪ੍ਰਕਾਰ ਰਿਗ ਵੇਦ ਹੈ, ਜੁਜ ਵੇਦ ਹੈ, ਸ਼ਾਮ ਵੇਦ ਹੈ, ਅਥਰਬਨ ਵੇਦ ਹੈ। ਵੇਦਾਂ ਨੂੰ ਪੜ ਪੜ ਕੇ ਪੰਡਿਤ ਵੀ ਮਰ ਗਏ। ਰੂਪ ਦੇਖ ਦੇਖ ਨਾਰੀ ਤੇ ਵਕਾਰੀ ਤੇ ਸੰਸਾਰੀ ਬੰਦੇ ਇਸਤਰੀ ਦਾ ਰੂਪ ਦੇਖ ਦੇਖ ਕੇ ਮਰ ਗਏ। ਹਰੇਕ ਦੁਨੀਆਂ ਦੇ ਉੱਪਰੋਂ ਐਵੇਂ ਹੀ ਚਲੇ ਗਿਆ ਜਿਵੇਂ ਆਇਆ ਸੀਗਾ। ਭਗਤ ਜੀ ਕਹਿੰਦੇ, ਗੱਲ ਇੱਥੇ ਮੁੱਕਦੀ ਹੈ ਕਿ ਰਾਮ ਨਾਮ ਬਿਨ ਸਭੇ ਬਗੂਤੇ, ਬਗੂਤੇ ਤੋਂ ਭਾਵ ਹੁੰਦਾ ਵੀ ਖਰਾਬ ਹੋ ਜਾਣਾ। ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮਨੁੱਖ ਦਾ ਆਇਆ ਜੀਵਨ ਖਰਾਬ ਹੀ ਹੈ। ਜਿਵੇਂ ਪਹਿਲੇ ਪੌੜੀਆਂ ਦੇ ਵਿੱਚ ਮਾਰ ਭਗਤ ਜੀ ਦੱਸ ਕੇ ਗਏ, ਰਾਜੇ ਹੋਏ, ਵਕਾਰੀ ਸੰਸਾਰੀ ਬੰਦੇ ਹੋਏ, ਜਾਂ ਯੋਗੀ ਜਨ ਹੋਏ, ਜਾਂ ਤੁਰਕ ਹੋਏ, ਜਾਂ ਹਿੰਦੂ ਹੋਏ, ਜਿੰਨੇ ਲੋਕ ਹੋਏ ਨੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਖਰਾਬ ਹੀ ਹੋ ਗਏ। ਉਹਨਾਂ ਦਾ ਜੀਵਨ ਖਤਮ ਹੋ ਗਿਆ। ਰਾਮ ਨਾਮ ਬਿਨ ਸਭੇ ਬਗੂਤੇ, ਦੇਖੋ ਨਿਰਖ ਸਰੀਰਾ। ਮੈਂ ਤਾਂ ਬੜੀ ਨਿਰਖ ਕਰਕੇ, ਪਰਖ ਕਰਕੇ ਆਪਣੇ ਸਰੀਰ ਨੂੰ ਦੇਖਿਆ। ਹਰ ਕੇ ਨਾਮ ਬਿਨ ਕਿਨ ਗੱਤ ਪਾਈ, ਕਹਿ ਉਪਦੇਸ਼ ਕਬੀਰਾ। ਕਬੀਰ ਜੀ ਕਹਿੰਦੇ, ਦੱਸੋ ਖਾਂ ਭਾਈ, ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਹਨਾਂ ਨੂੰ ਮੁਕਤੀ ਮਿਲੀ ਹੈ, ਕਿਹਨਾਂ ਨੂੰ ਉਸ ਅਧਿਆਤਮਕ ਮਾਰਗ ਦੀ ਪ੍ਰਾਪਤੀ ਹੋਈ ਹੈ। ਜੇ ਅਧਿਆਤਮਕ ਮਾਰਗ ਦੀ ਪ੍ਰਾਪਤੀ ਹੋਈ ਹੈ, ਉਹ ਪਰਮੇਸ਼ਰ ਦੇ ਨਾਮ ਦੇ ਦੁਆਰਾ ਹੀ ਹੋਈ ਹੈ। ਕਰਮ ਕਾਂਡ ਕਰਕੇ ਕਿਸੇ ਨੂੰ ਅਧਿਆਤਮਕ ਪੱਖ ਨਹੀਂ ਮਿਲਿਆ ਪਿਆ। ਉਹ ਸਮਾਂ ਸੀਗਾ ਉਸ ਦੇਸ਼ ਦੇ ਵਿੱਚ ਜਿੱਥੇ ਬੁੱਤਾਂ ਦੀ ਪੂਜਾ ਕੀਤੀ ਜਾਂਦੀ ਸੀਗੀ, ਜਿੱਥੇ ਕਬਰਾਂ ਦੀਆਂ ਪੂਜਾ ਕੀਤੀਆਂ ਜਾਂਦੀਆਂ ਸਨ, ਜਿੱਥੇ ਮੜੀਆਂ ਮਸਾਣੀਆਂ ਨੂੰ ਨਮਸਕਾਰਾਂ ਕੀਤੀਆਂ ਜਾਂਦੀਆਂ ਸਨ। ਪਰ ਸਤਿਗੁਰੂ ਮਹਾਰਾਜ ਜੀ ਦੇ ਕੋਲੇ ਜਦੋਂ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਸਾਨੂੰ ਦੱਸੋ ਨਮਸਕਾਰ ਕਿਹਨਾਂ ਨੂੰ ਕਰਨੀ ਹੈ, ਤੇ ਮਹਾਰਾਜ ਜੀ ਕਹਿੰਦੇ, ਬੰਦਨਾ ਹਰ ਬੰਦਨਾ, ਹਰ ਤੋਂ ਭਾਵ ਹੁੰਦਾ ਪਰਮੇਸ਼ਰ। ਵਾਹਿਗੁਰੂ ਜੀ ਕਹਿੰਦੇ, ਭਾਈ ਜੇ ਤੁਸੀਂ ਨਮਸਕਾਰ ਕਰਨੀ ਹੈ ਨਾ, ਤੇ ਹੇ ਭਾਈ ਉਸ ਹਰੀ ਪਰਮਾਤਮਾ ਨੂੰ ਨਮਸਕਾਰ ਕਰੋ। ਵਾਸਤਵ ਦੇ ਅੰਦਰ ਨਮਸਕਾਰ ਵਿਦਵਾਨਾਂ ਨੇ ਦੋ ਪ੍ਰਕਾਰ ਦੀ ਮੰਨੀ ਹੈ ਵੀ ਜੇ ਤੁਸੀਂ ਆਪਣੇ ਇਸ਼ਟ ਨੂੰ, ਆਪਣੇ ਧਰਮ ਨੂੰ ਵੰਦਨਾ ਕਰਨੀ ਹੈ, ਦੋ ਤਰ੍ਹਾਂ ਕਰਕੇ ਹੁੰਦੀ ਹੈ। ਪਹਿਲੀ ਜਿਹੜੀ ਵੰਦਨਾ ਹੁੰਦੀ ਹੈ ਉਸ ਨੂੰ ਕਹਿੰਦੇ ਡੰਡੌਤ ਵੰਦਨਾ, ਜਿਸਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਇਆ ਹੈ। ਡੰਡੌਤ ਵੰਦਨਾ ਅਣਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਸਿੱਖਾ ਜੇ ਆਪਣੇ ਇਸ਼ਟ ਨੂੰ ਵੰਦਨਾ ਕਰਨੀ ਹੈ, ਨਮਸਕਾਰ ਕਰਨੀ ਹੈ, ਤੇ ਡੰਡੌਤ ਵੰਦਨਾ ਕਰ। ਡੰਡੌਤ ਵੰਦਨਾ ਤੋਂ ਭਾਵ ਹੁੰਦਾ ਵੀ ਗੁਰੂ ਅੱਗੇ ਡੰਡੇ ਦੇ ਵਾਂਗ ਸਿੱਧਾ ਪੈ ਜਾ, ਲੰਬਾ ਪੈ ਜਾ, ਤੇ ਮਹਾਰਾਜ ਜੀ ਨੂੰ ਕਹਿ, ਮਹਾਰਾਜ ਮੈਂ ਆਪਣੇ ਸਰੀਰ ਕਰਕੇ ਆਪ ਜੀ ਨੂੰ ਸਮਰਪਿਤ ਹਾਂ। ਇਹਨੂੰ ਕਹਿੰਦੇ ਡੰਡੌਤ ਵੰਦਨਾ, ਵੀ ਆਪਣਾ ਲੰਬਾ ਸਰੀਰ ਗੁਰੂ ਜੀ ਦੇ ਅੱਗੇ ਕਰਕੇ ਪਾ ਦੇਣਾ, ਇਹ ਵੀ ਇੱਕ ਵੰਦਨਾ ਹੈ। ਦੂਸਰੀ ਵਿਦਵਾਨਾਂ ਨੇ ਲਿਖੀ ਹੈ ਅਸ਼ਟਾਂਗ ਵੰਦਨਾ, ਭਾਵ ਤੁਹਾਡੇ ਜਿਹੜੇ ਅੱਠ ਅੰਗ ਉਹ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲੱਗਣੇ ਚਾਹੀਦੇ। ਜਿਵੇਂ ਕਿ ਪਹਿਲਾਂ ਸਾਡਾ ਮੱਥਾ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲੱਗੇ,
ਫਿਰ ਇਸ ਜੀਵ ਦਾ ਨੱਕ ਲੱਗੇ, ਫਿਰ ਇਹਦੇ ਦੋਵੇਂ ਹੱਥ ਲੱਗਣ, ਦੋਵੇਂ ਇਹਦੇ ਜਾਨੂ ਗੋਡੇ ਲੱਗਣ, ਦੋਵੇਂ ਪੈਰ ਲੱਗਣ, ਮੋਢੇ ਇਸ ਤਰ੍ਹਾਂ ਜਿਹੜੀਆਂ ਕੂਹਣੀਆਂ ਲੱਗਣ। ਇਹ ਅਸ਼ਟਾਂਗ ਬੰਦਨਾ ਹੈ, ਅੱਠ ਅੰਗ ਸਰੀਰ ਕਰਕੇ ਥੱਲੇ ਲਾਉਣੇ ਵੀ ਮਹਾਰਾਜ ਮੈਂ ਅੱਠ ਅੰਗ ਆਪ ਜੀ ਦੇ ਚਰਨਾਂ ਵਿੱਚ ਸਮਰਪਿਤ ਕਰਦਾ, ਮੇਰੀ ਇਹ ਬੰਦਨਾ ਆਪ ਜੀ ਦੇ ਚਰਨਾਂ 'ਚ ਪ੍ਰਵਾਨ ਹੋਵੇ। ਅਤੇ ਖਾਲਸਾ ਜੀ ਮਹਾਰਾਜ ਜੀ ਕਹਿੰਦੇ, ਸਿੱਖੋ ਜੇ ਨਮਸਕਾਰ ਕਰਨੀ ਹੈ ਤਾਂ ਕਾਲ ਪੁਰਖ ਰੱਬ ਨੂੰ ਕਰੋ, ਬੰਦਨਾ ਹਰ ਬੰਦਨਾ ਹਰੀ ਜਿਹੜਾ ਪਰਮੇਸ਼ਰ ਹੈ ਉਹਦੇ ਚਰਨਾਂ ਦੇ ਵਿੱਚ ਬੰਦਨਾ ਕਰੋ। ਦੂਸਰਾ ਸਵਾਲ ਕੀਤਾ ਸੀ ਸਿੱਖਾਂ ਨੇ, ਮਹਾਰਾਜ ਜੀ ਗੁਣ ਕਿਹਦੇ ਗਾਉਣੇ ਚਾਹੀਦੇ ਹੈ? ਕਿਸੇ ਦੋਸਤ ਮਿੱਤਰ ਦੇ, ਭੈਣ ਭਰਾ ਦੇ, ਰਿਸ਼ਤੇਦਾਰਾਂ ਦੇ, ਸਕੇ ਸੰਬੰਧੀਆਂ ਦੇ ਗਾਉਣੇ ਚਾਹੀਦੇ ਹਨ? ਬੜੇ ਤਰ੍ਹਾਂ ਦੇ ਲੋਕ ਹਨ, ਕੋਈ ਆਪਣੇ ਭੈਣ ਭਰਾਵਾਂ ਦੀ ਉਸਤਤੀ ਗੁਣ ਗਾਈ ਜਾਂਦੇ ਹਨ, ਕੋਈ ਆਪਣੇ ਰਿਸ਼ਤੇਦਾਰਾਂ ਦੇ ਗੁਣ ਗਾਈ ਜਾਂਦੇ ਹਨ, ਕੋਈ ਕਿਸੇ ਦੇ ਤੇ ਕੋਈ ਕਿਸੇ ਦੇ। ਮਹਾਰਾਜ ਕਿਹਦੇ ਗੁਣ ਗਾਉਣੇ ਚਾਹੀਦੇ? ਮਹਾਰਾਜ ਜੀ ਕਹਿੰਦੇ, ਜੇ ਗੁਣ ਗਾਉਣੇ ਹਨ ਨਾ ਤੇ ਗੁਣ ਗਾਵੋ ਗੋਪਾਲ ਰਾਏ। ਗੋਪਾਲ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਰਾਏ ਰਾਜਾ ਰੂਪ ਹੈ ਨਾ, ਉਹਦੇ ਗੁਣਾਂ ਨੂੰ ਗਾਉਣਾ ਕਰੋ, ਤੇ ਬਾਕੀ ਕਿਸੇ ਦੇ ਗੁਣ ਗਾ ਲਵੋ। ਬੰਦਾ ਔਗਣ ਹਾਰੀ ਹੈ, ਕਦੇ ਸੰਸਾਰ ਦੇ ਵਿੱਚ ਬੰਦੇ ਦੇ ਕੋਲੋਂ ਕੋਈ ਔਗਣ ਹੋ ਜਾਵੇ ਨਾ ਤੇ ਬੰਦਾ ਕਹਿੰਦਾ ਜੀ ਮੈਂ ਤਾਂ ਇਹਦੀ ਐਵੇਂ ਹੀ ਉਸਤਤੀ ਕਰਦਾ ਰਿਹਾ, ਮੈਨੂੰ ਕੀ ਪਤਾ ਸੀ ਇਹਦੇ ਵਿੱਚ ਇਹ ਵੀ ਔਗਣ ਹਨ। ਔਗਣੀ ਭਰਿਆ ਸਰੀਰ ਹੈ, ਬੰਦੇ ਦਾ ਜਿਹੜਾ ਸਰੀਰ ਔਗਣਾਂ ਦੇ ਨਾਲ ਭਰਿਆ ਹੋਇਆ ਹੈ, ਕਦੇ ਗੁਣ ਹੋ ਹੀ ਨਹੀਂ ਸਕਦਾ ਪਿਆ। ਗੁਣਾਂ ਦੇ ਨਾਲ ਭਰਪੂਰ ਹੈ ਅਕਾਲ ਪੁਰਖ ਪਰਮੇਸ਼ਰ। ਇਸ ਕਰਕੇ ਮਤਾ ਕਿਸੇ ਦੇ ਗੁਣ ਕਹੋ, ਗੁਣਾਂ ਨੂੰ ਗਾਉਣਾ ਕਰੋ। ਇਸ ਪ੍ਰਕਾਰ ਸ਼ਾਸਤਰਾਂ ਦੇ ਵਿੱਚ ਵੀ ਇਹ ਬਚਨ ਲਿਖੇ ਹਨ। ਸ਼ਾਸਤਰ ਕਹਿੰਦੇ ਹਨ, ਹੇ ਭਾਈ ਜੇ ਗੁਣ ਗਾਉਣੇ ਆ ਤੇ ਉਹ ਪਰਮਾਤਮਾ ਵਾਹਿਗੁਰੂ ਦੇ ਗਾਓ। ਕਹਿੰਦੇ ਆਪਣੇ ਪਰਿਵਾਰ ਦੇ ਗੁਣਾਂ ਨੂੰ ਲੈ ਕੇ ਨਾ ਬੈਠ ਜਾਓ ਵੀ ਮੇਰੇ ਪਰਿਵਾਰ ਵਿੱਚ ਇਹ ਵੀ ਗੁਣ ਹਨ ਜੀ, ਮੇਰੇ ਪਰਿਵਾਰ ਵਿੱਚ ਇਹ ਵੀ ਗੁਣ ਹਨ। ਨਹੀਂ ਭਾਈ, ਉਹ ਗੁਣ ਇੱਕ ਨਾਸਦਾਇਕ ਹੈ, ਖਤਮ ਹੋਣ ਵਾਲੇ ਹਨ, ਪਰ ਜਿਹੜੇ ਰੱਬ ਦੇ ਗੁਣ ਹਨ ਆਪਣੀ ਰਸਨਾ ਤੋਂ ਉਚਾਰਨ ਕਰਨੇ, ਉਹ ਸਰਬ ਕਲਾ ਭਰਪੂਰ ਹੈ। ਤੇ ਗੁਣਾਂ ਦੇ ਉਚਾਰਨ ਕਰਨ ਦਾ ਤਰੀਕਾ ਕੀ ਹੈ? ਉਹਦੇ ਸੁਖਮਨੀ ਸਾਹਿਬ ਦਾ ਪਾਠ ਕਰੋ, ਕੀਰਤਨ ਕਰੋ, ਇਹ ਸਾਰੇ ਗਾਉਣੇ ਪਰਮਾਤਮਾ ਦੇ ਗੁਣ ਹੀ ਹਨ। ਤੇ ਗੁਣ ਗਾਵੋ ਗੋਪਾਲ ਰਾਏ, ਰਾਏ ਰਾਜਾ ਰੂਪ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰੋ। ਜਿਵੇਂ ਜਿਹੜਾ ਦੇਵੀ ਦਾਸ ਸੀ ਨਾ, ਉਹਨੂੰ ਪਹਾੜੀ ਰਾਜਿਆਂ ਨੇ ਭੇਜਿਆ, ਰਾਜਾ ਭੀਮ ਚੰਦ, ਰਾਜਾ ਕੇਸਰੀ ਚੰਦ ਹੋਣਾ ਨੇ, ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਆਨੰਦਪੁਰ ਸਾਹਿਬ ਚਲੇ ਜਾ, ਤੂੰ ਪ੍ਰੀਖਿਆ ਕਰਕੇ ਆ ਮਹਾਰਾਜ ਜੀ ਦੀ, ਮਹਾਰਾਜ ਜੀ ਦੇ ਕੋਲੇ ਕਿੰਨੇ ਸ਼ਸਤਰ ਬਸਤਰ ਹਨ, ਕਿੰਨੀਆਂ ਮਹਾਰਾਜ ਜੀ ਦੇ ਕੋਲੇ ਫੌਜਾਂ ਨੇ, ਜਾ ਕੇ ਆਨੰਦਪੁਰ ਸਾਹਿਬ ਸਾਰੀ ਸੂਹ ਲੈ ਕੇ ਆ, ਤੇ ਫਿਰ ਸਾਨੂੰ ਆ ਕੇ ਤੂੰ ਦੱਸੀ ਵੀ ਮਹਾਰਾਜ ਜੀ ਕੋਲੇ ਕਿੰਨੀਆਂ ਫੌਜਾਂ, ਤੇ ਬਾਅਦ ਵਿੱਚ ਆਪਾਂ ਹਮਲਾ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੇ। ਜਿਹੜਾ ਦੇਵੀ ਦਾਸ ਸੀ, ਇਹਨੂੰ ਰਾਜੇ ਭੀਮ ਚੰਦ, ਰਾਜਾ ਕੇਸਰੀ ਚੰਦ ਹੋਣਾ ਨੇ ਤਕੜਾ ਕਰਕੇ ਭੇਜਿਆ ਸ਼੍ਰੀ ਆਨੰਦਪੁਰ ਸਾਹਿਬ, ਭੇਸ ਬਦਲ ਕੇ ਆਇਆ, ਮਹਾਰਾਜ ਜੀ ਦੇ ਲੰਗਰਾਂ ਦੇ ਵਿੱਚ ਵੇਖਿਆ। ਉੱਥੇ ਤਾਂ ਗਰੀਬ ਅਮੀਰ ਜਾਤ ਪਾਤ ਤੋਂ ਉੱਪਰ ਸਾਰੇ ਗੁਰੂ ਕੇ ਲੰਗਰਾਂ ਚ ਪ੍ਰਸ਼ਾਦ ਛਕ ਰਹੇ ਹਨ, ਕਿਸੇ ਨਾਲ ਕੋਈ ਮਤ ਭੇਦ ਨਹੀਂ ਗਾ। ਦੇਵੀ ਦਾਸ ਵੀ ਬੈਠ ਕੇ ਰੋਜ਼ ਲੰਗਰ ਛਕਦਾ ਏ, ਫਿਰ ਜਿੱਥੇ ਮਹਾਰਾਜ ਜੀ ਦਾ ਦੀਵਾਨ ਸਜਦਾ ਏ ਉੱਥੇ ਬੈਠ ਜਾਂਦਾ, ਸੂਹ ਲੈਣ ਵਾਸਤੇ ਖਬਰ ਰਿਪੋਰਟ ਲਿਖੀ ਜਾਂਦਾ ਏ। ਮਹਾਰਾਜ ਜੀ ਦੇ ਕੋਲੇ ਗਰੀਬ ਅਮੀਰ ਆਉਂਦੇ ਨੇ, ਮੱਥਾ ਟੇਕਦੇ ਹਨ, ਸਾਰਿਆਂ ਨੂੰ ਮਹਾਰਾਜ ਨਿਹਾਲ ਕਰੀ ਜਾਂਦੇ ਨੇ। ਮਹਾਰਾਜ ਜੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੈਰ ਵਿਰੋਧ ਨਹੀਂ ਗਾ। ਤੇ ਖਾਲਸਾ ਜੀ ਆਸੇ ਪਾਸੇ ਦੇਖਦਾ ਹੈ, ਮਹਾਰਾਜ ਜੀ ਦੇ ਸਿੰਘਾਂ ਦੇ ਵਿੱਚ ਵੀ ਕੋਈ ਵਿਰੋਧ ਨਹੀਂ ਗਾ। ਮਹਾਰਾਜ ਜੀ ਦੇ ਸਿੰਘ ਤਿਆਰ ਪੁਰ ਤਿਆਰ ਹਨ, ਸ਼ਸਤਰਾਂ ਨਾਲ ਸਨ ਬਨੱਦ ਨੇ। ਜਦੋਂ ਮਹਾਰਾਜ ਜੀ ਇੱਕ ਇਸ਼ਾਰਾ ਕਰ ਦਿੰਦੇ ਹਨ, ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਅਜਬ ਸਿੰਘ ਹੋਣੀ, ਬਾਬਾ ਆਲਮ ਸਿੰਘ ਹੋਣੀ, ਇੱਕ ਛਿਣ ਵਾਂਗ ਪਰਿੰਦਿਆਂ ਦੇ ਉੱਪਰ, ਖਾਲਸਾ ਜੀ ਪਰਿੰਦਿਆਂ ਦੇ ਵਾਂਗ ਜਿਹੜੇ ਟੁੱਟ ਕੇ ਪੈ ਜਾਂਦੇ ਹਨ। ਇਸ ਤਰ੍ਹਾਂ ਖਾਲਸਾ ਜੀ ਉਹਨਾਂ ਦਾ ਜਿਹੜਾ ਜੀਵਨ ਹੈ ਤੇ ਉਹ ਸਾਰਾ ਕੁਝ ਵੇਖਣਾ ਕੀਤਾ ਦੇਵੀ ਦਾਸ ਨੇ। ਮਹਾਰਾਜ ਜੀ ਦੇ ਸਿੰਘ ਵੀ ਤਿਆਰ ਪੁਰ ਤਿਆਰ ਹਨ, ਮਹਾਰਾਜ ਜੀ ਦੇ ਸਿੰਘ ਵੀ ਸ਼ਸਤਰਾਂ ਨਾਲ ਸਨ ਬਨੱਦ ਹਨ, ਮਹਾਰਾਜ ਜੀ ਦੇ ਸਿੰਘਾਂ ਵਿੱਚ ਵੀ ਕੋਈ ਵੈਰ ਵਿਰੋਧ ਨਹੀਂ ਗਾ, ਮਹਾਰਾਜ ਜੀ ਦੇ ਵਿੱਚ ਵੀ ਵੈਰ ਵਿਰੋਧ ਨਹੀਂ ਗਾ।
ਦੇਵੀਦਾਸ ਨੇ ਸਾਰੀ ਰਿਪੋਰਟ ਤਿਆਰ ਕਰ ਲਈ। ਰਿਪੋਰਟ ਤਿਆਰ ਕਰਕੇ ਰਾਜੇ ਭੀਮ ਚੰਦ ਦੇ ਕੋਲੇ ਚਲੇ ਗਿਆ। ਰਾਜੇ ਭੀਮ ਚੰਦ ਨੇ ਰਾਜਿਆਂ ਦੀ ਸਭਾ ਬੁਲਾਈ। ਉਹਨੇ ਕਿਹਾ ਕਿ ਆਪਾਂ ਸਾਰੇ ਇਕੱਠੇ ਹੋਵੋ, ਅੱਜ ਆਪਾਂ ਨੂੰ ਰਿਪੋਰਟ ਮਿਲਣੀ ਹੈ। ਦੇਵੀਦਾਸ ਨੇ ਕਿਹਾ, ਕਹਿਣ ਲੱਗਾ ਕਿ ਰਿਪੋਰਟ ਮੈਂ ਇੱਕ ਵਾਰ ਦੇਣੀ, ਇਦੂ ਬਾਅਦ ਮੈਂ ਰਿਪੋਰਟ ਨਹੀਂ ਤੁਹਾਨੂੰ ਦੇਵਾਂਗਾ। ਉਹ ਕਹਿੰਦੇ ਕਾਰਨ ਕੀ? ਉਹ ਕਹਿੰਦਾ ਮੇਰੀ ਇਹ ਆਖਰਲੀ ਰਿਪੋਰਟ ਹੈ ਤੁਹਾਡੇ ਕੋਲੇ, ਤੇ ਬਸ ਹੁਣ ਜਿਹੜੀਆਂ ਸੱਚੀਆਂ ਗੱਲਾਂ ਸੁਣਨੀਆਂ ਚਾਹੁੰਦੇ ਹੋ ਕਿ ਜਾਂ ਝੂਠੀਆਂ ਸੁਣਨੀਆਂ ਚਾਹੁੰਦੇ ਹਾਂ? ਰਾਜਾ ਭੀਮ ਚੰਦ ਕਹਿੰਦਾ ਸੱਚੀਆਂ ਹੀ ਸੁਣਾਂਗੇ, ਝੂਠੀਆਂ ਕਿਉਂ ਸੁਣਾਂਗੇ, ਤੈਨੂੰ ਰਿਪੋਰਟ ਸਾਨੂੰ ਸੱਚੀ ਦੇ। ਦੇਵੀਦਾਸ ਕਹਿਣ ਲੱਗਾ ਵੀ ਤੁਸੀਂ ਜਿੰਨੇ ਵੀ 22 ਧਾਰ ਦੇ ਰਾਜੇ ਹੋ, ਮੇਰੀ ਸਲਾਹ ਤੁਹਾਨੂੰ ਇਹੀ ਹੈ ਕਿ ਤੁਸੀਂ ਗਲ ਵਿੱਚ ਪੱਲੇ ਪਾ ਕੇ, ਮੂੰਹ ਦੇ ਵਿੱਚ ਘਾਹ ਦੀਆਂ ਤੜਾਂ ਲੈ ਕੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਤੇ ਜਾ ਕੇ ਡਿੱਗ ਪਵੋ। ਉਹ ਕਹਿੰਦਾ ਕਾਰਨ ਕੀ? ਉਹ ਦੇਵੀਦਾਸ ਕਹਿਣ ਲੱਗਾ, ਰਾਜਾ ਭੀਮ ਚੰਦ, ਤੁਸੀਂ 22 ਧਾਰ ਦੇ ਰਾਜੇ ਤਾਂ ਕੀ, ਜੇ ਦੁਨੀਆਂ ਦੇ ਕੁੱਲ ਰਾਜੇ ਇਕੱਠੇ ਹੋ ਜਾਣ, ਨਾਲ ਤੁਸੀਂ ਇੰਦਰ ਦੇਵਤੇ ਨੂੰ ਵੀ ਲੈ ਲਵੋ, ਤਾਂ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਕਾਬਲਾ ਨਹੀਂ ਤੁਸੀਂ ਕਰ ਸਕਦੇ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿਣ ਵਾਲੇ ਸਿੰਘ ਸ਼ਸਤਰਾਂ ਨਾਲ ਸਨ ਬਣਦ ਹਨ, ਉਹ ਤਾਂ ਦੇ ਅੱਖਾਂ ਵਿੱਚ ਪ੍ਰੇਮ ਤੇ ਪਿਆਰ ਹੈ, ਉਹਨਾਂ ਦੀ ਰਸਨਾ ਤੇ ਗੁਰਬਾਣੀ ਹੈ, ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਭੇਦ ਭਾਵ ਨਹੀਂ, ਉਹਨਾਂ ਦੇ ਅੰਦਰ ਪਿਆਰ ਦੀ ਮੂਰਤ ਝਲਕ ਰਹੀ ਹੈ, ਉਹ ਤਾਂ ਹਮੇਸ਼ਾ ਜਾਤ ਪਾਤ ਤੋਂ ਉੱਪਰ ਉੱਠੇ ਹੋਏ ਹਨ। ਉਹਨਾਂ ਦੇ ਲੰਗਰ ਵਿੱਚ ਕੋਈ ਆਵੇ, ਅਮੀਰ ਆਵੇ, ਗਰੀਬ ਆਵੇ, ਉਹ ਲੰਗਰ ਛਕਦੇ ਹਨ। ਕਿਸੇ ਨੂੰ ਮੀਰ ਗਰੀਬ ਦਾ ਕੋਈ ਵਿਤਕਰਾ ਨਹੀਂ, ਕੋਈ ਜਾਤ ਪਾਤ ਦਾ ਵਿਤਕਰਾ ਨਹੀਂ। ਮਹਾਰਾਜ ਜੀ ਦੇ ਕੋਲੇ ਵੱਡੇ ਵੱਡੇ ਲੋਕ ਆਉਂਦੇ ਨੇ ਗਰੀਬ, ਤੇ ਮਹਾਰਾਜ ਜੀ ਉਹਨਾਂ ਦੀਆਂ ਝੋਲੀਆਂ ਭਰ ਭਰ ਕੇ ਉਹਨਾਂ ਨੂੰ ਤੋਰੀ ਜਾਂਦੇ ਨੇ। ਜਿੰਨੇ ਗਰੀਬ ਆਉਂਦੇ, ਮਹਾਰਾਜ ਜੀ ਕਹਿੰਦੇ ਭਾਈ ਝੋਲੀ ਅੱਡ, ਮਹਾਰਾਜ ਜੀ ਉਹਦੀ ਝੋਲੀ ਮੋਹਰਾਂ ਦੇ ਨਾਲ ਭਰ ਦਿੰਦੇ ਹਨ। ਤੁਸੀਂ ਰਾਜੇ ਹੋ, ਮਹਾਰਾਜ ਦਾ ਕੀ ਮੁਕਾਬਲਾ ਕਰੋਗੇ? ਮੇਰੀ ਰਾਇ ਇਹ ਹੈ ਕਿ ਮੈਂ ਉਹ ਵਾਹਿਗੁਰੂ ਦੇ ਜਿਹੜੀ ਗੁਣ ਹਨ ਉਹ ਸੁਣ ਕੇ ਆਇਆ ਕੰਨਾਂ ਦੇ ਨਾਲ, ਤੇ ਮੈਂ ਅੱਜ ਖੀਰਲੀ ਰਿਪੋਰਟ ਤੁਹਾਨੂੰ ਦੇਣ ਲੱਗਾ। ਇਦੂ ਬਾਅਦ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੇ ਚਲੇ ਜਾਣਾ, ਮਹਾਰਾਜ ਜੀ ਦੇ ਲੰਗਰਾਂ ਵਿੱਚ ਮੈਂ ਸੇਵਾ ਕਰਨੀ। ਰਾਜੇ ਭੀਮ ਚੰਦ ਨੂੰ ਗੁੱਸਾ ਆਇਆ, ਕਹਿੰਦਾ ਜਿਹੜੀਆਂ ਅੱਖਾਂ ਦੇ ਨਾਲ ਤੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਆਇਆ ਨਾ, ਜਿਹੜੀ ਜੀਵ ਤੋਂ ਤੂੰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤੀ ਕਰਦਾ ਹੈ, ਦੇਖ ਕਹਿੰਦੇ ਤੇਰੀਆਂ ਅੱਖਾਂ ਨੂੰ ਅਸੀਂ ਅੰਨਿਆਂ ਕਰ ਦੇਣਾ ਹੈ। ਗੁੱਸਾ ਆਇਆ ਰਾਜੇ ਨੂੰ, ਮਹਾਰਾਜ ਜੀ ਦੀ ਉਸਤਤੀ ਨਾ ਸੁਣ ਸਕਿਆ, ਮਹਾਰਾਜ ਜੀ ਦੇ ਗੁਣ ਨਾ ਸੁਣ ਸਕਿਆ। ਰਾਜਾ ਭੀਮ ਚੰਦ ਕਹਿੰਦਾ ਇਹਦੀਆਂ ਬਾਹਵਾਂ ਬੰਨ ਲਵੋ। ਬਾਹਵਾਂ ਬੰਨ ਦਿੱਤੀਆਂ, ਦੇਵੀਦਾਸ ਦੀਆਂ ਗਰਮ ਸਲਾਈਆਂ ਕੀਤੀਆਂ ਨੇ। ਕਹਿੰਦਾ ਇਹਦੀਆਂ ਅੱਖਾਂ ਦੇ ਵਿੱਚ ਗਰਮ ਸਲਾਈਆਂ ਮਾਰੋ। ਜਦੋਂ ਅੱਖਾਂ ਦੇ ਵਿੱਚ ਸਲਾਈਆਂ ਗਰਮ ਮਾਰਨ ਲੱਗੇ, ਦੇਵੀਦਾਸ ਨੇ ਹੱਥ ਜੋੜ ਕੇ ਕਿਹਾ, ਕਲਗੀ ਵਾਲਿਆ, ਮੈਂ ਕੋਈ ਝੂਠ ਬੋਲਿਆ ਇਹਨਾਂ ਕੋਲੇ? ਮੈਂ ਤਾਂ ਸੱਚ ਬੋਲਿਆ, ਜੋ ਅੱਖਾਂ ਦੇ ਨਾਲ ਦੇਖ ਕੇ ਆਇਆ ਤੇਰਾ ਸਭ ਕੁਝ, ਫਿਰ ਮੈਨੂੰ ਸਜ਼ਾ ਕਿਉਂ ਮਿਲ ਰਹੀ ਹੈ? ਆਪਣੇ ਨੇਤਰ ਬੰਦ ਕੀਤੇ ਹਨ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਧਿਆਨ ਧਰਿਆ ਦੇਵੀਦਾਸ ਨੇ, ਮਹਾਰਾਜ ਜੀ ਪਲੰਘੇ ਤੇ ਪਏ ਹੋਏ ਹਨ। ਇਧਰੋਂ ਦੇਵੀਦਾਸ ਦੀਆਂ ਅੱਖਾਂ ਦੇ ਵਿੱਚ ਗਰਮ ਸਲਾਈਆਂ ਮਾਰੀਆਂ ਜਾ ਰਹੀਆਂ ਨੇ, ਤੇ ਇਧਰੋਂ ਮਹਾਰਾਜ ਜੀ ਦੇ ਚਰਨ ਜਿਹੜੇ ਨੇ ਉਹਨਾਂ ਦੇ ਉੱਪਰ ਮਹਾਰਾਜ ਜੀ ਨੇ ਸਾਰਾ ਦੇਵੀਦਾਸ ਦਾ ਦੁੱਖ ਲੈ ਲਿਆ। ਅੱਖਾਂ ਦੇ ਵਿੱਚ ਗਰਮ ਸਲਾਈਆਂ ਮਾਰ ਕੇ ਦੇਵੀਦਾਸ ਨੂੰ ਸੂਰਦਾਸ ਬਣਾ ਦਿੱਤਾ। ਪਹਾੜੀ ਤੇ ਚੜਾ ਕੇ ਰਾਜਾ ਭੀਮ ਚੰਦ ਨੇ ਕਿਹਾ, ਇਹਨੂੰ ਥੱਲੇ ਧੱਕਾ ਦੇ ਦਿਓ ਤੇ ਸਿੱਟ ਦਵੋ। ਸਿੱਟ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਨਾ ਥੋੜਾ ਥੋੜੇ ਚਰਨ ਜਿਹੜੇ ਨੇ ਉਹ ਅੱਗ ਦੇ ਨਾਲ ਇਸ ਤਰ੍ਹਾਂ ਜਿਵੇਂ ਉਹ ਸੜ ਰਹੇ ਹੋਣ। ਕੋਲੇ ਭਾਈ ਆਲਮ ਸਿੰਘ ਸੀ। ਭਾਈ ਆਲਮ ਸਿੰਘ ਨੇ ਮਹਾਰਾਜ ਜੀ ਨੂੰ ਕਿਹਾ, ਸੱਚੇ ਪਾਤਸ਼ਾਹ ਕੀ ਭਾਣਾ ਵਰਤਾ ਰਹੇ ਹੋ? ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ ਜਿਹੜੀ ਹੈ ਉਹ ਅੱਗ ਦੀ ਜਿਹੜੀ ਆਵਾਜ਼ ਆ ਰਹੀ ਹੈ, ਇਸ ਤਰ੍ਹਾਂ ਜਿਵੇਂ ਅੱਗ ਦੀ ਖੁਸ਼ਬੋ ਆਉਂਦੀ, ਇਸ ਤਰ੍ਹਾਂ ਹੋ ਰਿਹਾ ਹੈ ਜਿਵੇਂ ਅੱਗ ਦੇ ਉੱਪਰ ਘਿਓ ਪਾਇਆ ਜਾਵੇ। ਤੇ ਮਹਾਰਾਜ ਜੀ ਖੜੇ ਹੋਏ। ਮਹਾਰਾਜ ਜੀ ਕਹਿੰਦੇ, ਸਾਡਾ ਸਿੱਖ ਹੈ ਦੇਵੀਦਾਸ, ਉਹ ਸਾਡੇ ਮਹਿਮਾ ਸਾਡੇ ਗੁਣਾਂ ਨੂੰ ਗਾਉਂਦਾ ਸੀਗਾ, ਪਰ ਉਹਨੇ ਰਾਜਾ ਭੀਮ ਚੰਦ ਨੇ ਉਹਦੀਆਂ ਅੱਖਾਂ ਵਿੱਚ ਸਲਾਈਆਂ ਮਾਰ ਦਿੱਤੀਆਂ, ਅਸੀਂ ਸਾਰਾ ਦੁੱਖ ਉਹਦੇ ਆਪਣੇ ਚਰਨਾਂ ਦੇ ਉੱਪਰ ਲੈ ਲਿਆ। ਮਹਾਰਾਜ ਜੀ ਕਹਿੰਦੇ, ਸਿੱਖੋ ਜਾਵੋ, ਫਲਾਨੀਆਂ ਫਲਾਨੀਆਂ ਪਹਾੜੀਆਂ ਦੇ ਕੋਲੇ ਉਹ ਭਾਈ ਦੇਵੀਦਾਸ ਪਿਆ ਹੋਇਆ ਹੈ, ਉਹਨੂੰ ਚੁੱਕ ਕੇ ਲੈ ਕੇ ਆਵੋ। ਸਿੱਖ ਗਏ ਹਨ,
ਦੇਵੀ ਦਾਸ ਦੇ ਸਰੀਰ ਨੂੰ ਚੱਕ ਕੇ ਮਹਾਰਾਜ ਜੀ ਦੇ ਕੋਲੇ ਲੈ ਕੇ ਆਏ ਹਨ। ਮਹਾਰਾਜ ਜੀ ਦੇ ਕੋਲੇ ਲਿਆ ਕੇ ਬਾ ਦਿੱਤਾ। ਦੇਵੀ ਦਾਸ ਕਹਿੰਦਾ, ਮਹਾਰਾਜ ਮੇਰੇ ਨੇਤਰ ਅੰਨੇ ਹੋ ਗਏ ਹਨ, ਮੈਨੂੰ ਤਾਂ ਆਪ ਜੀ ਦੇ ਦਰਸ਼ਨ ਹੋ ਨਹੀਂ ਰਹੇ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਜਲ ਲਿਆ। ਜਲ ਲੈ ਕੇ ਮਹਾਰਾਜ ਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਧਿਆ ਕੇ ਦੇਵੀ ਦਾਸ ਦੀਆਂ ਅੱਖਾਂ ਦੇ ਵਿੱਚ ਪਾਇਆ ਤੇ ਉਹਦੀ ਨਿਗਾਹ ਵਾਪਸ ਕਰ ਦਿੱਤੀ। ਹੱਥ ਜੋੜ ਕੇ ਦੇਵੀ ਦਾਸ ਗਲ ਵਿੱਚ ਪੱਲਾ ਪਾ ਕੇ ਕਹਿੰਦਾ, ਹਜ਼ੂਰ ਸੱਚੇ ਪਾਤਸ਼ਾਹ, ਅੱਜ ਤੋਂ ਜਿਹੜਾ ਮੇਰਾ ਤਨ ਹੈ ਤੇ ਮੇਰਾ ਮਨ ਹੈ, ਇਹ ਸਭ ਕੁਝ ਆਪ ਜੀ ਨੂੰ ਸਮਰਪਿਤ ਹੈ। ਇਸ ਤਰ੍ਹਾਂ ਖਾਲਸਾ ਜੀ ਜਿਹੜੇ ਰਾਜੇ ਭੀਮ ਚੰਦ ਰਾਜਾ ਭੀਮ ਚੰਦ ਦੇ ਜਿਹੜੇ ਵੱਡੇ ਵੱਡੇ ਅਹਿਲਕਾਰ ਸਨ, ਜਿਹੜੇ ਇੱਕ ਸੂਹਿਆ ਦੇ ਰੂਪ ਦੇ ਵਿੱਚ ਆਏ, ਜਿਨ੍ਹਾਂ ਨੇ ਇਹਨਾਂ ਅੱਖਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ, ਉਹਨਾਂ ਦੇ ਮਰੀਦ ਹੋ ਗਏ। ਮਹਾਰਾਜ ਜੀ ਦੇ ਗੁਣਾਂ ਨੂੰ ਉਚਾਰਨ ਲੱਗ ਪਏ। ਮਹਾਰਾਜ ਜੀ ਕਹਿੰਦੇ ਹਨ, ਗੁਣ ਗਾਵੋ ਗੋਪਾਲ ਰਾਏ। ਹੇ ਭਾਈ, ਜਿਵੇਂ ਦੇਵੀ ਦਾਸ ਨੇ ਮਹਾਰਾਜ ਜੀ ਦੇ ਗੁਣਾਂ ਨੂੰ ਗਾਉਣਾ ਕੀਤਾ। ਗੋਪਾਲ ਰਾਏ, ਰਾਏ ਰਾਜਾ ਰੂਪ ਪਰਮਾਤਮਾ ਜਿਹੜਾ ਧਰਤੀ ਤੇ ਪਾਲਕ ਪਾਲਣਾ ਕਰਨ ਵਾਲਾ ਏ, ਉਹ ਭਾਈ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ। ਅਥਵਾ ਗੁਰੂ ਗੋਬਿੰਦ ਸਿੰਘ ਜੀ ਗੁਰੂ

0: ਸਿੱਖਾਂ ਨੂੰ ਅੱਗੇ ਉਪਦੇਸ਼ ਦੇ ਰਹੇ ਹਨ।
1: ਵੱਡਾ ਭਾਗ ਭੇਟੇ ਗੁਰਦੇਵਾ।
0: ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਭਾਈ ਵੱਡੇ ਭਾਗ ਹੁਣ ਮਨੁੱਖ ਦੇ ਤੇ ਭੇਟੇ ਗੁਰਦੇਵਾ। ਗੁਰਦੇਵਾ, ਗੁਰਦੇਵੇ ਤੋਂ ਭਾਵ ਹੁੰਦਾ ਪਰਮਾਤਮਾ, ਵਾਹਿਗੁਰੂ। ਦੇਵ ਇਸ਼ਟ ਰੂਪ ਹੈ। ਗੁਰ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਲੇ ਦਾ ਨਾਮ ਗੁਰੂ ਹੈ। ਜਿਹੜਾ ਇਸ਼ਟ ਰੂਪ ਹੈ ਉਹ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਉਹਨੂੰ ਗੁਰਦੇਵ ਆ ਕਹਿੰਦੇ ਆ, ਗੁਰਦੇਵ। ਇਸ ਪ੍ਰਕਾਰ ਖਾਲਸਾ ਜੀ, ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਵੱਡੇ ਭਾਗਾਂ ਦੀਆਂ ਨਿਸ਼ਾਨੀਆਂ ਜਿਨ੍ਹਾਂ ਨੂੰ ਮਿਲ ਜਾਂਦਾ ਹੈ, ਭੇਟੇ ਤੋਂ ਭਾਵ ਹੁੰਦਾ ਮਿਲਣਾ, ਜਿਨ੍ਹਾਂ ਨੂੰ ਗੁਰੂ ਮਿਲਦਾ ਹੈ ਨਾ, ਉਹਨਾਂ ਦੇ ਚੰਗੇ ਭਾਗ ਹੁੰਦੇ ਹਨ, ਉਹਨਾਂ ਦੀਆਂ ਚੰਗੀਆਂ ਨਿਸ਼ਾਨੀਆਂ ਹੁੰਦੀਆਂ ਹਨ।
1: ਕੋਟ ਪਰਾਧ ਮਿਟੇ ਹਰ ਸੇਵਾ।
0: ਹਰੀ ਪਰਮਾਤਮਾ ਦੀ ਸੇਵਾ ਕਰਨ ਦੇ ਨਾਲ ਇੱਕ ਅਪਰਾਧ ਨੀ, ਦੋ ਅਪਰਾਧ ਨੀ, ਕਰੋੜਾਂ ਹੀ ਅਪਰਾਧ ਮਿਟ ਜਾਂਦੇ ਨੇ। ਜਿਹੜਾ ਗੁਰੂ ਜੀ ਦੇ ਘਰ ਦੀ ਸੇਵਾ ਕਰਦਾ, ਗੁਰੂ ਦੇ ਘਰ ਦੀ ਸੇਵਾ ਸਭ ਤੋਂ ਉੱਤਮ ਮੰਨੀ ਜਾਂਦੀ। ਗੁਰ ਸੇਵਾ ਤੇ ਸੁੱਖ ਉਪਜ, ਗੁਰੂ ਦੀ ਸੇਵਾ ਕਰਨ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਦੁੱਖ ਕਲੇ ਕਲੇਸ਼ ਕਿਸੇ ਤਰ੍ਹਾਂ ਦਾ ਰਹਿੰਦਾ ਹੀ ਨਹੀਂ ਗਾ। ਇਸ ਕਰਕੇ ਗੁਰੂ ਦੀ ਸੇਵਾ ਸਭ ਤੋਂ ਉੱਤਮ ਹੈ, ਗੁਰੂ ਦੇ ਸਿੱਖਾਂ ਦੀ ਸੇਵਾ ਸਭ ਤੋਂ ਉੱਤਮ ਹੈ। ਖਾਲਸਾ ਜੀ, ਜਿਹੜੇ ਸੇਵਾ ਕਰਦੇ ਨੇ, ਭਾਈ ਨੰਦ ਲਾਲ ਜੀ ਲੰਗਰ ਦੀ ਸੇਵਾ ਕਰਦੇ ਸਨ। ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਾਤ ਦੇ 12 ਵਜੇ ਸਿੱਖ ਦਾ ਰੂਪ ਧਾਰਨ ਕਰਕੇ ਭਾਈ ਨੰਦ ਲਾਲ ਜੀ ਦੇ ਲੰਗਰ ਵਿੱਚ ਆਏ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਭਾਈ ਨੰਦ ਲਾਲ ਜੀ ਨੂੰ ਕਿਹਾ, ਭਾਈ ਨੰਦ ਲਾਲ ਜੀ, ਮੈਂ ਬੜਾ ਭੁੱਖਾ ਹਾਂ ਤੇ ਇਸ ਪ੍ਰਕਾਰ ਮੈਨੂੰ ਗੁਰੂ ਕਾ ਲੰਗਰ ਦੇ। ਤੇ ਹੁਣ ਰਾਤ ਦੇ 12 ਵਜੇ ਲੰਗਰ ਦੇ ਪਹਿਰੇ ਜਿਹੜੇ ਮਸਤਾਨੇ ਦੀਵਾਨੇ ਹੋ ਜਾਂਦੇ ਸਨ, ਤੇ ਉਸ ਸਮੇਂ ਭਾਈ ਨੰਦ ਲਾਲ ਨੇ ਕਿਹਾ, ਸਿੱਖਾ ਤੂੰ ਬੈਠ ਜਾ, ਮੈਂ ਤੈਨੂੰ ਹੁਣੇ ਹੀ ਗੁਰੂ ਕਾ ਲੰਗਰ ਤਿਆਰ ਕਰਕੇ ਦਿੰਦਾ ਹਾਂ। ਭਾਈ ਨੰਦ ਲਾਲ ਜੀ ਨੇ ਜਿਹੜਾ ਗੋਧੂਮ ਆਟਾ ਸੀਗਾ ਉਹਦੇ ਵਿੱਚ ਪਾਣੀ ਪਾਇਆ, ਆਟੇ ਨੂੰ ਗੁੰਨਿਆ, ਇੱਕ ਪਾਸੇ ਦਾਲ ਧਰੀ ਹੈ, ਗੁਰੂ ਕਾ ਲੰਗਰ ਤਿਆਰ ਕੀਤਾ ਹੈ। ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਿੱਖ ਦੇ ਰੂਪ ਦੇ ਵਿੱਚ ਬੈਠੇ ਸਨ, ਸ਼ਿਕਾਇਆ ਹੈ, ਪ੍ਰਸੰਨ ਹੋਏ ਹਨ। ਅਗਲਾ ਦਿਨ ਹੋਇਆ, ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਨੂੰ ਦੀਵਾਨ ਦੇ ਵਿੱਚ ਬੁਲਾ ਲਿਆ। ਦੀਵਾਨ ਦੇ ਵਿੱਚ ਬੁਲਾ ਕੇ ਮਹਾਰਾਜ ਪਾਤਸ਼ਾਹ ਜੀ ਨੇ ਆਪਣੀ ਛਾਤੀ ਦੇ ਨਾਲ ਲਾਇਆ। ਭਾਈ ਨੰਦ ਲਾਲ ਜੀ ਨੂੰ ਕਹਿਣ ਲੱਗੇ, ਤੇਰਾ ਲੰਗਰ ਜੁਗੋ ਜੁਗ ਚੱਲੇਗਾ, ਤੂੰ ਅੱਜ ਭੁੱਖੇ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾਇਆ, ਮਹਾਰਾਜ 12 ਵਜੇ ਕੌਣ ਆਇਆ ਹੈ? ਇਸ ਕਰਕੇ ਪੁੱਛਣਾ ਕੀਤਾ ਭਾਈ ਨੰਦ ਲਾਲ ਜੀ ਨੇ, ਤੇ ਮਹਾਰਾਜ ਜੀ ਨੇ ਦੱਸਿਆ ਸੀ, ਭਾਈ ਨੰਦ ਲਾਲ, ਉਹ ਅਸੀਂ ਹੀ ਸਨ, ਅਸੀਂ ਆਪਣਾ ਰੂਪ ਧਾਰਨ ਕਰਕੇ ਤੇਰੀ ਪ੍ਰੀਖਿਆ ਕੀਤੀ ਸੀਗੀ ਕਿ ਤੂੰ ਸਿੱਖ, ਕਿਉਂਕਿ ਮਹਾਰਾਜ ਨਾ ਲੰਗਰਾਂ ਵਿੱਚ ਪ੍ਰੀਖਿਆ ਕਰਦੇ ਸਨ ਵੀ ਸਾਡੇ ਸਿੱਖ ਕਿਸ ਤਰ੍ਹਾਂ, ਕਿਸੇ ਨੂੰ ਕੋਈ ਮਾੜੇ ਭੈੜੇ ਸ਼ਬਦ ਤਾਂ ਨਹੀਂ ਬੋਲ ਰਹੇ। ਇਤਿਹਾਸ ਦੇ ਵਿੱਚ ਆਉਂਦਾ ਨਾ, ਕਹਿੰਦੇ ਇੱਕ ਸਿੱਖ ਸੀਗਾ, ਉਹ ਲੰਗਰ ਦੇ ਵਿੱਚ ਲਾਂਗਰੀ ਸੀਗਾ, ਬੜੀ ਸੇਵਾ ਕਰਦਾ ਸੀ ਮਹਾਰਾਜ ਜੀ ਦੇ ਲੰਗਰਾਂ ਦੀ, ਬੜੀ ਸੇਵਾ ਕਰਦਾ ਸੀਗਾ, ਪਰ ਸੁਭਾਅ ਉਹਦਾ ਬੜਾ ਕਠੋਰ ਸੀਗਾ, ਸਖ਼ਤ ਸੀ ਸੁਭਾਅ, ਭਾਵ ਮਾੜੇ ਸ਼ਬਦ ਕਈ ਵਾਰ ਬੋਲ ਪੈਂਦਾ ਸੀਗਾ, ਪਰ ਮਨ ਦਾ ਕਰਕੇ ਉਹ ਬੜੀ ਸੇਵਾ ਕਰਦਾ ਸੀ। ਇੱਕ ਸਿੱਖ ਆਇਆ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਣ ਵਾਸਤੇ, ਉਹਨੇ ਬੜੇ ਮਾੜੇ ਕਠੋਰ ਸ਼ਬਦ ਬੋਲੇ। ਹੁਣ ਉਹ ਜਿਹੜਾ ਸਿੱਖ ਸੀ ਉਹ ਬ੍ਰਹਮ ਗਿਆਨੀ ਸੀਗਾ, ਜਪਜੀ ਸਾਹਿਬ ਦੇ ਕਈ ਕਈ ਪਾਠ ਕਰ ਲੈਂਦਾ ਸੀਗਾ। ਉਹ ਸਿੱਖ ਕਹਿਣ ਲੱਗਾ, ਹੈ ਤਾਂ ਤੂੰ ਗੁਰੂ ਘਰ ਦਾ ਲਾਂਗਰੀ ਹੈ, ਪਰ ਤੂੰ ਕਾਂ ਕਾਂ ਕਰਦਾ ਰਹਿੰਦਾ ਸਾਰਾ ਦਿਨ, ਤੂੰ ਸੇਵਾ ਤਾਂ ਕਰਦਾ ਹੈ ਪਰ ਤੇਰੀ ਕਾਂ ਕਾਂ ਵਾਲੀ ਤੇਰੀ ਆਵਾਜ਼ ਨਹੀਂ ਜਾਂਦੀ, ਤੂੰ ਝਗੜਦਾ ਰਹਿੰਦਾ ਹੈ। ਤੇ ਖਾਲਸਾ ਜੀ, ਮਰਨ ਤੋਂ ਬਾਅਦ ਉਹ ਕਾਂ ਦੀ ਜੁਨੀ ਦੇ ਵਿੱਚ ਪੈ ਗਿਆ। ਜਦੋਂ ਮਰਨ ਤੋਂ ਬਾਅਦ ਉਹ ਕਾਂ
2: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
3: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
4: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋਨੀ ਸੈਭੰ ਗੁਰਪ੍ਰਸਾਦ। ਮਨੁੱਖ ਦੀ ਬਰਤਰ ਪਰਿਪੂਰਨ ਪਰਮਾਤਮਾ ਨੇ ਇਸ ਢੰਗ ਦੀ ਕੀਤੀ ਹੈ, ਇਸ ਦੀ ਦੁਨੀਆ ਕੁਛ ਬਾਹਰ ਪਈ ਹੈ ਕੁਛ ਅੰਦਰ ਹੈ। ਜੈਸੇ ਸਰੀਰ ਦੀ ਅੰਦਰ ਦੀ ਪਵਣ ਦਾ ਬਾਹਰ ਦੀ ਪਵਣ ਨਾਲ ਸੰਬੰਧ ਜੁੜਿਆ ਹੋਇਆ, ਸਰੀਰ ਦੇ ਅੰਦਰ ਪਏ ਹੋਏ ਪਾਣੀ ਦਾ ਬਾਹਰ ਦੇ ਪਾਣੀ ਨਾਲ ਸੰਬੰਧ ਹੈ, ਸਰੀਰ ਦੀ ਮਿੱਟੀ ਦਾ ਬਾਹਰ ਦੀ ਮਿੱਟੀ ਨਾਲ ਜੁੜਿਆ ਹੋਇਆ ਸੰਬੰਧ ਹੈ। ਅਸੀਂ ਕੁਛ ਬਾਹਰ ਹਾਂ, ਕੁਛ ਅੰਦਰ ਹਾਂ। ਇੱਕ ਸਵਾਸ ਅਸੀਂ ਬਾਹਰ ਕੱਢਦੇ ਹਾਂ, ਇੱਕ ਅੰਦਰ ਲੈ ਲੈਂਦੇ ਹਾਂ। ਜੇ ਸਿਰਫ ਅੰਦਰ ਲਈਏ ਅਤੇ ਕਹੀਏ ਬਾਹਰ ਨਹੀਂ ਕੱਢਣਾ, ਤਾਂ ਵੀ ਅਸੀਂ ਨਹੀਂ ਰਹਿ ਸਕਾਂਗੇ। ਔਰ ਜੇ ਬਾਹਰ ਹੀ ਸਵਾਸ ਕੱਢ ਦਈਏ ਅਤੇ ਫਿਰ ਅੰਦਰ ਨਾ ਲੈ ਜਾਈਏ, ਤਾਂ ਵੀ ਜੀਵਣਾ ਔਖਾ ਹੋਵੇਗਾ। ਇੱਥੋਂ ਹੀ ਅਧਿਆਤਮਵਾਦੀਆਂ ਨੇ ਇਹ ਤੱਤ ਕੱਢਿਆ ਕਿ ਅਸੀਂ ਕੁਛ ਬਾਹਰ ਹਾਂ, ਕੁਛ ਅੰਦਰ ਹਾਂ। ਸਾਡੀ ਦੁਨੀਆ ਕੁਛ ਬਾਹਰ ਹੈ, ਕੁਛ ਅੰਦਰ ਹੈ। ਕੁਛ ਬਾਹਰ ਦੀ ਦੌਲਤ ਹੈ, ਕੁਛ ਅੰਦਰ ਦੀ ਦੌਲਤ ਹੈ। ਕੁਛ ਬਾਹਰ ਦਾ ਕੁਟੁੰਬ ਪਰਿਵਾਰ ਹੈ, ਕੁਛ ਅੰਦਰ ਦਾ ਕੁਟੁੰਬ ਪਰਿਵਾਰ ਹੈ। ਬਾਹਰ ਦਾ ਜੋ ਕੁਟੁੰਬ ਪਰਿਵਾਰ ਹੈ ਸਾਡਾ, ਉਸਦੀ ਤਾਂ ਸੂਝ ਬੂਝ ਸਾਨੂੰ ਪੂਰਨ ਰੂਪ ਵਿੱਚ ਹੈ, ਪਰ ਅੰਦਰ ਦਾ ਸਾਡਾ ਕੀ ਪਰਿਵਾਰ ਹੈ, ਇਸ ਦੀ ਜਾਣਕਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਾਉਂਦੇ ਨੇ। ਦੂਸਰੀ ਉਦਾਸੀ ਦਾ ਭਰਮਣ ਕਰਕੇ ਜਦ ਆਪ ਤੀਸਰੀ ਉਦਾਸੀ ਦੀ ਪੂਰਨ ਰੂਪ ਵਿੱਚ ਤਿਆਰੀ ਕਰਨ ਲੱਗੇ, ਤਾਂ ਆਪ ਦੀ ਮਾਤਾ ਜਗਤ ਮਾਤਾ ਤ੍ਰਿਪਤਾ ਜੀ ਨੇ ਆਪ ਨੂੰ ਪ੍ਰੇਰਿਆ ਕਿ ਹੁਣ ਤੁਸੀਂ ਕੁਟੁੰਬ ਵਾਲੇ ਹੋ, ਪਰਿਵਾਰ ਵਾਲੇ ਹੋ, ਤੁਹਾਡੇ ਬੱਚੇ ਹੈਗੇ ਨੇ, ਤੁਹਾਡੀ ਪਤਨੀ ਵੀ ਹੈਗੀ ਹੈ, ਔਰ ਪਰਿਵਾਰ ਵਿੱਚ ਰਹਿਣਾ ਵੀ ਤੁਹਾਡਾ ਧਰਮ ਹੈ, ਮੁੱਖ ਧਰਮ ਹੈ। ਤਾਂ ਉਸ ਵਕਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਮਾਤਾ ਪ੍ਰਤੀ ਜੋ ਬਚਨ ਉਚਾਰਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਕਾਇਦਾ ਦਰਜ ਨੇ, ਆਪਣੇ ਫਰਮਾਨ ਕੀਤਾ, ਮਾਤਾ ਮੈਂ ਜਿੱਧਰ ਵੀ ਜਾਂਦਾ ਆਪਣਾ ਪਰਿਵਾਰ ਨਾਲ ਲੈ ਕੇ ਜਾਂਦਾ, ਔਰ ਮੈਂ ਕਦੇ ਪਰਿਵਾਰ ਤੋਂ ਵਿਛੜਿਆ ਹੀ ਨਹੀਂ, ਪਰਿਵਾਰ ਮੇਰੇ ਨਾਲ ਹੁੰਦਾ ਜਿਸ ਪਾਸੇ ਵੀ ਮੈਂ ਜਾਵਾਂ। ਤ੍ਰਿਪਤਾ ਜੀ ਹੈਰਾਨ ਹੋ ਗਈਆਂ ਕਿ ਪਰਿਵਾਰ ਨਾਲ ਜਾਂਦਾ, ਅਸੀਂ ਸਾਰੇ ਇੱਥੇ ਹੀ ਆਉਂਦੇ ਹਾਂ, ਕੋਈ ਨਾਲ ਗਿਆ ਨਹੀਂ, ਮਰਦਾਨੇ ਅਤੇ ਬਾਲੇ ਤੋਂ ਬਿਨਾਂ ਪਰਿਵਾਰ ਦਾ ਕੋਈ ਫਰਦ ਨਾਲ ਨਹੀਂ। ਪਰ ਨਾਨਕ ਜੀ ਕਹਿ ਰਹੇ ਨੇ ਪਰਿਵਾਰ ਮੇਰੇ ਨਾਲ ਹੈ, ਔਰ ਮੈਂ ਜਿੱਧਰ ਜਾਂਦਾ ਪਰਿਵਾਰ ਮੇਰੇ ਨਾਲ ਜਾਂਦਾ ਹੈ। ਇਹ ਤਾਂ ਸੁਦਾਈਆਂ ਵਾਲੀ ਗੱਲ ਹੋਈ। ਅਕਸਰ ਸੰਸਾਰ ਦੀ ਦ੍ਰਿਸ਼ਟੀ ਵਿੱਚ ਭਗਤ ਲੋਕ, ਮਹਾਂਪੁਰਸ਼ ਪਾਗਲ ਹੀ ਕਹਿਲਾਏ ਗਏ, ਉਹਨਾਂ ਨੂੰ ਪਾਗਲ ਹੀ ਆਖਿਆ ਗਿਆ। ਕਾਰਨ ਉਹਨਾਂ ਦੀ ਵਿਚਾਰ, ਉਹਨਾਂ ਦੇ ਬੋਲ ਸਮਾਜ ਦਾ ਹਿੱਸਾ ਨਹੀਂ ਬਣਦੇ ਸਨ, ਵਿਵਹਾਰ ਦਾ ਹਿੱਸਾ ਨਹੀਂ ਬਣਦੇ ਸਨ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੇ ਵਿਵਹਾਰ ਨੂੰ, ਉਹਨਾਂ ਦੇ ਬਚਨਾਂ ਨੂੰ ਢਾਲਣਾ ਬੜੀ ਔਖੀ ਗੱਲ ਹੋ ਗਈ। ਜਿਸ ਤਰ੍ਹਾਂ ਪਾਗਲ ਦੇ ਬੋਲ ਸੰਸਾਰ ਨਾਲ ਤਾਲਮੇਲ ਨਹੀਂ ਖਾਂਦੇ, ਸਮਾਜ ਦਾ ਹਿੱਸਾ ਨਹੀਂ ਬਣਦੇ, ਭਗਤਾਂ ਦੇ ਬੋਲ ਵੀ ਸਮਾਜ ਦਾ ਹਿੱਸਾ ਨਹੀਂ ਬਣਦੇ। ਇਸ ਵਾਸਤੇ ਜਿੱਥੇ ਪਾਗਲ ਸਮਾਜ ਨਾਲੋਂ ਟੁੱਟ ਜਾਂਦਾ ਹੈ, ਕਰੀਬਨ ਕਰੀਬਨ ਭਗਤ ਵੀ ਸਮਾਜ ਨਾਲੋਂ ਟੁੱਟ ਜਾਂਦੇ ਨੇ। ਅੱਜ ਤੱਕ ਦਾ ਇਤਿਹਾਸ ਇਹੀ ਕਹਿੰਦਾ ਹੈ। ਔਰ ਗੁਰੂ ਨਾਨਕ ਦੀ ਬਾਣੀ ਨੇ ਤੇ ਸਾਫ਼ ਫੈਸਲਾ ਕੁੰਨ ਗੱਲ ਕਹਿ ਦਿੱਤੀ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤ ਤੇ ਸੰਸਾਰੀ ਦਾ ਜੋੜ ਕਦੀ ਜੁੜਿਆ ਹੀ ਨਹੀਂ, ਮੇਲ ਕਦੀ ਹੋਇਆ ਹੀ ਨਹੀਂ। ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਆਖਿਆ ਕਿ ਪਰਿਵਾਰ ਮੇਰੇ ਨਾਲ ਜਾਂਦਾ ਹੈ, ਔਰ ਮੈਂ ਜਿੱਧਰ ਜਾਂਦਾ ਪਰਿਵਾਰ ਅੰਗ ਸੰਗ ਹੈ, ਤਾਂ ਤ੍ਰਿਪਤਾ ਜੀ ਹੱਸ ਪਈਆਂ, ਆਖਣ ਲੱਗੇ ਨਾਨਕ ਜੀ ਤੁਸੀਂ ਵਾਕਈ ਸੁਦਾਈਆਂ ਦੀ ਤਰ੍ਹਾਂ ਗੱਲ ਕਰਨ ਲੱਗੇ। ਜਗਤ ਤੇ ਸੁਦਾਈ ਕਹਿੰਦਾ ਹੀ ਸੀ ਵੀ ਤੂੰ ਸੁਦਾਈ ਹੈ, ਅੱਜ ਮੈਨੂੰ ਵੀ ਕਹਿਣਾ ਪਏਗਾ ਇਹ ਬੋਲ ਸੁਦਾਈਆਂ ਵਾਲੇ ਨੇ, ਪਾਗਲਾਂ ਵਾਲੇ ਨੇ, ਪਰਿਵਾਰ ਤੇ ਸਾਰਾ ਇੱਥੇ ਹੀ ਹੁੰਦਾ। ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਮਾਂ ਇਹ ਤੇ ਸੋਚਣ ਸੋਚਣ ਦੀ ਗੱਲ ਹੈ, ਇਹ ਤੇ ਮਨੁੱਖ ਦੇ ਮੰਨਣ ਮੰਨਣ ਦੀ ਗੱਲ ਹੈ। ਮੈਂ ਜੋ ਕਹਿ ਰਿਹਾ ਬਿਲਕੁਲ ਸਹੀ ਕਹਿ ਰਿਹਾ, ਮੈਂ ਜਿੱਧਰ ਜਾਂਦਾ ਮੇਰਾ ਪਰਿਵਾਰ ਮੇਰੇ ਨਾਲ ਜਾਂਦਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਾਤਾ ਜੀ ਨੇ ਪੁੱਛ ਲਿਆ, ਇਹ ਦੱਸ ਜਿਹੜਾ ਪਰਿਵਾਰ ਨਾਲ ਜਾਂਦਾ ਹੈ ਉਹਦੇ 'ਚ ਮਾਂ ਹੈ, ਪਿਤਾ ਹੈ? ਸਾਹਿਬ ਕਹਿਣ ਲੱਗੇ, ਹਾਂ, ਜਿਹੜਾ ਪਰਿਵਾਰ ਮੇਰੇ ਨਾਲ ਜਾਂਦਾ ਹੈ ਉਹਦੇ 'ਚ ਮਾਂ ਵੀ ਹੈ। ਤਾਂ ਹੁਣ ਤਾਂ ਹੈਰਾਨ ਹੋਈਆਂ ਅਤੇ ਖਿੜਖਿੜਾ ਕੇ ਹੱਸ ਵੀ ਪਈਆਂ। ਪੁੱਤਰ ਤੂੰ ਵਾਕਈ ਸੁਦਾਈਆਂ ਵਾਲੀ ਗੱਲ ਕਰਦਾ, ਵਾਕਈ ਪਗਲਿਆਂ ਵਾਲੀ ਗੱਲ ਕਰਦਾ, ਮੈਂ ਤਾਂ ਕਦੀ ਨਾਲ ਨਹੀਂ ਗਈ, ਮੈਂ ਤਾਂ ਇੱਥੇ ਤਲਵੰਡੀ ਦੇ 'ਚ ਹੀ ਰਹੀ ਹਾਂ, ਪਰ ਤੂੰ ਕਹਿੰਦਾ ਮੇਰੇ ਨਾਲ ਹੈ ਮਾਂ। ਫਿਰ ਸੋਚੀ ਪੈ ਕੇ ਕਹਿੰਦੀਆਂ ਨੇ, ਕਿਧਰੇ ਐਸਾ ਤਾਂ ਨਹੀਂ ਤੂੰ ਮੇਰੀ ਯਾਦ ਨਾਲ ਲੈ ਜਾਂਦਾ ਅਤੇ ਇਹੀ ਆਖਣਾ ਚਾਹੁੰਦਾ ਹੋਵੇਂ ਅਤੇ ਮੈਂ ਸਮਝਦੀ ਨਾ ਹੋਵਾਂ। साहब कहन लगे हां कहना ते कुछ मैं ऐसा चाहना मां अजे भी तू नहीं समझी। कहिंदे ने भगतां तो ब्रह्म ज्ञानियां तो चार तरह के जड़े मनुख ने वो कोई लाभ नहीं उठाते। एक ते मां बाप, दूसरे शरीक, तीसरे जिगरी दोस्त और चौथे दुश्मन, ये कोई लाभ नहीं उठाते। ये उन्हां दी गल नूं समझना भी नहीं चाहते और उन्हां तो लाभ भी नहीं उठाना चाहते। तो ममता दी मारी हुई तृप्ता ममता दी दृष्टि नाल गुरु नानक नूं वेखदी है और गुरु नानक इस दुनिया तो बहुत उच्चे अगां दी गल कर रहे हैं। मां मैं जिधर जाना परिवार मेरे नाल आउंदा, क्या उस परिवार विच मां भी है? हां मां भी है। तो तृप्ता जी ने पूछ लिया, नानक जी दसो उस मां दा नां की है जो नाल जांदी है? तो सतगुर माता दा नाम दसते न, परिवार दे सारे फरदां दा नाम दसते न और ए शब्द गुरु ग्रंथ साहिब जी महाराज दे अंदर गौड़ी राग विच दूसरे नंबर ते आया है। सतगुर कहिंदे न माता मत पिता संतोख है, सत भाई कर एहे विशेख। मेरी जो माता है वो शुभ मत है, चंगी मत है, ये कदम कदम ते मेरी रखिया कर दी है, मेरी हिफाजत कर दी। असी उसनू यतीम कहिंदे हां जिसकी मां मर जाए, पर गुरु नानक कहिंदे नहीं उसनू यतीम ना आखो जिसकी मां मर जाती है, यतीम उसनू आखो जिसकी मत मर जाती है। जिसकी मां मर जाए वह जिंदा रहने के वसीले लभ लैंदा है, ठोकरां तो कई दफा बच भी सकता है, पर जिसकी मत मर जाए वह तो कदम कदम से ठोकरां खांदा है। बुद्धिहीन मनुख कदम कदम से डोकरां खांदे ने। तो साहब कहिंदे ने कि चंगी मत, श्रेष्ठ मत, उत्तम विचार, उत्तम फिलसफा, प्रभु चिंतन, ये जिहड़ी चंगी मत है ये मेरी मां है और मेरे नाल है और हर कदम ते मेरी हिफाजत कर दी है, मेरी पालना कर दी है, मेरे ते ममता डुलांदी। तो ठीक है, चंगी मत ये मां होई, पिता कौन है? संसार दे जितना सारा अनर्थ चल रहा है ये मत दे मरण नाल चलता है। जब मत मर जाए तो मनुख गुंडा हो जाता है, बदमाश हो जाता है, दुराचारी हो जाता है, चोर बन जाता है। दुनिया दे जिस जिस दी भी मत मर गई है उन्हां मनुखां दे कारण बड़ा अनर्थ है, जिन्हां दी मां मर गई है उन्हां दे कारण करके संसार नूं कोई हानि नहीं है, बल्कि वो ते विचारे दया दे पात्र ने। पर जिन्हां दी मत मर गई है वो ऐसे यतीम ने, कई दफा समुची मनुखता नूं यतीम बनाने दे च भागी बन जांदे ने। तो माता मत पिता संतोख, साहिब कहिंदे ने मेरे पिता दा नां है संतोख, ये हर हालत विच मैनूं खुश रखदा है। लोभ ते संतोख दी व्याख्या दो लफ्ज़ां विच करनी होवे तां इतनी है, जो कुछ है जैसा है सब ठीक है, ये संतोखी दी भाव दशा हुंदी है। जो कुछ है जैसा है परवान है, कबूल है। लोभी दी मानसिक दशा की है, जो कुछ है जैसा है कबूल नहीं, जैसा परिवार है, जैसा संसार है, जैसे मां बाप ने, जैसी धन संपदा है, जैसी मेरी प्रलब्ध है, ये प्रवान नहीं, ये कबूल नहीं। ते जद कबूल नहीं तो दुखी होवेगा, बेचैन होवेगा। आम कहावत है कि लोभी बंदा फुल्लां दी सेज ते भी तड़पदा है, संतोखी बंदा अंगारियां ते बैठ के भी मस्त रहिंदा है। और इस दे सबूत मिले ने गुरु अर्जन देव जी महाराज तत्ती तवी ते बैठ के भी मुस्कुराए ने, प्रभु दे गीत गाए ने। संतोखी मनुख हर हालत विच आनंद विच होवेगा और लोभी मनुख हर हालत विच पीड़ित होवेगा, दुखी होवेगा, परेशान होवेगा। साहिब कहिंदे मेरे पिता दा नां है संतोख। एक गाथा चेते आई है, फातेह आजम सिकंदर कहिंदे ने जद हिंदुस्तान नूं फतेह करन वास्ते आया लंबी चौड़ी सेना लैके, ਤਾਂ ਜਿਸ ਵਕਤ ਦਰਿਆ ਸਿੰਧ ਅਬੂਰ ਕਰਨ ਲੱਗਾ, ਸਿੰਧ ਦੇ ਤੱਟ ਦੇ ਉੱਤੇ ਇੱਕ ਅਜੀਬ ਮਸਤ ਫਕੀਰ ਲੇਟਿਆ ਹੋਇਆ ਸੀ ਰੇਤ ਦੇ ਵਿੱਚ। ਸੈਨਾ ਸਾਰੀ ਦਰਿਆ ਪਾਰ ਕਰ ਚੁੱਕੀ ਸੀ, ਆਖਰੀ ਟੁਕੜੀ ਵਿੱਚ ਸਿਕੰਦਰ ਆਪ ਸੀ। ਉਸ ਮਸਤ ਫਕੀਰ ਨੂੰ ਵੇਖ ਕੇ ਰੁਕ ਗਿਆ। ਬਚਪਨ ਤੋਂ ਹੀ ਸਿਕੰਦਰ ਫਕੀਰਾਂ ਦਾ ਮੁਸ਼ਤਾਕ ਰਿਹਾ। ਨੇੜੇ ਚਲਾ ਗਿਆ। ਰੇਤ ਵਿੱਚ ਲੇਟਿਆ ਹੋਇਆ ਇਹ ਮਹਾਤਮਾ ਵੇਖਦਾ ਹੈ ਸਿਕੰਦਰ ਨੂੰ। ਪੁੱਛ ਬੈਠਾ, ਸਿਕੰਦਰ ਕਿੱਥੇ ਚਲਿਆ, ਕਿਹੜੇ ਪਾਸੇ ਗਮਨ ਕੀਤਾ? ਸਿਕੰਦਰ ਕਹਿਣ ਲੱਗਾ, ਫਕੀਰ ਸਾਈਂ, ਮੈਂ ਹਿੰਦੁਸਤਾਨ ਫਤਿਹ ਕਰਨ ਚੱਲਾਂ, ਲੰਬੀ ਚੌੜੀ ਸੈਨਾ ਲੈ ਕੇ। ਤਾਂ ਉਹ ਫਕੀਰ ਕਹਿਣ ਲੱਗਾ, ਠੀਕ ਹੈ, ਇਹ ਦੱਸ ਜਦ ਤੂੰ ਹਿੰਦੁਸਤਾਨ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਆਖਣ ਲੱਗਾ, ਫਿਰ ਮੈਂ ਹੱਥ ਦੇ ਉੱਤੇ ਹੱਥ ਧਰ ਕੇ ਥੋੜ੍ਹੀ ਬੈਠਣਾ, ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ। ਫਕੀਰ ਕਹਿਣ ਲੱਗਾ, ਜੇ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ? ਕਹਿੰਦੇ ਨੇ, ਜਿਤਨੇ ਚਿਰ ਤੱਕ ਸਹੀ ਜਵਾਬ ਨਾ ਮਿਲੇ ਸਵਾਲ ਆਪਣੀ ਥਾਂ ਤੇ ਖੜਾ ਰਹਿੰਦਾ। ਸਮਾਧਾਨ ਸਹੀ ਨਾ ਹੋਵੇ ਤਾਂ ਸਮੱਸਿਆ ਆਪਣੀ ਥਾਂ ਤੇ ਖੜੀ ਰਹਿੰਦੀ। ਸਿਕੰਦਰ ਹੈਰਾਨ ਹੋਇਆ, ਸਵਾਲ ਤੇ ਆਪਣੀ ਥਾਂ ਤੇ ਖੜਾ, ਮੈਂ ਜੋ ਵੀ ਜਵਾਬ ਦਿੰਦਾ ਉਹਦੇ ਨਾਲ ਸਵਾਲ ਮਿਟਦਾ ਨਹੀਂ ਇਸ ਫਕੀਰ ਦਾ। ਤਾਂ ਉਸ ਫਕੀਰ ਨੇ ਕਿਹਾ, ਜੇ ਕਲਪਤ ਕੀਤਾ ਹੋਇਆ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ? ਤਾਂ ਸਿਕੰਦਰ ਕਹਿਣ ਲੱਗਾ, ਫਿਰ ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ, ਮੈਂ ਬੈਠੇ ਨਹੀਂ ਰਹਿਣਾ, ਮੈਂ ਸੁਸਤ ਆਦਮੀ ਨਹੀਂ ਹਾਂ, ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ। ਫਕੀਰ ਕਹਿਣ ਲੱਗਾ, ਠੀਕ ਹੈ, ਪਰ ਸਵਾਲ ਤੇ ਆਪਣੀ ਥਾਂ ਤੇ ਖੜਾ, ਜੇ ਤੂੰ ਹੋਰ ਮੁਲਕ ਵੀ ਫਤਿਹ ਕੀਤਾ ਫਿਰ ਕੀ ਕਰੇਂਗਾ? ਗੁੱਸੇ ਚ ਆ ਕੇ ਸਿਕੰਦਰ ਕਹਿਣ ਲੱਗਾ, ਮੈਂ ਸਾਰੀ ਦੁਨੀਆ ਫਤਿਹ ਕਰਾਂਗਾ, ਜ਼ਮੀਨ ਦਾ ਇੱਕ ਇੰਚ ਖਿੱਤਾ ਵੀ ਨਹੀਂ ਰਹਿਣ ਦਿਆਂਗਾ ਜੋ ਮੇਰੇ ਕਬਜ਼ੇ ਵਿੱਚ ਨਾ ਹੋਵੇ, ਜੋ ਮੇਰੀ ਪਕੜ ਵਿੱਚ ਨਾ ਹੋਵੇ, ਮੈਂ ਸਾਰੀ ਦੁਨੀਆ ਫਤਿਹ ਕਰਾਂਗਾ। ਸਿਕੰਦਰ ਸੋਚਦਾ ਹੁਣ ਸਵਾਲ ਖਤਮ, ਪਰ ਨਹੀਂ, ਫਕੀਰ ਫਿਰ ਬੋਲਿਆ, ਅੱਛਾ ਸਿਕੰਦਰ ਇਹ ਦੱਸ, ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਇਹ ਤੇ ਖਾਬੋ ਖਿਆਲ ਵਿੱਚ ਵੀ ਨਹੀਂ ਸੋਚਿਆ ਸੀ ਸਿਕੰਦਰ ਨੇ, ਕਿ ਇਸ ਤੋਂ ਅਗਾਂਹ ਵੀ ਕੋਈ ਜਵਾਬ ਦੇਣਾ ਪਏਗਾ। ਸਿਕੰਦਰ, ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਤਾਂ ਫਿਰ ਸਿਕੰਦਰ ਕਹਿਣ ਲੱਗਾ, ਫਿਰ ਮੈਂ ਆਪਣੇ ਘਰ ਜਾਵਾਂਗਾ, ਆਰਾਮ ਕਰਾਂਗਾ, ਯੂਨਾਨ ਵਾਪਸ ਜਾਵਾਂਗਾ, ਆਰਾਮ ਕਰਾਂਗਾ। ਫਕੀਰ ਕਹਿਣ ਲੱਗਾ, ਤੂੰ ਸੌ ਪੁਆੜੇ ਪਾ ਕੇ ਆਰਾਮ ਕਰੇਂਗਾ? ਤੇ ਅਸੀਂ ਆਰਾਮ ਕਰ ਰਹੇ ਹਾਂ, ਅਸੀਂ ਰੇਤ ਵਿੱਚ ਲੇਟੇ ਹਾਂ, ਅਸੀਂ ਆਰਾਮ ਕਰਦੇ ਪਏ ਹਾਂ, ਜੇ ਤੂੰ ਆਰਾਮ ਕਰਨਾ ਤੇ ਆ ਇੱਥੇ ਲੇਟ ਜਾ, ਅਸੀਂ ਆਰਾਮ ਦੇ ਚਾਂ, ਤੂੰ ਸੌ ਪੁਆੜੇ ਪਾ ਕੇ ਆਰਾਮ ਕਰੇਗਾ ਤੇ ਅਸੀਂ ਆਰਾਮ ਦੇ ਚਾਂ, ਇੱਥੇ ਤੂੰ ਸਵੈਮ ਅੰਦਾਜ਼ਾ ਲਗਾ ਤੂੰ ਅੱਗੇ ਹੈ ਕਿ ਅਸੀਂ ਅੱਗੇ ਹਾਂ। ਇਤਿਹਾਸ ਗਵਾਹ ਹੈ, ਹਿੰਦੁਸਤਾਨ ਤੋਂ ਵਾਪਸ ਜਾਂਦਿਆਂ ਹੋਇਆਂ ਸਿਕੰਦਰ ਰਸਤੇ ਵਿੱਚ ਹੀ ਦਮ ਤੋੜ ਗਿਆ, ਉਹਨੂੰ ਆਰਾਮ ਨਸੀਬ ਨਾ ਹੋਇਆ। ਮਨੁੱਖ ਦੀ ਕਈ ਦਫ਼ਾ ਸਾਰੀ ਭੱਜ ਦੌੜ ਆਰਾਮ ਵਾਸਤੇ ਆਉਂਦੀ ਹੈ, ਤੇ ਆਰਾਮ ਉਸੇ ਦਿਨ ਨਸੀਬ ਆਉਂਦਾ ਹੈ ਜਦ ਚਾਰ ਮਨੁੱਖ ਚੁੱਕ ਕੇ ਚਿਤਾ ਤੇ ਰੱਖ ਦਿੰਦੇ ਨੇ। ਇਸ ਤੋਂ ਪਹਿਲੇ ਆਰਾਮ ਕਿੱਥੇ? ਭੱਜ ਦੌੜ ਹੈ ਆਰਾਮ ਵਾਸਤੇ, ਪਰ ਭੱਜ ਦੌੜ ਮਨੁੱਖ ਦੇ ਕੋਲ ਰਹਿ ਜਾਂਦੀ ਹੈ, ਆਰਾਮ ਨਹੀਂ ਰਹਿ ਜਾਂਦਾ। ਪਰ ਜੇ ਮਨ ਵਿੱਚ ਸੰਤੋਖ ਹੋਵੇ ਤੇ ਐਸਾ ਮਨੁੱਖ ਹਰ ਵਕਤ ਵਿਸ਼ਰਾਮ ਵਿੱਚ, ਐਸਾ ਮਨੁੱਖ ਹਰ ਵਕਤ ਆਰਾਮ ਵਿੱਚ ਹੈ, ਉਹਦੀ ਭੱਜ ਦੌੜ ਵਿੱਚ ਵੀ ਕੁਛ ਵਿਸ਼ਰਾਮ ਹੋਵੇਗਾ। ਤੋ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਸੰਤੋਖ ਮੇਰਾ ਪਿਤਾ ਹੈ, ਮੈਂ ਜਿੱਥੇ ਵੀ ਜਾਂਦਾ ਇਹ ਮੈਨੂੰ ਵਿਸ਼ਰਾਮ ਵਿੱਚ ਰੱਖਦਾ, ਆਰਾਮ ਦਿੰਦਾ, ਸਕੂਨ ਦਿੰਦਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਿਸੇਖ। ਤੋ ਤ੍ਰਿਪਤਾ ਜੀ ਨੇ ਪੁੱਛਿਆ, ਨਾਨਕ ਜੀ ਇਹ ਤੇ ਗੱਲ ਸਮਝ ਵਿੱਚ ਆ ਗਈ ਕਿ ਜੋ ਮਤ ਹੈ, ਸ੍ਰੇਸ਼ਟ ਮਤ ਹੈ, ਇਹ ਤੁਹਾਡੀ ਮਾਂ ਹੈ, ਜੋ ਸੰਤੋਖ ਹੈ ਇਹ ਤੁਹਾਡਾ ਪਿਤਾ ਹੈ। ਪਰ ਪਰਿਵਾਰ ਵਿੱਚ ਸਿਰਫ ਮਾਂ ਬਾਪ ਤੇ ਨਹੀਂ ਆਉਂਦੇ, ਪਤਨੀ ਵੀ ਹੁੰਦੀ ਹੈ। ਅਸੀਂ ਸੁਲੱਖਣੀ ਨਾਲ ਤੁਹਾਡਾ ਵਿਆਹ ਰਚਾਇਆ ਸੀ, ਤੁਹਾਡੇ ਬੱਚੇ ਵੀ ਹਨ। ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਹੈ, ਕਿਆ ਉਸਦੇ ਚ ਪਤਨੀ ਹੈ? ਕਿਆ ਉਸਦੇ ਚ ਬੱਚੇ ਹੈਗੇ ਨੇ? ਸਾਹਿਬ ਕਹਿੰਦੇ ਨੇ ਹਾਂ। ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ, ਸਰਮ ਸੁਰਤ ਦੋਵੇਂ ਸੱਸੁਰ ਭਏ, ਕਰਣੀ ਕਾਮਣ ਕਰਮਨ ਲੈ, ਕਰਣੀ ਭਗਤੀ ਉੱਚਾ ਇਖਲਾਕ ਆਚਰਨ। ਇਹ ਭਗਤੀ ਮੇਰੀ ਕਾਮਣ ਹੈ, ਮੇਰੇ ਨਾਲ ਰਹਿੰਦੀ ਹੈ, ਅੱਠੇ ਪੈਰ ਮੇਰੇ ਨਾਲ ਰਹਿੰਦੀ। ਭਗਤੀ ਰੂਪੀ ਕਾਮਣ ਦਾ ਜਨਮ ਕਿੱਥੋਂ ਹੋਇਆ? ਸਹਿਬ ਕਿਨ ਨੇ ਸਾਹਾ, ਸਰਮ ਸੁਰਤ ਦੋਵੇਂ ਸਤਸੁਰ ਭਏ। ਸਰਮ ਮਿਹਨਤ, ਸੁਰਤ ਸਿਆਣਪ, ਵਿਚਾਰ, ਟਿਕਾਓ, ਇਕਾਗਰਤਾ। ਮਿਹਨਤ ਰੂਪੀ ਸੋਹਰਾ ਤੇ ਸੁਰਤ ਰੂਪੀ ਸੱਸ ਦੇ ਸੰਯੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਂ ਹੈ ਭਗਤੀ। ਸਾਹਿਬ ਕਹਿੰਦੇ ਨੇ ਇਹ ਮੇਰੀ ਕਾਮਣ ਹੈ, ਇਹ ਮੇਰੀ ਇਸਤਰੀ ਹੈ। ਇਸਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ ਹੈ, ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿੱਚਰ ਵਸੀ ਪਿਤਾ ਕੇ ਸਾਥ, ਤਿੱਚਰ ਕੰਤ ਬਹੁ ਫਿਰੇ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰ ਆਣੀ ਘਰ ਮੈਂ ਤਾਂ ਸਰਬ ਸੁਖ ਪਾਇਆ। ਭਗਤੀ ਨੂੰ ਨਾਰ ਆਖਿਆ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ। ਕਹਿੰਦੇ ਨੇ ਗਿਆਨ ਪੁਰਸ਼ ਹੈ, ਭਗਤੀ ਇਸਤਰੀ ਹੈ। ਗਿਆਨ ਦਾ ਜਨਮ ਤਰਕ ਤੋਂ ਹੈ, ਸੰਸਿਆ ਤੋਂ ਹੈ, ਭਗਤੀ ਦਾ ਜਨਮ ਸ਼ਰਧਾ ਤੋਂ ਹੈ। ਇਸ ਵਾਸਤੇ ਅਸੀਂ ਅਕਸਰ ਦੇਖਦੇ ਹਾਂ ਕਿ ਇਸਤਰੀ ਜਗਤ ਵਿੱਚ ਸ਼ਰਧਾ ਪ੍ਰਧਾਨ ਆਉਂਦੀ ਹੈ, ਪੁਰਸ਼ ਜਗਤ ਵਿੱਚ ਗਿਆਨ ਪ੍ਰਧਾਨ ਹੁੰਦਾ। ਪਰ ਸ਼ਰਧਾ ਤੋਂ ਹੀਣਾ ਗਿਆਨ ਅਧੂਰਾ ਹੈ ਔਰ ਗਿਆਨ ਤੋਂ ਹੀਣੀ ਭਗਤੀ ਵੀ ਅਧੂਰੀ ਹੈ। ਦੋਹਾਂ ਨੇ ਸੰਪੂਰਨ ਹੋਣਾ। ਭਾਰਤ ਦੇ ਰਿਸ਼ੀ ਮੁਨੀਆਂ ਨੇ ਇਹ ਚੰਗੇ ਬੋਲ ਬੋਲੇ ਨੇ ਕਿ ਪੁਰਸ਼ ਵੀ ਅਰਧ ਅੰਗ ਹੈ, ਇਸਤਰੀ ਵੀ ਅਰਧ ਅੰਗ ਹੈ, ਦੋਵੇਂ ਅਰਧ ਅੰਗ ਨੇ। ਸਰੀਰ ਕਰਕੇ, ਆਕਾਰ ਕਰਕੇ ਤੇ ਇਹ ਅਰਧ ਅੰਗ ਹੈ, ਪਰ ਵਿਚਾਰ ਕਰਕੇ, ਸੂਖਸ਼ਮ ਦੇਹੀ ਕਰਕੇ ਵੀ ਅਰਧ ਅੰਗ ਹੈ। ਜਿਤਨੇ ਚਿਰ ਤੱਕ ਪੁਰਸ਼ ਨੂੰ ਸ਼ਰਧਾ ਨਾ ਮਿਲ ਜਾਏ, ਪੁਰਸ਼ ਅਧੂਰਾ ਹੀ ਰਹਿੰਦਾ ਹੈ। ਤਰਕ ਤੇ ਨਾਸਤਿਕਤਾ ਦੇ ਜਨਮਦਾਤੇ ਪੁਰਸ਼ ਨੇ ਔਰ ਅੰਧ ਵਿਸ਼ਵਾਸ ਤੇ ਭਟਕਦੇ ਹੋਏ ਜਿਹੜੇ ਮਨੁੱਖ ਨੇ, ਕਹਿੰਦੇ ਨੇ ਇਸਨਾਂ ਦੇ ਵਿੱਚ ਤਾਦਾਦ ਇਸਤਰੀਆਂ ਦੀ ਜ਼ਿਆਦਾ ਹੋਵੇ, ਕਿਉਂਕਿ ਸ਼ਰਧਾ ਹੈ ਗਿਆਨ ਨਹੀਂ, ਪੁਰਸ਼ ਕੋਲ ਗਿਆਨ ਹੈ ਸ਼ਰਧਾ ਨਹੀਂ, ਦੋਵੇਂ ਅਧੂਰੇ ਰਹਿ ਜਾਂਦੇ। ਗਿਆਨ ਅੱਖ ਹੈ, ਸ਼ਰਧਾ ਪੈਰ ਹੈ। ਹੁਣ ਚੱਲਣ ਵਾਸਤੇ ਪੈਰ ਹੋਵਨ, ਵੇਖਣ ਵਾਸਤੇ ਅੱਖ ਨਾ ਹੋਵੇ, ਮਨੁੱਖ ਭਟਕ ਜਾਏਗਾ। ਵੇਖਣ ਵਾਸਤੇ ਅੱਖ ਹੋਵੇ, ਚੱਲਣ ਵਾਸਤੇ ਪੈਰ ਨਾ ਹੋਵਨ, ਤਾਂ ਵੀ ਪਹੁੰਚਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਗਿਆਨ ਪੁਰਸ਼ ਹੈ, ਭਗਤੀ ਇਸਤਰੀ ਹੈ। ਜਦ ਕਿਸੇ ਮਨੁੱਖ ਦੇ ਅੰਦਰ, ਚਾਹੇ ਉਹ ਇਸਤਰੀ ਹੈ ਤੇ ਚਾਹੇ ਉਹ ਪੁਰਸ਼ ਹੈ, ਗਿਆਨ ਤੇ ਭਗਤੀ ਦੋਹਾਂ ਦਾ ਪ੍ਰਵੇਸ਼ ਹੋ ਜਾਏ, ਦੋਹਾਂ ਦਾ ਅਵਤਰਣ ਹੋ ਜਾਏ, ਉਹ ਮਨੁੱਖ ਪੂਰਨ ਪੁਰਖ ਹੋ ਜਾਂਦਾ, ਚਾਹੇ ਉਹ ਇਸਤਰੀ ਹੈ ਚਾਹੇ ਪੁਰਸ਼ ਹੈ, ਕਿਉਂਕਿ ਉਹਦੇ ਅੰਦਰ ਗਿਆਨ ਵੀ ਹੈ, ਉਹਦੇ ਅੰਦਰ ਭਗਤੀ ਵੀ ਹੈ, ਉਹਦੇ ਅੰਦਰ ਸ਼ਰਧਾ ਵੀ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਤਾ ਮਤ ਮਤ ਵਿਚਾਰ ਉਜਵਲ ਮਤ ਗਿਆਨ ਦਾ ਪਹਿਲੇ ਜ਼ਿਕਰ ਹੀ ਕਰ ਦਿੱਤਾ। ਸਰਮ ਸੁਰਤ ਦੋਵੇਂ ਸਸੁਰ ਭਏ, ਕਰਨੀ ਕਾਮਣ ਕਰਮਣ ਲੈ। ਮਿਹਨਤ ਮੁਸ਼ਕਤ ਇਹ ਮੇਰਾ ਸਹੁਰਾ ਹੈ, ਭਾਵ ਮੈਨੂੰ ਆਪਣੀ ਮਿਹਨਤ ਤੇ ਭਰੋਸਾ ਹੈ, ਮੈਨੂੰ ਆਪਣੀ ਮੁਸ਼ਕਤ ਤੇ ਭਰੋਸਾ ਹੈ। ਗੁਰੂ ਨਾਨਕ ਦੀ ਦੁਨੀਆਂ ਸੁਸਤ ਨਹੀਂ ਹੈ, ਆਪ ਮੁਸ਼ਕਤ ਨੂੰ ਬੜੀ ਪ੍ਰਧਾਨਤਾ ਦਿੰਦੇ ਨੇ। ਉਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁਖ ਭੁੰਚ, ਧਿਆਵਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜਿਵੇਂ ਉਦਮ ਕਰਕੇ ਹੀ ਧਨ ਕਮਾਈਦਾ ਹੈ, ਉਦਮ ਕਰਕੇ ਹੀ ਧਰਮ ਕਮਾਈਦਾ ਹੈ। ਮੁਫ਼ਤ ਵਿੱਚ ਧਨ ਨਹੀਂ ਮਿਲਦਾ, ਮੁਫ਼ਤ ਵਿੱਚ ਧਰਮ ਵੀ ਨਹੀਂ ਮਿਲਦਾ। ਹੋ ਸਕਦਾ ਹੈ ਧਨ ਮੁਫ਼ਤ ਵਿੱਚ ਵੀ ਮਿਲ ਜਾਏ, ਧਰਮ ਕਤਈ ਮੁਫ਼ਤ ਵਿੱਚ ਨਹੀਂ ਮਿਲਦਾ, ਕਮਾਉਣਾ ਪੈਂਦਾ, ਲਾਜ਼ਮੀ ਕਮਾਉਣਾ ਪੈਂਦਾ। ਅਸੀਂ ਦੇਖਦੇ ਹਾਂ ਪਿਤਾ ਦਾ ਕਮਾਇਆ ਹੋਇਆ ਧਨ ਪੁੱਤਰ ਨੂੰ ਮਿਲ ਜਾਂਦਾ, ਕਈ ਦਫ਼ਾ ਦਾਦੇ ਦਾ ਕਮਾਇਆ ਹੋਇਆ ਧਨ ਪੋਤਰੇ ਨੂੰ ਮਿਲ ਜਾਂਦਾ, ਪਰ ਧਰਮ ਤੇ ਸਵੈਮ ਕਮਾਉਣਾ ਪੈਂਦਾ, ਕਿਸੇ ਦਾ ਕਮਾਇਆ ਹੋਇਆ ਨਹੀਂ ਮਿਲ ਸਕਦਾ। ਇਸ ਵਾਸਤੇ ਸੰਸਾਰ ਵਿੱਚ ਧਨ ਵੱਧਦਾ ਜਾ ਰਿਹਾ ਹੈ, ਧਰਮ ਘਟਦਾ ਜਾ ਰਿਹਾ ਹੈ, ਕਿਉਂਕਿ ਧਨ ਤੇ ਦੂਸਰੇ ਦਾ ਵੀ ਮਿਲ ਸਕਦਾ ਹੈ। ਪਿਓ ਦਾ ਧਨ ਪੁੱਤਰ ਨੂੰ ਮਿਲ ਗਿਆ, ਦਾਦੇ ਦਾ ਧਨ ਪੋਤਰੇ ਨੂੰ ਮਿਲ ਗਿਆ, ਧਨ ਦੀ ਲਾਟਰੀ ਵੀ ਨਿਕਲ ਆਉਂਦੀ ਹੈ, ਧਰਮ ਦੀ ਲਾਟਰੀ ਨਹੀਂ ਨਿਕਲਦੀ। ਧਰਮ ਤੇ ਸਵੈਮ ਕਮਾਉਣਾ ਪੈਂਦਾ, ਆਪ ਕਮਾਉਣਾ ਪੈਂਦਾ, ਮਿਹਨਤ ਕਰਕੇ ਕਮਾਉਣਾ ਪੈਂਦਾ, ਔਰ ਇਹ ਨਿੱਜੀ ਸੰਪਦਾ ਖੁਦ ਨਿੱਜੀ ਹੱਥਾਂ ਨਾਲ ਸੰਗ੍ਰਹਿ ਕਰਨੀ ਪੈਂਦੀ ਹੈ। ਇਸ ਵਾਸਤੇ ਸੰਸਾਰ ਵਿੱਚ ਧਨ ਵੱਧਦਾ ਜਾ ਰਿਹਾ ਹੈ ਔਰ ਦਿਨ ਬ ਦਿਨ ਧਰਮ ਘਟਦਾ ਜਾ ਰਿਹਾ ਹੈ। ਇੱਥੇ ਧਰਮ ਜੋ ਹੈ ਪਿਓ ਪੁੱਤਰ ਨੂੰ ਨਹੀਂ ਦੇ ਸਕਦਾ ਔਰ ਪੁੱਤਰ ਵੀ ਪਿਤਾ ਨੂੰ ਨਹੀਂ ਦੇ ਸਕਦਾ। ਧਨ ਐਸਾ ਹੈ ਕਿ ਪੁੱਤਰ ਨੇ ਕਮਾਇਆ ਉਹ ਪਿਤਾ ਦੀ ਝੋਲੀ 'ਚ ਪਾ ਸਕਦਾ ਔਰ ਪਿਤਾ ਨੇ ਕਮਾਇਆ ਉਹ ਪੁੱਤਰ ਦੇ ਹੱਥਾਂ 'ਚ ਦੇ ਸਕਦਾ, ਪਰ ਧਰਮ ਸਵੈਮ ਕਮਾਉਣਾ ਪੈਂਦਾ ਹੈ। ਪਿਓ ਪੁੱਤਰ ਨੂੰ ਨਹੀਂ ਦੇ ਸਕਦਾ, ਪੁੱਤਰ ਪਿਤਾ ਨੂੰ ਨਹੀਂ ਦੇ ਸਕਦਾ। ਇਸ ਦਾ ਇਤਿਹਾਸਿਕ ਸਬੂਤ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੀ ਬੜੀ ਕੋਸ਼ਿਸ਼ ਸੀ ਕਿ ਮੇਰਾ ਜਿਹੜਾ ਵੱਡਾ ਪੁੱਤਰ ਹੈ ਪ੍ਰਿਥੀ ਚੰਦ, ਇਹ ਵੀ ਨਾਮ ਦਾ ਰਸੀਆ ਬਣੇ, ਇਹ ਵੀ ਬਾਣੀ ਪੜ੍ਹੇ, ਇਹ ਵੀ ਪਰਮਾਤਮਾ ਨਾਲ ਜੁੜੇ, ਪਰ ਨਹੀਂ, ਉਹ ਝਗੜਦਾ ਹੀ ਰਿਹਾ, ਉਹ ਨਾਸਤਿਕ ਹੀ ਰਿਹਾ, ਉਹ ਕਲੇਸ਼ ਪਾਉਂਦਾ ਰਿਹਾ। ਉਹਦੇ ਸੰਬੰਧ ਵਿੱਚ ਮਹਾਰਾਜ ਦੇ ਬੋਲ ਵੀ ਨੇ, ਕਾਹੇ ਪੂਤ ਜਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ, ਤਿੰਨ ਸਿਉ ਜਗਰਤ ਪਾਪ। ਉਹ ਲੜਦਾ ਹੀ ਰਿਹਾ, ਝਗੜਦਾ ਰਿਹਾ, ਇੱਛਾ ਖਾਹਿਸ਼ ਹੋਣ ਦੇ ਬਾਵਜੂਦ ਵੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਪ੍ਰਿਥੀ ਚੰਦ ਭਗਤ ਨਾ ਬਣ ਸਕਿਆ, ਸੰਤ ਨਾ ਬਣ ਸਕਿਆ, ਧਰਮੀ ਨਾ ਬਣ ਸਕਿਆ। ਇੱਥੇ ਪਿਤਾ ਪੁੱਤਰ ਦੀ ਝੋਲੀ 'ਚ ਨਹੀਂ ਪਾ ਸਕਿਆ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਸੀ ਕਿ ਜਿਹੜਾ ਰਾਮ ਦਾ ਰਸ ਮੇਰੇ ਕੋਲ ਹੈ, ਜੋ ਧਰਮ ਮੇਰੇ ਕੋਲ ਹੈ, ਉਹ ਮੇਰੇ ਬਾਪੂ ਕੋਲ ਵੀ ਹੋਵੇ, ਉਹ ਮੇਰੇ ਪਿਤਾ ਕੋਲ ਵੀ ਹੋਵੇ। ਪਰ ਨਹੀਂ, ਹਰਨਾਕਸ਼ ਇਸ ਦੌਲਤ ਤੋਂ ਵਾਂਝਾ ਹੀ ਰਹਿ ਗਿਆ। ਜੋ ਨਾਮ ਦੀ ਦੌਲਤ ਪ੍ਰਹਿਲਾਦ ਕੋਲ ਸੀ, ਉਹ ਹਰਨਾਕਸ਼ ਕੋਲ ਨਹੀਂ ਸੀ। ਚਾਹੁੰਦੇ ਸਨ ਪ੍ਰਹਿਲਾਦ ਕਿ ਮੇਰੇ ਬਾਪੂ ਕੋਲ ਵੀ ਹੋਵੇ, ਪਰ ਗੱਲ ਨਹੀਂ ਬਣੀ। ਚਾਹੁੰਦੇ ਸਨ ਗੁਰੂ ਰਾਮਦਾਸ ਜੀ ਮਹਾਰਾਜ ਮੇਰੇ ਪੁੱਤਰ ਕੋਲ ਵੀ ਹੋਵੇ, ਪਰ ਗੱਲ ਨਾ ਬਣੀ। ਇੱਥੇ ਇੱਕ ਦੂਜੇ ਨੂੰ ਇਹ ਦੌਲਤ ਦਿੱਤੀ ਨਹੀਂ ਜਾ ਸਕਦੀ, ਸਵੈਮ ਕਮਾਉਣੀ ਪੈਂਦੀ ਹੈ, ਆਪ ਕਮਾਉਣੀ ਪੈਂਦੀ ਹੈ। ਮਨੁੱਖ ਉਸੇ ਦਿਨ ਪੂਰਨ ਬਣਦਾ ਹੈ, ਧਾਰਮਿਕ ਤੌਰ 'ਤੇ ਉਸੇ ਦਿਨ ਧਨਵਾਨ ਬਣਦਾ ਹੈ, ਜਿਸ ਦਿਨ ਇਸਦੇ ਕੋਲ ਗਿਆਨ ਵੀ ਹੋਵੇ ਔਰ ਸ਼ਰਧਾ ਵੀ ਹੋਵੇ, ਅੰਦਰੋਂ ਪੂਰਨ ਹੋ ਜਾਂਦਾ। ਤੋ ਸਾਹਿਬ ਕਹਿੰਦੇ ਨੇ ਮਿਹਨਤ ਮੁਸ਼ਕਤ ਇਹ ਮੇਰਾ ਸਹੁਰਾ ਹੈ, ਸੁਰਤ ਮੇਰੀ ਸੱਸ ਹੈ, ਇਹਨਾਂ ਦੇ ਸੰਯੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸਦਾ ਨਾਂ ਹੈ ਭਗਤੀ। ਸਾਹਿਬ ਕਹਿੰਦੇ ਉਹ ਮੇਰੀ ਕਾਮਣ ਹੈ, ਕਰਨੀ ਕਾਮਣ ਹੈ ਕਰ ਮਨ ਲੈ। ਤਾਂ ਤ੍ਰਿਪਤਾ ਜੀ ਬੋਲ ਉੱਠੇ, ਨਾਨਕ ਜੀ ਸੁਲੱਖਣੀ ਦੇ ਨਾਲ ਵਿਆਹ ਅਸੀਂ ਕਰਾਇਆ ਸੀ, ਭਗਤੀ ਰੂਪੀ ਕਾਮਣ ਨਾਲ ਵਿਆਹ ਕਿਸਨੇ ਕਰਾਇਆ ਔਰ ਕਦੋਂ ਹੋਇਆ? ਗੁਰੂ ਨਾਨਕ ਇਸ ਦੇ ਸੰਬੰਧ ਵਿੱਚ ਵੀ ਦੱਸਦੇ ਨੇ। ਸਾਹਿਬ ਕਹਿੰਦੇ ਸਾਹਾ ਸੰਯੋਗ ਵਿਆਹ ਵਿਜੋਗ, ਸਤ ਪੁਰਸ਼ਾਂ ਦਾ ਜੋ ਸੰਯੋਗ ਹੋਇਆ, ਜੋ ਸਤਸੰਗ ਨਸੀਬ ਹੋਏ, ਇਹ ਮੇਰੀ ਮੰਗਣੀ ਹੋਈ ਸੀ। ਸਤ ਪੁਰਸ਼ਾਂ ਦੀ ਸੋਭਤ ਵਿੱਚ ਮੈਂ ਬੈਠਾ ਤਾਂ ਭਗਤੀ ਨਾਲ ਰਿਸ਼ਤਾ ਜੁੜਿਆ, ਸਤਸੰਗ ਦਾ ਸੰਯੋਗ ਮੇਰੀ ਮੰਗਣੀ ਹੋਈ ਸੀ। ਤੇ ਜਦ ਵਿਕਾਰਾਂ ਦਾ ਵਿਯੋਗ ਹੋ ਗਿਆ, ਦੁਰਾਚਾਰ ਨਿਕਲ ਗਏ, ਦੁਸ਼ਕਰਮ ਢਹਿ ਗਏ, ਤਾਂ ਮੇਰਾ ਵਿਆਹ ਹੋ ਗਿਆ, ਇਹ ਮੇਰਾ ਵਿਆਹ ਹੋਇਆ। ਦੁਸ਼ਕਰਮ ਦੇ ਖਤਮ ਹੁੰਦਿਆਂ, ਗਲਤ ਵਿਚਾਰਾਂ ਦੇ ਖਤਮ ਹੁੰਦਿਆਂ, ਗਲਤ ਕਰਮ ਦੇ ਮਿਟਦਿਆਂ ਹੀ ਭਗਤੀ ਪ੍ਰਗਟ ਹੋ ਗਈ, ਭਗਤੀ ਮੈਨੂੰ ਮਿਲ ਗਈ। ਸਾਹਾ ਸੰਯੋਗ ਵਿਆਹ ਵਿਯੋਗ, ਸਤਪੁਰਸ਼ਾਂ ਦੇ ਸੰਯੋਗ ਨਾਲ ਰਿਸ਼ਤਾ ਜੁੜਿਆ ਸੀ। ਗੁਲਿਸਤਾਨ ਵਿੱਚ ਇੱਕ ਬੋਲ ਬੜਾ ਕੀਮਤੀ ਹੈ, ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਦੀ ਇਹ ਮਹਾਨ ਰਚਨਾ ਹੈ ਗੁਲਿਸਤਾਨ। ਕਹਿੰਦੇ ਨੇ ਉਹ ਇੱਕ ਦਿਨ ਬੈਠੇ ਸਨ, ਹੱਥ ਧੋ ਰਹੇ ਸਨ ਮਿੱਟੀ ਦੇ ਨਾਲ। ਕੋਲ ਬੈਠੇ ਉਹਨਾਂ ਦੇ ਸ਼ਾਗਿਰਦ ਉਹ ਪੁੱਛਦੇ ਨੇ, ਉਸਤਾਦ ਜੀ ਤੁਹਾਡੇ ਚਿਹਰੇ 'ਤੇ ਹਰ ਵਕਤ ਮਸਤੀ ਰਹਿੰਦੀ ਹੈ, ਰੌਣਕ ਰਹਿੰਦੀ ਹੈ, ਤੁਸੀਂ ਖੁਸ਼ ਰਹਿੰਦੇ ਹੋ, ਆਨੰਦ ਵਿੱਚ ਰਹਿੰਦੇ ਹੋ, ਜਦਕਿ ਅੱਠੇ ਪੈਰ ਆਪਣੇ ਆਪ ਨੂੰ ਖੁਸ਼ ਰੱਖਣਾ ਬੜੀ ਔਖੀ ਗੱਲ ਹੈ, ਪਰ ਤੁਸੀਂ ਅੱਠੇ ਪੈਰ ਖੁਸ਼ ਰਹਿੰਦੇ ਹੋ, ਅੱਠੇ ਪੈਰ ਪ੍ਰਸੰਨ ਰਹਿੰਦੇ ਹੋ, ਅੱਠੇ ਪੈਰ ਖੇੜੇ 'ਤੇ ਮਸਤੀ ਵਿੱਚ ਰਹਿੰਦੇ ਹੋ, ਆਖਿਰ ਤੁਹਾਡੇ ਕੋਲ ਐਸੀ ਕੀ ਚੀਜ਼ ਹੈ, ਸਾਨੂੰ ਵੀ ਇਹ ਰਾਜ਼ ਦੱਸੋ। ਤਾਂ ਕਹਿੰਦੇ ਨੇ ਜੋ ਮਿੱਟੀ ਹੱਥਾਂ ਦੇ ਸੀ ਸ਼ੇਖ ਸਾਦੀ ਦੇ, ਉਸ ਮਿੱਟੀ ਨੂੰ ਆਪ ਸੁੰਘਣ ਲੱਗਦੇ, ਕਾਫੀ ਦੇਰ ਤੱਕ ਸੁੰਘਦੇ ਰਹੇ। ਸ਼ਾਗਿਰਦ ਕਹਿੰਦੇ ਰਹੇ, ਉਸਤਾਦ ਜੀ ਸਾਨੂੰ ਦੱਸੋ ਕਿ ਤੁਹਾਡੇ ਕੋਲ ਇਤਨੀ ਪ੍ਰਸੰਨਤਾ ਕਿਸ ਤਰ੍ਹਾਂ ਹੈ, ਇਤਨਾ ਖੇੜਾ ਕਿਸ ਤਰ੍ਹਾਂ ਹੈ। ਸ਼ੇਖ ਸਾਦੀ ਕਹਿਣ ਲੱਗੇ, ਤੁਹਾਡਾ ਸਵਾਲ ਮੈਂ ਮਿੱਟੀ 'ਤੇ ਕੀਤਾ ਹੈ, ਮਿੱਟੀ ਬੋਲੇਗੀ, ਮੈਂ ਦੱਸਾਂਗਾ। ਹੈਰਾਨ ਨੇ ਵਿਦਿਆਰਥੀ, ਪਰ ਬੜੀ ਸੁੰਦਰ ਨਜ਼ਮ ਦੇ ਰਾਹੀਂ ਵਿਦਿਆਰਥੀਆਂ ਨੂੰ ਸਮਝਾਇਆ ਹੈ ਈਰਾਨ ਦੇ ਇਸ ਪ੍ਰਸਿੱਧ ਸੰਤ ਸ਼ੇਖ ਸਾਦੀ ਨੇ। ਗਿਲੇ ਖੁਸ਼ਬੂ ਦਰ ਹੁਮਾਮ ਰੋਜ਼ੇ, ਰਸੀਦ ਅਜ ਦਸਤੇ ਮਹਿਬੂਬ ਬਦਸਤਮ। ਕਹਿੰਦਾ ਹੈ ਕਿ ਇੱਕ ਦਿਨ ਘਰ ਵਾਲੀ ਦੇ ਹੱਥੋਂ ਮੈਨੂੰ ਖੁਸ਼ਬੂਦਾਰ ਮਿੱਟੀ ਹੱਥ ਧੋਣ ਵਾਸਤੇ ਪ੍ਰਾਪਤ ਹੋਈ। ਗੁਫਤਮ ਤੂੰ ਮੁਸ਼ਕੀ ਅੰਬਰ ਯਾ ਅੰਬੀਰੀ, ਕਿ ਅਜ ਖੁਸ਼ਬੂ ਦਿਲਾਂ ਵੀ ਜ਼ੇ ਤੋ ਮਸਤਮ। ਸ਼ੇਖ ਸਾਦੀ ਸਾਹਿਬ ਕਹਿੰਦੇ ਮੈਂ ਬੋਲਿਆ ਉਸ ਮਿੱਟੀ ਨੂੰ, ਆਖਿਆ ਦੱਸ ਤੂੰ ਮੁਸ਼ਕੀ ਹੈ, ਅੰਬਰ ਹੈ, ਅੰਬੀਰੀ ਹੈ, ਆਇਆ ਕਿਹੜਾ ਸੈਂਟ ਹੈ, ਕਿਹੜਾ ਅਤਰ ਹੈ ਤੂੰ, ਕਿਉਂਕਿ ਤੇਰੀ ਸੁਗੰਧੀ ਨੇ ਮੇਰੇ ਦਿਲ ਦਿਮਾਗ ਨੂੰ ਮੁਅੱਤਰ ਕਰ ਦਿੱਤਾ, ਐਂ ਤੇ ਤੂੰ ਮਿੱਟੀ। ਮੁਸ਼ਕੀ ਅੰਬਰ ਅੰਬੀਰੀ ਗਜ਼ਨੀ ਕਾਬਲ ਦੇ ਵਿੱਚ ਜੋ ਅਤਰ ਵਰਤੇ ਜਾਂਦੇ ਨੇ ਉਹਨਾਂ ਦੇ ਨਾਮ ਨੇ ਪ੍ਰਾਚੀਨ ਸਮੇਂ ਤੋਂ। ਗੁਫਤਮ ਤੂੰ ਮੁਸ਼ਕੀ ਅੰਬਰ ਯਾ ਅੰਬੀਰੀ,
5: कि अज खुशबू दिलांगी जे तो मस्तम दस्ते सही तो मुश्की है अंबर है अंबेरी है कौन है क्योंकि तेरी सुगंधी ने मेरे दिल दिमाग नु मुअत्तर कर दिता। शेख सादी लिख देन मिट्टी बोली बाओ गुफ्ता मन गिले ना चीज बूदम वलेकिन मुद्दते बागुल निशस्तम। मिट्टी बोली ए शेख ए फकीर साईं मैं एक नाचीज मिट्टी हाँ बाओ गुफ्ता मन गिले नाचीज बूदम गिले मिट्टी मैं एक नाचीज मिट्टी हाँ वलेकिन मुद्दते बागुल निशस्तम पर मैं एक खास समय तक फुल्लां दे कोल रही हूं फुल्लां दी जड़ां दे विच रही हूं फुल्लां दी संगत कीती है जमाले हम नशे दरमन असर कर दे वगरना मन हमा खाकम के हस्तम। फुल्लां दी संगत करके फुल्लां दी नेड़ करके मेरे विच भी सुगंधी आ गई है महक आ गई है वरना मैं ते एक नाचीज मिट्टी हाँ। तो शेख सादी साहब कहन लगे मैं एक नाचीज मिट्टी दा पुतला सतपुरशां दी सोहबत करके ये गुणा दी सुगंधी मेरे अंदर पैदा हुई है ये जो महक है ये मेरी अपनी नहीं किसे तो मिली है ये जो चमक दमक मेरे कोल है ये मेरी अपनी नहीं मैनू किसे तो मिली है। तो साहिब गुरु नानक देव जी महाराज का फरमान सतपुरशां दी जो सोहबत नसीब हुई ये मेरी मंगनी हुई और संसारिक विकारां दा जो त्याग हो गया ये मेरा विआह होया। तो तृप्ता जी ने पूछ लिया पुत्र नानक इस भक्ति रूपी कामण ने किसी संतत नूं भी जन्म दिता है थोड़ी कोई औलाद भी है थोड़ा कोई बच्चा भी है क्योंकि परिवार बच्चे तो बिना भी तो अधूरा है। साहिब कहंदे हां सच संतत कहो नानक जोग इस भक्ति रूपी कामण ने सच रूपी पुत्र नूं जन्म दिता है ज्ञान रूपी पुत्र नूं जन्म दिता है ईश्वर नूं जन्म दिता है। हैरान होवोगे कि ईश्वर दे नाम भगत लोग रखते हैं हुण मां बाप बच्चियां दे नाम रखते हैं पर भगत रब दे नाम रखते हैं जो जगत पिता यह गल उल्टी है। मां बाप बच्चियां नूं जन्म देंदे ने भगत रब नूं जन्म देंदे ने साधु सत्तम जाणो नानक प्रीत कारणे। गुरु अर्जन देव जी महाराज का कहना अगर साधु ते भगत ना होवन तो ईश्वर की होंद का कोई पता भी नहीं चलेगा ये प्रगट करते हैं उसकी होंद नूं उसकी असलीयत नूं उसकी वास्तविकता नूं जगत दे सामने रखते हैं। तो सच रूपी पुत्र नूं जन्म दिता है ज्ञान रूपी पुत्र नूं जन्म दिता है कहो नानक जोग मैं इसे ही परिवार जोगा। मुख्तसर इस परिवार की तफसील गुरु नानक का कहना है जिथे सतसंग होवेगा उथे चंगी मत होवेगी जिथे चंगी मत होवेगी उथे संतोख होवेगा जिथे संतोख होवेगा उथे अपनी मेहनत ते भरोसा होवेगा जिथे अपनी मेहनत ते ही भरोसा होवेगा प्रालभत ते भरोसा होवेगा उथे सुरत देच एकाग्रता होवेगी जिथे सुरत देच एकाग्रता होवेगी उथे विकारां दा त्याग होवेगा जिथे विकारां दा त्याग होवेगा उथे भगती होवेगी और जिथे भगती होवेगी उथे ज्ञान होवेगा और जिथे ज्ञान होवेगा उथे परमात्मा आप होवेगा।
3: You're listening to KRPI 1550 Radio Ferndale Washington
6: रेडियो स्टेशन 1550 AM गुरबाणी सैगमेंट तुहाडे तक। स्वर्गवासी सरदार अजीत सिंह दी बाद स्वर्गवासी माता सुरिंदर कौर वाद दी याद दे विच 1550 AM तों गुरबाणी प्रचार कीता जांदा है। 1550 रेडियो दे उत्ते गुरबाणी दे किसे भी प्रोग्राम नूं स्पॉन्सर करन वास्ते 604-961-7790 604-961-7790 1550 AM वाहिगुरु जी का खालसा वाहिगुरु जी की फतेह।
7: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 2.99 ਨੂੰ ਪਾਉਂਡ 4 ਕਿਲੋ ਰਾਜਨ ਹਿਡਨ ਮੈਂਗੋਜ 16.99 ਦਾ ਬਾਕਸ ਅਤੇ 10 ਪਾਉਂਡ ਸਨੋ ਬੋਏ ਰਸਟ ਪਟੇਰੋਜ 3.49 ਦਾ ਬੈਗ।
8: Family Care Pharmacy
9: पूरे BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
8: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
9: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
8: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
9: ਫ੍ਰੀ ਪਲੇਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
10: 3 locations ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
8: ਜਾਂ ਕਾਲ ਕਿਰਨ ਐਟ 604-581-1900
11: ਪੰਜਾਬ ਫੋਰੈਕਸ ਗਗਨ ਸਿੰਘ
6: ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
11: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
12: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
11: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
12: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
11: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ। ਸਾਬਤ ਲਾਲ ਮਸਰ 2.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 3.48 ਦਾ ਇੱਕ, ਰੋਮਾ ਟੋਮੇਟੋ 98 ਸੈਂਸ ਨੂੰ ਪਾਊਂਡ ਅਤੇ ਤਾਜ਼ਾ ਅਦਰਕ 98 ਸੈਂਸ ਨੂੰ ਪਾਊਂਡ।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 2.99 ਨੂੰ ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ ਅਤੇ 10 ਪਾਉਂਡ ਸਨੋ ਬੋਏ ਰਸਟ ਪਟੇਰੋਜ਼ 3.49 ਦਾ ਬੈਗ।
2: Family Care Pharmacy
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।

0: फैमिली केयर फार्मेसी
1: पूरे बीसी विच होम्योपैथिक दवाइयां च नंबर वन।
0: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
1: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपेडिक प्रोडक्ट्स भी ले सकदे हो।
0: हुन मोबिलिटी एड रेंट जां बाय भी कर सकदे हो।
1: फ्री ब्लिस्टर पैकिंग ते डिलीवरी दे नाल-नाल हर तरह दे गवर्नमेंट ते प्राइवेट क्लेम्स भी लैंदे हन।
2: 3 लोकेशंस टू सर्व यू सरी डेल्टा एंड वाइट रॉक
0: जां कॉल किरण एट 604-581-1900।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
4: You're listening to KRPI 1550 Radio, Ferndale, Washington.
5: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ। ਸਾਬਤ ਲਾਲ ਮਸਰ 2.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 3.48 ਦਾ ਇੱਕ, ਰੋਮਾ ਟੋਮੇਟੋ 98 ਸੈਂਸ ਨੂੰ ਪਾਊਂਡ ਅਤੇ ਤਾਜ਼ਾ ਅਦਰਕ 98 ਸੈਂਸ ਨੂੰ ਪਾਊਂਡ।
6: ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਂਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।

ਪੜ੍ਹਨ ਤੇ ਕੜੀ ਹੈ। ਵੇਖਣ ਨਾਲੋਂ ਥੋੜਾ ਜਿਹਾ ਪੰਥ ਪੜ੍ਹਨਾ, ਇਹਦੇ ਵਾਸਤੇ ਇਕਾਗਰਤਾ ਚਾਹੀਦੀ ਹੈ ਥੋੜੀ ਜਿਹੀ। ਸਿੱਖ ਜਾਂਦੇ ਨੇ ਗੁਰਦੁਆਰੇ ਸੁਣਨ ਲਈ ਗੁਰੂ ਕਾ ਸ਼ਬਦ, ਸਾਰੀ ਸਾਧਨਾ ਕੰਨਾਂ ਤੇ ਖੜੀ ਹੈ, ਸੁਣਨ ਤੇ ਖੜੀ ਹੈ। ਵੇਖਣ ਨਾਲੋਂ ਪੜ੍ਹਨਾ ਔਖਾ ਹੈ ਔਰ ਪੜ੍ਹਨ ਨਾਲੋਂ ਸੁਣਨਾ ਔਖਾ ਹੈ, ਕਠਿਨ ਹੈ। ਇਸ ਚੱਕਰ 'ਚ ਨਾ ਪੈਣਾ ਕਿ ਅਸੀਂ ਇਤਨੇ ਸਾਰੇ ਬੈਠੇ ਹਾਂ, ਸਾਰੇ ਸੁਣ ਰਹੇ ਹਾਂ, ਪਤਾ ਹੀ ਨਹੀਂ, ਦੋ ਚਾਰਾਂ ਤੋਂ ਜ਼ਿਆਦਾ ਕੋਈ ਨਹੀਂ ਸੁਣ ਰਿਹਾ। ਸਭ ਆਪਣੇ ਵਿਚਾਰਾਂ ਨੂੰ ਸੁਣ ਰਹੇ ਨੇ, ਸਭ ਆਪਣੀ ਸੋਚਣੀ ਨੂੰ ਸੁਣ ਰਹੇ ਨੇ, ਸਭ ਆਪਣੀਆਂ ਯਾਦਾਂ 'ਚ ਮਹੋ, ਅੰਦਰ ਜੋ ਫੁਰਨੇ ਚੱਲ ਰਹੇ ਨੇ, ਸਭ ਉਹਨਾਂ ਨਾਲ ਜੁੜੇ ਹੈ, ਕਠਿਨ ਹੈ। ਅਗਰ ਕੋਈ ਸੁਣੇ ਤਾਂ ਸਾਹਿਬ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣਦਿਆਂ ਹੀ ਦੁੱਖ ਨਾਸ ਹੋ ਜਾਂਦੇ ਨੇ, ਸੁਣਦਿਆਂ ਹੀ ਪਾਪ ਨਾਸ ਹੋ ਜਾਂਦੇ ਨੇ। ਸੁਣਦਿਆਂ ਹੀ ਗੁਰੂ ਕਾ ਸ਼ਬਦ ਅੰਦਰ ਪ੍ਰਵੇਸ਼ ਕਰੇਗਾ, ਸੁਣਦਿਆਂ ਹੀ ਗੁਰੂ ਦੀ ਵਿਚਾਰ ਅੰਦਰ ਪ੍ਰਵੇਸ਼ ਕਰੇਗੀ, ਅੰਦਰੋਂ ਹੰਕਾਰ ਨਿਕਲੇਗਾ, ਅੰਦਰੋਂ ਦੁੱਖ ਨਿਕਲਣਗੇ, ਅੰਦਰੋਂ ਸੰਤਾਪ ਨਿਕਲਣਗੇ। ਸੁਣਨਾ ਹੀ ਤੇ ਔਖਾ ਹੈ, ਔਰ ਸੁਣ ਉਹੀ ਸਕੇਗਾ ਜਿਸਦਾ ਪੂਰਾ ਧਿਆਨ ਇਕਾਗਰ ਹੋਵੇ। ਇੱਧਰ ਭਟਕਦਾ ਪਿਆ, ਇੱਧਰ ਭਟਕਦਾ ਪਿਆ, ਉੱਧਰ ਵੇਖ ਰਿਹਾ, ਉੱਧਰ ਵੇਖ ਰਿਹਾ, ਇੱਥੋਂ ਸਪਸ਼ਟ ਹੈ ਇਹਦਾ ਧਿਆਨ ਵੀ ਭਟਕ ਰਿਹਾ ਹੈ। ਇਹਨੇ ਕੀ ਸੁਣਨਾ? ਸੁਣਨ ਲਈ ਧਿਆਨ ਦੀ ਪੂਰੀ ਇਕਾਗਰਤਾ ਚਾਹੀਦੀ ਹੈ। ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ, ਦੂਸਰਾ ਸੁਣ ਰਿਹਾ ਹੁੰਦਾ, ਤੇ ਸੁਣਨ ਵਾਲਾ ਅਚਨਚੇਤ ਕਹਿ ਦਿੰਦਾ, ਮਿੱਤਰ ਇਹ ਗੱਲ ਫਿਰ ਆਖ, ਮੈਂ ਨਹੀਂ ਸੁਣੀ। ਤੂੰ ਕਿਉਂ ਨਹੀਂ ਸੁਣੀ ਜਦ ਬੋਲਣ ਵਾਲਾ ਇਤਨੀ ਉੱਚੀ ਉੱਚੀ ਬੋਲ ਰਿਹਾ? ਤੂੰ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਬਿਨਾਂ ਧਿਆਨ ਦੀ ਇਕਾਗਰਤਾ ਤੋਂ ਸੁਣਨਾ ਕਠਿਨ ਹੈ, ਔਰ ਬਿਨਾਂ ਸੁਣਿਆ ਗੁਰੂ ਦੇ ਸ਼ਬਦ ਦਾ ਅੰਦਰ ਪ੍ਰਵੇਸ਼ ਹੋਣਾ ਕਠਿਨ ਹੈ, ਔਰ ਸ਼ਬਦ ਦੇ ਅੰਦਰ ਦੇ ਪ੍ਰਵੇਸ਼ ਹੋਏ ਬਿਨਾਂ ਦੁੱਖਾਂ ਦਾ ਬਾਹਰ ਨਿਕਲਣਾ ਵੀ ਕਠਿਨ ਹੈ। ਦੁੱਖ ਤਾਂ ਹੀ ਬਾਹਰ ਨਿਕਲਣਗੇ, ਸੰਤਾਪ ਬਾਹਰ ਤਾਂ ਹੀ ਨਿਕਲਣਗੇ ਜੇ ਸ਼ਬਦ ਅੰਦਰ ਪ੍ਰਵੇਸ਼ ਕਰੇਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣ ਕੇ ਹੀ ਮਨੁੱਖ ਸਿੱਧ ਬਣ ਜਾਂਦਾ, ਪੀਰ ਬਣ ਜਾਂਦਾ, ਨਾਥ ਬਣ ਜਾਂਦਾ, ਗਿਆਨੀ ਬਣ ਜਾਂਦਾ, ਦਾਨੀ ਬਣ ਜਾਂਦਾ, ਇਤਨਾ ਪਾਵਨ ਹੋ ਜਾਂਦਾ ਕਿ 68 ਤੀਰਥ ਵੀ ਉਸ ਤੋਂ ਸਦਕੇ ਕੀਤੇ ਜਾ ਸਕਦੇ ਨੇ। ਸੁਣੀਏ 68 ਕਾ ਇਸ਼ਨਾਨ, ਇਤਨਾ ਪਾਵਨ ਹੋ ਜਾਂਦਾ, ਉਹ ਤੇ ਇਤਨਾ ਪਵਿੱਤਰ ਹੋ ਜਾਂਦਾ ਜੇ ਕਿਧਰੇ ਸੁਣੇ। ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦੀ ਹੈ, ਉਹ ਪਚ ਕੇ ਮਿੰਜ ਬਣਦੀ ਏ, ਖੂਨ ਬਣਦੀ ਏ, ਮਾਸ ਬਣਦੀ ਏ, ਸਰੀਰ ਦੀ ਸ਼ਕਤੀ ਬਣਦੀ ਏ, ਤਵਾਨਾਈ ਬਣਦੀ ਏ, ਇੰਦਰੀਆਂ ਦਾ ਬਲ ਬਣਦੀ ਏ। ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦਾ ਹੈ, ਇਹੀ ਸਮਾਧੀ ਬਣਦਾ, ਇਹੀ ਆਨੰਦ ਬਣਦਾ, ਇਹੀ ਦੇਹੀ ਗੁਣ ਬਣਦਾ, ਇਹੀ ਪਰਮ ਸ਼ਕਤੀ ਬਣਦਾ, ਇਹੀ ਰੂਹਾਨੀ ਤਾਕਤ ਬਣਦਾ। ਪਰ ਸ਼ਬਦ ਤੇ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ, ਔਰ ਉਦੋਂ ਪ੍ਰਵੇਸ਼ ਕਰੇਗਾ ਜਦ ਕੋਈ ਸੁਣੇਗਾ, ਔਰ ਸੁਣੇਗਾ ਉਹੀ ਜਿਸਦਾ ਧਿਆਨ ਪੂਰਾ ਇਕਾਗਰ, ਨਹੀਂ ਤੇ ਕੌਣ ਸੁਣਦਾ ਹੈ? ਸ਼ੌਕੀਆ ਲੋਕੀ ਆਪਣੇ ਘਰ ਦੇ ਚ ਵੀ ਅਖੰਡ ਪਾਠ ਰਖਾ ਲੈਂਦੇ ਨੇ, ਪਰ ਜਿਸ ਕਮਰੇ ਦੇ ਚ ਰਖਾਉਂਦੇ ਨੇ ਉੱਥੇ ਵੜਨਾ ਹੀ ਭੁੱਲ ਜਾਂਦੇ ਨੇ, ਕਿਤੇ ਸੁਣਨਾ ਨਾ ਪੈ ਜਾਏ। ਕੌਣ ਸੁਣਦਾ ਹੈ? ਕਠਿਨ ਹੈ। ਮਨੁੱਖ ਪੁੱਤਰ ਨੂੰ ਸੁਣ ਸਕਦਾ, ਮਿੱਤਰ ਨੂੰ ਸੁਣ ਸਕਦਾ, ਪਤਨੀ ਨੂੰ ਸੁਣ ਸਕਦਾ, ਪਤੀ ਨੂੰ ਸੁਣ ਸਕਦਾ, ਗੁਰੂ ਨੂੰ ਸੁਣਨਾ ਔਖਾ ਹੈ, ਕਠਿਨ ਹੈ। ਕਾਰਨ ਗੁਰੂ ਦੀ ਗੱਲ, ਗੁਰੂ ਦੀ ਵਿਚਾਰ ਸਾਡੇ ਵਿਚਾਰਾਂ ਨਾਲ ਤਾਲਮੇਲ ਨਹੀਂ ਖਾਂਦੀ। ਸਾਡੇ ਵਿਚਾਰਾਂ 'ਚ ਕਾਮ, ਗੁਰੂ ਦੇ ਵਿਚਾਰਾਂ 'ਚ ਰਾਮ, ਸਾਡੇ ਵਿਚਾਰਾਂ 'ਚ ਕ੍ਰੋਧ, ਗੁਰੂ ਦੇ ਵਿਚਾਰਾਂ 'ਚ ਦਇਆ, ਸਾਡੇ ਵਿਚਾਰਾਂ 'ਚ ਹੰਕਾਰ, ਗੁਰੂ ਦੇ ਵਿਚਾਰਾਂ 'ਚ ਨਿਰੰਕਾਰ, ਨਿਰਮਾਣਤਾ, ਵਿਨਿਮਰਤਾ, ਤਾਲਮੇਲ ਨਹੀਂ ਬੈਠਦਾ। ਵਾਜੇ ਦੀ ਸੁਰ ਇੱਕ ਪਾਸੇ ਜਾਏ, ਤਬਲੇ ਦੀ ਸੁਰ ਇੱਕ ਪਾਸੇ ਜਾਏ, ਕਹਿੰਦੇ ਤਾਲਮੇਲ ਨਹੀਂ ਬੈਠਿਆ, ਤਾਲਮੇਲ ਨਹੀਂ ਬੈਠਿਆ। ਤਾਲ ਤਬਲਾ ਸੁਰ ਤਾਲ ਦੋਹਾਂ ਦਾ ਮੇਲ ਤੇ ਬੈਠਣਾ ਚਾਹੀਦਾ। ਸੁਰ ਕਿਸੇ ਪਾਸੇ ਜਾ ਰਹੀ ਹੈ, ਤਾਲ ਕਿਸੇ ਪਾਸੇ ਜਾ ਰਿਹਾ ਹੈ? ਗੁਰੂ ਦੇ ਵਿਚਾਰ ਕੁਛ ਹੋਰ, ਸਾਡੇ ਵਿਚਾਰ ਕੁਛ ਹੋਰ, ਤਾਲਮੇਲ ਨਹੀਂ ਬੈਠਦੇ। ਔਰ ਕਹਿੰਦੇ ਨੇ ਜਿੱਥੇ ਤਾਲਮੇਲ ਬੈਠ ਜਾਏ ਰਸ ਬਣਦਾ ਵੀ ਉੱਥੇ ਹੀ ਹੈ, ਵਰਨਾ ਰਸ ਨਹੀਂ ਬਣਦਾ। ਔਰ ਕਿਸੇ ਦਿਨ ਕੀਰਤਨ ਸੁਣਦਿਆਂ ਕਿਸੇ ਨੂੰ ਰਸ ਆ ਗਿਆ, ਤਾਲਮੇਲ ਬੈਠ ਗਿਆ। ਅਵਲ ਤੇ ਮੈਂ ਦੇਖਿਆ ਕੀਰਤਨ ਦਾ ਰਸ ਤੇ ਕਿਸੇ ਨੂੰ ਵਿਰਲੇ ਨੂੰ ਹੀ ਆਉਂਦਾ ਹੈ, ਲੋਕ ਸੁਰਾਂ ਦੇ, ਆਵਾਜ਼ਾਂ ਦੇ, ਅਗਲੇ ਦੇ ਰੰਗ ਰੂਪੇ 'ਚ ਜਾਂ ਵਿਅਰਥ ਦੀਆਂ ਸਾਖੀਆਂ 'ਚ ਹੀ ਫਸ ਕੇ ਰਹਿ ਜਾਂਦੇ ਨੇ, ਜਿਹਨਾਂ ਦਾ ਇਤਿਹਾਸ ਨਾਲ ਵੀ ਕੋਈ ਮਤਲਬ ਨਹੀਂ, ਸੱਚਾਈ ਨਾਲ ਵੀ ਕੋਈ ਮਤਲਬ ਨਹੀਂ। ਮੈਂ ਤਾਂ ਇੱਥੇ ਤੱਕ ਦੇਖਿਆ, ਇਤਨੀ ਨੀਵੀਂ ਲੋਕਾਂ ਦੀ ਸਰੋਤ, ਇਹ ਕਿਸ ਤਰ੍ਹਾਂ ਗੁਰੂ ਨੂੰ ਸੁਣਨਗੇ, ਇਹ ਕਿਸ ਤਰ੍ਹਾਂ ਗੁਰਬਾਣੀ ਨੂੰ ਸੁਣਨਗੇ? ਇਹ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਸੱਚ ਦੀ ਵਿਚਾਰ
ਫੋਕੀਆਂ ਸਾਖੀਆਂ ਨਹੀਂ। ਔਰ ਜਿਹੜੀ ਸਾਖੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਪੂਰੀ ਨਹੀਂ ਉਤਰਦੀ ਉਸ ਦੀ ਸੱਚਾਈ ਹੈ ਕਿੱਥੇ, ਹਕੀਕਤ ਹੈ ਕਿੱਥੇ? ਖੈਰ ਮੁਕਤਸਰ ਜੋ ਮੈਂ ਅਰਜ਼ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿਚਾਰਾਂ ਵਿੱਚ ਨਿਰੰਕਾਰ ਹੈ, ਦੈਵੀ ਗੁਣ ਨੇ, ਈਸ਼ਵਰੀ ਗੁਣ ਨੇ। ਇਹ ਸੁਣ ਕੇ ਹੀ ਅੰਦਰ ਪ੍ਰਵੇਸ਼ ਕਰਦੇ ਨੇ, ਸ਼ਬਦ ਅੰਦਰ ਪ੍ਰਵੇਸ਼ ਕਰੇਗਾ, ਸਮਾਧੀ ਬਣੇਗਾ, ਦੈਵੀ ਗੁਣ ਬਣੇਗਾ ਔਰ ਸਮਝ ਆ ਜਾਏਗੀ ਉਸ ਪਰਿਪੂਰਨ ਪ੍ਰਮਾਤਮਾ ਦੀ, ਅਕਾਲ ਪੁਰਖ ਦੀ। ਕਿਸ ਅਕਾਲ ਪੁਰਖ ਦੀ? ਜਿਹਦੇ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਅਨੇਕ ਹੈ ਫਿਰ ਏਕ ਹੈ। ਜੋ ਇੱਕ ਹੁੰਦਾ ਹੋਇਆ ਅਨੇਕ ਹੈ ਤੇ ਅਨੇਕ ਹੁੰਦਾ ਹੋਇਆ ਇੱਕ ਹੈ। ਇਹ ਤੇ ਪਹਿਲੀ ਹੋ ਗਈ, ਉਹ ਅਨੇਕ ਵੀ ਹੈ, ਉਹ ਇੱਕ ਵੀ ਹੈ, ਉਹ ਇੱਕ ਵੀ ਹੈ, ਉਹ ਅਨੇਕ ਵੀ ਹੈ। ਹਾਂ, ਉਹ ਆਕਾਰ ਰਹਿਤ ਹੈ, ਉਹ ਆਕਾਰ ਵਾਲਾ ਵੀ ਹੈ, ਉਹ ਸਰਗੁਣ ਹੈ, ਉਹ ਨਿਰਗੁਣ ਹੈ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾਧਾਰ ਜਿਨ ਸਗਲੀ ਮੋਹੀ। ਉਹ ਨਿਰਗੁਣ ਰੂਪ ਵਿੱਚ ਇੱਕ ਹੈ, ਉਹ ਸਰਗੁਣ ਰੂਪ ਵਿੱਚ ਅਨੇਕ ਹੈ। ਉਹ ਇੱਕ ਤੋਂ ਅਨੇਕ ਹੈ ਔਰ ਅਨੇਕ ਤੋਂ ਇੱਕ ਹੈ। ਕਦੀ ਜਗਤ ਵਿੱਚ ਬਗੌਰ ਮੁਤਾਲਾ ਕਰਕੇ ਦੇਖਣਾ, ਸਭ ਕੁਛ ਅਨੇਕ ਹੈ, ਇੱਕ ਕੁਛ ਵੀ ਨਹੀਂ ਹੈ। ਮਨੁੱਖ ਅਗਰ ਬਾਹਰੋਂ ਕੁਝ ਏਕਤਾ ਲੈਣਾ ਚਾਹੇ ਤੇ ਹੋ ਨਹੀਂ ਸਕਦੀ। ਆਪ ਇਤਨੇ ਸਾਰੇ ਬੈਠੇ ਹੋ, ਸਭ ਵੱਖ ਵੱਖ ਹੋ। ਮੇਰੇ ਘਰ ਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਇੱਕ ਜੈਸਾ ਦੂਸਰਾ ਨਹੀਂ ਹੈ। ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ, ਨਵਾਂ ਰੂਪ ਲੈ ਕੇ ਆਉਂਦੇ, ਨਵੀਂ ਆਵਾਜ਼, ਨਵੀਂ ਚਾਲ ਔਰ ਗਜ਼ਬ ਦੀ ਗੱਲ, ਨਵੀਂ ਹੀ ਉਂਗਲੀਆਂ ਦੀ ਛਾਪ। ਆਪ ਇਤਨੇ ਸਾਰੇ ਬੈਠੇ ਹੋ, ਹਰ ਇੱਕ ਦੇ ਫਿੰਗਰ ਪ੍ਰਿੰਟ ਅਲੱਗ ਅਲੱਗ ਨੇ, ਹਰ ਇੱਕ ਦੇ ਅੰਗੂਠੇ ਦੀ ਛਾਪ ਅਲੱਗ ਅਲੱਗ। ਇੱਕ ਦਾ ਅੰਗੂਠਾ ਦੂਜੇ ਨਾਲ ਮੇਲ ਨਹੀਂ ਖਾਂਦਾ। ਇਸ ਵਕਤ ਜ਼ਮੀਨ ਦੇ ਉੱਤੇ ਕੋਈ 5 ਅਰਬ ਦੇ ਕਰੀਬ ਮਨੁੱਖ ਨੇ। ਇਸ ਦਾ ਮਤਲਬ ਹੈ 5000 ਅਰਬ ਅੰਗੂਠੇ ਅਲੱਗ ਅਲੱਗ ਨੇ, ਔਰ ਜਿਤਨੇ ਮਨੁੱਖ ਹੋ ਗੁਜ਼ਰੇ ਨੇ ਸਭ ਦੇ ਅਲੱਗ ਅਲੱਗ, ਜਿਤਨੇ ਨਵੇਂ ਆ ਰਹੇ ਨੇ ਸਭ ਦੇ ਅਲੱਗ ਅਲੱਗ, ਆਵਾਜ਼ ਅਲੱਗ, ਚਾਲ ਢਾਲ ਅਗਰ ਰੰਗ ਰੂਪ ਅਲੱਗ, ਇੱਕ ਜੈਸਾ ਦੂਸਰਾ ਨਹੀਂ ਹੈ। ਮਨੁੱਖ ਦੀ ਗੱਲ ਛੱਡੋ, ਇੱਕ ਪਹਾੜ ਜੈਸਾ ਦੂਸਰਾ ਪਹਾੜ ਨਹੀਂ ਹੈ, ਇੱਕ ਨਦੀ ਜੈਸੀ ਦੂਸਰੀ ਨਦੀ ਨਹੀਂ ਹੈ, ਇੱਕ ਦਰਖਤ ਜੈਸਾ ਦੂਸਰਾ ਦਰਖਤ ਨਹੀਂ ਹੈ। ਦਰਖਤ ਦੀ ਗੱਲ ਛੱਡੋ, ਇੱਕ ਪੱਤੇ ਜੈਸਾ ਦੂਸਰਾ ਪੱਤਾ ਨਹੀਂ ਹੈ, ਇੱਕ ਫੁੱਲ ਜੈਸਾ ਦੂਸਰਾ ਫੁੱਲ ਨਹੀਂ ਹੈ। ਇੱਕ ਦਰਖਤ ਨੂੰ ਜੇ 1000 ਫਲ ਲੱਗੇ ਨੇ, 10000 ਫਲ ਲੱਗੇ ਨੇ, ਇੱਕ ਫਲ ਜੈਸਾ ਦੂਸਰਾ ਫਲ ਨਹੀਂ ਹੈ। ਇਸ ਚੱਕਰ 'ਚ ਨਾ ਪੈਣਾ ਕਿ 1000 ਅੰਬ ਇੱਕ ਦਰਖਤ ਨੂੰ ਲੱਗੇ ਨੇ, ਸਾਰੇ ਇੱਕੋ ਦਰਖਤ ਦੇ ਫਲ ਨੇ ਤੇ ਇੱਕ ਜੈਸੇ ਨੇ, ਕਦੇ ਨਹੀਂ। ਰੰਗ ਦੇ, ਰੂਪ ਦੇ, ਆਕਾਰ ਦੇ, ਵਜ਼ਨ ਦੇ, ਸਵਾਦ ਦੇ ਲਾਜ਼ਮੀ ਫਰਕ ਹੋਏਗਾ। ਇਹ ਗੱਲ ਵੱਖਰੀ ਹੈ ਕਿ ਉਹ ਫਰਕ ਸਾਡੀ ਪਕੜ ਵਿੱਚ ਆਵੇ ਭਾਵੇਂ ਨਾ ਆਵੇ, ਉਹ ਫਰਕ ਸਾਡੇ ਤੌਲ ਵਿੱਚ ਆਵੇ ਭਾਵੇਂ ਨਾ ਆਵੇ, ਪਰ ਫਰਕ ਹੈ। ਇੱਕ ਜੈਸਾ ਦੂਸਰਾ ਪਰਮਾਤਮਾ ਬਣਾਉਂਦਾ ਹੀ ਨਹੀਂ, ਪੁਨਰੁਕਤ ਨਹੀਂ ਕਰਦਾ, ਰਿਪੀਟ ਨਹੀਂ ਕਰਦਾ। ਕਹਿੰਦੇ ਨੇ ਪਰਮਾਤਮਾ ਵਿੱਚ ਰਿਪੀਟੇਸ਼ਨ ਨਹੀਂ ਹੈ, ਉਹ ਕੁਛ ਵੀ ਰਿਪੀਟ ਨਹੀਂ ਕਰਦਾ। ਔਰ ਜਿਸ ਦਿਨ ਇੱਕ ਜੈਸਾ ਉਹ ਦੂਸਰਾ ਬਣਾਉਣ ਲੱਗ ਪਿਆ, ਤੋ ਸਮਝ ਲੈਣਾ ਰੱਬ ਵੀ ਮੁੱਕ ਗਿਆ, ਖਤਮ ਹੋ ਗਿਆ। ਐਸਾ ਨਹੀਂ ਹੋਵੇਗਾ। ਇੱਕ ਸੂਰਜ ਜੈਸਾ ਦੂਸਰਾ ਸੂਰਜ ਨਹੀਂ ਹੈ, ਇੱਕ ਚੰਦਰਮਾ ਜੈਸਾ ਦੂਸਰਾ ਚੰਦਰਮਾ ਨਹੀਂ ਹੈ, ਔਰ ਇੱਕ ਸੂਰਜ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਈ ਕੋਟ ਸਸੀਅਰ ਸੂਰ ਨਿਖਤਰ, ਕਈ ਕਰੋੜਾਂ ਸੂਰਜ ਨੇ, ਕਈ ਕਰੋੜਾਂ ਚੰਦਰਮਾ ਨੇ, ਕੋਈ ਇੱਕ ਹੈ। ਔਰ ਅੱਜ ਵਿਗਿਆਨ ਨੇ ਇਸ ਦੀ ਤਸਦੀਕ ਕਰ ਦਿੱਤੀ ਹੈ ਕਿ ਗਾਲਬਨ 50 ਅਰਬ ਸੂਰਜ ਸਾਡੀ ਪਕੜ ਦੇ, ਸਾਡੀ ਸਮਝ ਵਿੱਚ ਆ ਗਏ ਨੇ। ਇਤਨੇ, ਇਸ ਤੋਂ ਅਗਾਂਹ ਵੀ ਪਸਾਰਾ ਹੋ ਸਕਦਾ ਹੈ। ਜਿਸ ਤਰ੍ਹਾਂ ਸਾਡੀ ਉਮਰ ਹੈ, ਸੂਰਜਾਂ ਦੀ ਵੀ ਉਮਰ ਹੈ। ਕੁਝ ਸੂਰਜ ਬਚਪਨ ਦੇ ਦੌਰ ਵਿੱਚ ਨੇ, ਕੁਝ ਜਵਾਨ ਹੋ ਚੁੱਕੇ ਨੇ, ਕੁਝ ਬੁੱਢੇ ਨੇ, ਕੁਝ ਖਤਮ ਹੋਣ ਵਾਲੇ ਨੇ, ਮਿਟਣ ਵਾਲੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤਰ ਗਗਨੰ। ਸੂਰਜ ਘਟ ਰਿਹਾ, ਇੱਕ ਦਿਨ ਮਿਟ ਜਾਏਗਾ। ਚੰਦਰਮਾ ਘਟ ਰਿਹਾ, ਇੱਕ ਦਿਨ ਮਿਟ ਜਾਏਗਾ। ਧਰਤੀ ਘਟ ਰਹੀ, ਇੱਕ ਦਿਨ ਮਿਟ ਜਾਏਗੀ। ਮਨੁੱਖ ਘਟ ਰਿਹਾ, ਇੱਕ ਦਿਨ ਮਿਟ ਜਾਏਗਾ। ਸਭ ਕੁਛ ਵੱਧਦਾ ਹੈ, ਘਟਦਾ ਹੈ ਤੇ ਮਿਟਦਾ ਹੈ। ਇਹ ਤਿੰਨੇ ਨਿਯਮ ਹਰ ਇੱਕ ਤੇ ਲਾਗੂ ਨੇ, ਸੂਰਜ ਚੰਦ ਤਾਰਿਆਂ ਤੇ ਵੀ ਲਾਗੂ ਨੇ। ਔਰ ਵਿਗਿਆਨ ਐਸਾ ਕਹਿ ਰਿਹਾ ਕਿ ਇੱਕ ਸੂਰਜ, ਇਹ ਸੂਰਜ ਜਿਸ ਦੇ ਥੱਲੇ ਅਸੀਂ ਜੀ ਰਹੇ ਹਾਂ ਤੇ ਆਪਣੀ ਜਵਾਨੀ ਹੰਢਾ ਚੁੱਕਿਆ, ਬੁੱਢਾ ਹੋ ਗਿਆ, 40 ਲੱਖ ਟਨ ਵਜ਼ਨ 1 ਸੈਕਿੰਡ ਵਿੱਚ ਇਸਦਾ ਘਟ ਰਿਹਾ ਹੈ। ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤਰ ਗਗਨੰ। ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਘਟ ਰਿਹਾ ਹੈ, ਇੱਕ ਦਿਨ ਮਿਟ ਜਾਏਗਾ। ਇਸਦੇ ਮਿਟਣ ਨੂੰ ਹੀ ਮਹਾਂਪਰਲੇ ਕਹਿੰਦੇ ਨੇ, ਇੱਕ ਬ੍ਰਹਿਮੰਡ ਦੀ ਪਰਲੇ, ਇੱਕ ਬ੍ਰਹਿਮੰਡ ਦਾ ਖਾਤਮਾ।
ਬੁੱਢੇ ਸੂਰਜ ਦੇ ਥੱਲੇ ਅਸੀਂ ਜੀ ਰਹੇ, ਭਾਵੇਂ ਅਰਬਾਂ ਖਰਬਾਂ ਇਹਦੀ ਸਾਲ ਉਮਰ ਹੈ, ਲੇਕਿਨ ਉਮਰ ਹੈ। ਹਰ ਚੀਜ਼ ਵੱਧਦੀ ਏ, ਘਟਦੀ ਏ, ਮਿਟਦੀ ਏ। ਇੱਕ ਸੂਰਜ ਜੈਸਾ ਦੂਸਰਾ ਸੂਰਜ ਨਹੀਂ ਹੈ, ਇੱਕ ਚੰਦਰਮਾ ਜੈਸਾ ਦੂਸਰਾ ਚੰਦਰਮਾ ਨਹੀਂ ਹੈ, ਇੱਕ ਮਨੁੱਖ ਜੈਸਾ ਦੂਸਰਾ ਮਨੁੱਖ ਨਹੀਂ ਹੈ, ਇੱਕ ਦਰਖਤ ਜੈਸਾ ਦੂਸਰਾ ਦਰਖਤ ਨਹੀਂ ਹੈ, ਇੱਕ ਨਦੀ ਜੈਸੀ ਦੂਸਰੀ ਨਦੀ ਨਹੀਂ ਹੈ। ਪਰਮਾਤਮਾ ਰਿਪੀਟ ਨਹੀਂ ਕਰਦਾ, ਪੁਨਰੁਕਤੀ ਨਹੀਂ ਕਰਦਾ, ਦੁਹਰਾਉਂਦਾ ਨਹੀਂ ਹੈ। ਔਰ ਜਿਸ ਦਿਨ ਪਰਮਾਤਮਾ ਦੌਰਾਨ ਲੱਗ ਪਏ, ਤੋ ਸਮਝ ਲੈਣਾ ਪਰਮਾਤਮਾ ਵੀ ਮੁੱਕ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ, ਉਹ ਤੇ ਨਿਤ ਨਵਾਂ ਹੈ। ਉਸ ਤੋਂ ਜੋ ਕੁਛ ਵੀ ਆਉਂਦਾ ਹੈ ਨਿਤ ਨਵਾਂ ਹੀ ਆਉਂਦਾ ਹੈ। ਬਹੁਤ ਲੰਬੇ ਚੌੜੇ ਪਸਾਰੇ ਨੂੰ ਨਾ ਲਈਏ, ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ, ਨਵੀਂ ਆਵਾਜ਼ ਲੈ ਕੇ, ਨਵਾਂ ਰੂਪ ਲੈ ਕੇ, ਨਵੇਂ ਨੈਣ ਨਕਸ਼ ਲੈ ਕੇ, ਨਵੀਂ ਅੰਗੂਠੇ ਦੀ ਛਾਪ ਲੈ ਕੇ, ਨਵੀਂ ਉਂਗਲੀਆਂ ਦੀ ਛਾਪ ਲੈ ਕੇ। ਹਰ ਬੱਚਾ ਅਲੱਗ ਹੈ, ਇੱਕ ਜੈਸਾ ਦੂਸਰਾ ਨਹੀਂ ਹੈ। ਮੇਰੇ ਘਰ ਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਸਭ ਕੁਛ ਅਨੇਕ ਹੈ, ਵੱਖ ਵੱਖ ਹੈ, ਪਰ ਇਸ ਸਾਰੀ ਅਨੇਕਤਾ ਵਿੱਚ ਰਮਿਆ ਹੋਇਆ ਇੱਕ ਹੈ, ਇੱਕ ਹੈ। ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਇੱਕ ਹੈ। ਤੂੰ ਅਨੇਕ ਹੁੰਦਾ ਹੋਇਆ ਇੱਕ ਹੈ, ਔਰ ਤੂੰ ਇੱਕ ਹੁੰਦਾ ਹੋਇਆ ਅਨੇਕ ਹੈ। ਐਸਾ ਕਿਉਂ ਕੀਤਾ ਪਰਮਾਤਮਾ ਨੇ, ਉਹ ਇੱਕ ਤੋਂ ਅਨੇਕ ਕਿਉਂ ਹੋਇਆ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਸੰਬੰਧੀ ਜਵਾਬ ਕਲਗੀਧਰ ਪਾਤਸ਼ਾਹ ਦਾ। ਮਹਾਰਾਜ ਕਹਿੰਦੇ ਨੇ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਅਨੇਕ ਤਾਂ ਉਸ ਇੱਕ ਦਾ ਖੇਲ ਹੈ, ਤਮਾਸ਼ਾ ਹੈ। ਖੇਲ ਜਾਂ ਤੇ ਬੱਚੇ ਖੇਡਦੇ ਨੇ, ਖੇਲ ਜਾਂ ਪਰਮਾਤਮਾ ਖੇਡਦਾ ਹੈ, ਬਾਕੀ ਖੇਲ ਨਹੀਂ ਹੈ। ਜਿਸ ਵਿੱਚ ਜਿੱਤ ਹੋਵੇ, ਜਿਸ ਵਿੱਚ ਹਾਰ ਹੋਵੇ, ਉਹ ਖੇਲ ਨਹੀਂ ਹੈ, ਉਹ ਜੰਗ ਹੈ। ਜਿਸ ਵਿੱਚ ਨਫਾ ਹੋਵੇ, ਜਿਸ ਵਿੱਚ ਨੁਕਸਾਨ ਹੋਵੇ, ਉਹ ਖੇਲ ਨਹੀਂ ਹੈ, ਉਹ ਤੇ ਧੰਦਾ ਹੈ। ਮਨੁੱਖੀ ਜਗਤ ਦੇ ਸਭ ਤੋਂ ਵੱਡੀਆਂ ਖੇਲਾਂ ਓਲੰਪਿਕ, ਮੇਰੀ ਦ੍ਰਿਸ਼ਟੀ ਉਹ ਵੀ ਇੱਕ ਜੰਗ ਹੈ, ਉਹ ਵੀ ਇੱਕ ਧੰਦਾ ਹੈ, ਖੇਲ ਨਹੀਂ ਹੈ। ਜਿਸ ਮੁਲਕ ਦੇ ਖਿਲਾੜੀ ਹਾਰ ਜਾਂਦੇ ਨੇ, ਕਹਿੰਦੇ ਫਲਾਣਾ ਮੁਲਕ ਹਾਰ ਗਿਆ, ਫਲਾਣਾ ਮੁਲਕ ਜਿੱਤ ਗਿਆ, ਇਹ ਜੰਗ ਹੈ ਜਾਂ ਕਿ ਖੇਲ ਹੈ? ਔਰ ਜਿਸ ਮੁਲਕ ਦੇ ਖਿਲਾੜੀ ਹਾਰ ਜਾਂਦੇ ਨੇ, ਸੋਗਵਾਰ ਹੋ ਕੇ ਆਉਂਦੇ ਨੇ, ਰੋਂਦੇ ਹੋਏ ਆਉਂਦੇ ਨੇ। ਔਰ ਜਿਸ ਮੁਲਕ ਦੇ ਖਿਲਾੜੀ ਜਿੱਤ ਜਾਣ, ਨੱਚਦੇ ਹੋਏ ਆਉਂਦੇ ਨੇ, ਮੁਲਕ ਵਿੱਚ ਉਹਨਾਂ ਦਾ ਸਵਾਗਤ ਆਉਂਦਾ ਹੈ, ਉਹਨਾਂ ਨੂੰ ਇਨਾਮ ਮਿਲਦੇ ਨੇ, ਜੈਸੇ ਕਿਸੇ ਮੁਲਕ ਨੂੰ ਜਿੱਤ ਕੇ ਆਏ ਨੇ, ਔਰ ਵਾਕਈ ਨਾਮ ਵੀ ਲਿਆ ਜਾਂਦਾ ਹੈ, ਫਲਾਣਾ ਮੁਲਕ ਹਾਰ ਗਿਆ, ਫਲਾਣਾ ਜਿੱਤ ਗਿਆ। ਤੋ ਇਹ ਖੇਲ ਹੈ ਕਿ ਜੰਗ ਹੈ? ਇਹ ਖੇਲ ਹੈ ਕਿ ਧੰਦਾ ਹੈ? ਇਹ ਖੇਲ ਨਹੀਂ ਹੈ। ਇਸ ਨੂੰ ਮੇਰੀ ਆਤਮਾ ਨੇ ਕਤਈ ਖੇਲ ਨਹੀਂ ਮੰਨਿਆ, ਕਤਈ ਖੇਲ ਨਹੀਂ। ਜਿਸ ਵਿੱਚ ਜਿੱਤ ਹੈ, ਜਿਸ ਵਿੱਚ ਹਾਰ ਹੈ, ਜਿਸ ਵਿੱਚ ਹਾਰ ਦੀ ਘਿਰਣਾ ਹੋਵੇ, ਜਿਸ ਵਿੱਚ ਹਾਰ ਦੀ ਬੇਇੱਜ਼ਤੀ ਹੋਵੇ, ਤੇ ਜਿਸ ਵਿੱਚ ਜਿੱਤ ਦਾ ਤਕੱਬਰ ਹੋਵੇ, ਉਹਨੂੰ ਖੇਲ ਆਖਣ ਦੀ ਕੀ ਲੋੜ ਹੈ? ਉਹ ਖੇਲ ਨਹੀਂ ਹੈ, ਉਹ ਜੰਗ ਹੈ। ਜਿਹਦੇ ਚ ਨੁਕਸਾਨ ਦਾ ਦੁੱਖ ਹੋਵੇ, ਜਿਹਦੇ ਚ ਨਫੇ ਦੀ ਖੁਸ਼ੀ ਹੋਵੇ, ਉਹਨੂੰ ਖੇਲ ਆਖਣ ਦੀ ਲੋੜ ਕੀ ਹੈ? ਇਹ ਤੇ ਧੰਦਾ ਹੈ। ਖੇਲ ਬੱਚੇ ਖੇਡਦੇ ਨੇ, ਖੇਲ ਪਰਮਾਤਮਾ ਖੇਡਦਾ ਹੈ। ਦਰਿਆ ਦੇ ਕੰਢੇ ਤੇ, ਸਾਗਰ ਦੇ ਤੱਟ ਤੇ ਬੱਚੇ ਖੇਲ ਪਏ ਖੇਡਦੇ ਨੇ। ਰੇਤ ਦੇ ਮਹਿਲ ਖੜੇ ਕਰ ਰਹੇ ਨੇ, ਬੜੀ ਮਿਹਨਤ ਨਾਲ, ਬੜੀ ਲਗਨ ਨਾਲ, ਬੜੀ ਇਕਾਗਰਤਾ ਦੇ ਨਾਲ। ਤੋ ਕਿਆ ਇਹਨਾਂ ਬੱਚਿਆਂ ਨੇ ਇਹਨਾਂ ਮਹਿਲਾਂ ਵਿੱਚ ਰਹਿਣਾ ਹੈ, ਜੋ ਇਤਨੀ ਮਿਹਨਤ ਨਾਲ ਪਏ ਬਣਾਉਂਦੇ ਨੇ, ਇਤਨੀ ਇਕਾਗਰਤਾ ਨਾਲ ਬਣਾ ਰਹੇ ਨੇ? ਨਹੀਂ, ਖੇਲ ਹੈ, ਪਰ ਬੜੀ ਲਗਨ ਨਾਲ, ਬੜੀ ਮਿਹਨਤ ਨਾਲ ਇਹ ਮਹਿਲ ਖੜੇ ਕਰ ਰਹੇ ਨੇ। ਮਹਿਲ ਬਣ ਗਏ ਨੇ, ਇਧਰੋਂ ਸੂਰਜ ਡੁੱਬਣ ਵਾਲਾ ਹੈ, ਸ਼ਾਮ ਹੋ ਗਈ ਹੈ, ਘਰ ਦੀ ਯਾਦ ਆਈ ਹੈ। ਹੱਸਦਿਆਂ ਹੱਸਦਿਆਂ ਰੇਤ ਦੇ ਮਹਿਲ ਖੜੇ ਕੀਤੇ ਸਨ, ਹੱਸਦਿਆਂ ਹੱਸਦਿਆਂ ਹੁਣ ਤੋੜ ਰਹੇ ਨੇ। ਬੜੀ ਇਕਾਗਰਤਾ ਨਾਲ ਬਣਾਏ ਸਨ, ਬੜੀ ਇਕਾਗਰਤਾ ਦੇ ਨਾਲ ਤੋੜ ਰਹੇ ਨੇ। ਜਦ ਬਣਾਉਣ ਲੱਗੇ ਸਨ ਖੁਸ਼, ਹੱਸਦਿਆਂ ਹੱਸਦਿਆਂ, ਅੱਜ ਮਿਟਾਉਣ ਲੱਗੇ ਨੇ ਖੁਸ਼, ਹੱਸਦਿਆਂ ਹੱਸਦਿਆਂ। ਖੇਲ ਹੈ, ਧੰਦਾ ਨਹੀਂ ਹੈ, ਜੰਗ ਨਹੀਂ ਹੈ। ਬਣਾਉਣਾ ਵੀ ਖੇਲ ਸੀ, ਮਿਟਾਉਣਾ ਵੀ ਖੇਲ ਸੀ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀਨੀ ਮਾਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਦੀ ਦੁਨੀਆਂ 'ਚ ਵੀ ਉਹਦੀ ਦ੍ਰਿਸ਼ਟੀ 'ਚ ਸਭ ਕੁਝ ਖੇਲ। ਜੰਮਣਾ ਇੱਕ ਖੇਲ, ਮਰਨਾ ਇੱਕ ਖੇਲ, ਨਫਾ ਇੱਕ ਖੇਲ, ਨੁਕਸਾਨ ਇੱਕ ਖੇਲ, ਜਵਾਨੀ ਇੱਕ ਖੇਲ, ਬੁਢੇਪਾ ਇੱਕ ਖੇਲ। ਕਿਉਂਕਿ ਜਵਾਨੀ ਬੁਢੇਪੇ 'ਚ ਬਦਲ ਜਾਂਦੀ ਹੈ, ਜਨਮ ਮਰਨ ਵਿੱਚ ਬਦਲ ਜਾਂਦਾ ਹੈ, ਨਫੇ ਨੁਕਸਾਨ ਵਿੱਚ ਬਦਲ ਜਾਂਦੇ ਨੇ, ਇੱਜ਼ਤ ਬੇਇੱਜ਼ਤੀ ਵਿੱਚ ਬਦਲ ਜਾਂਦੀ ਹੈ, ਜ਼ਿੰਦਾਬਾਦ ਦੇ ਨਾਰੇ ਮੁਰਦਾਬਾਦ ਵਿੱਚ ਬਦਲ ਜਾਂਦੇ ਨੇ। ਖੇਲ ਤਮਾਸ਼ਾ,
सुंदरता कुरूपता विच बदल जाती है, हासे रोणिया विच बदल जाते हैं। फूल खिलता है मुरझाने का तहैयल लेकर, जिसे हंसता हुआ पाओगे वो परेशान होगा। हासियां दे थले परेशानियां छुपिया पई ने, दुख संताप जो है छुपे पे ने, जन्म दे थले मरण छुपिया पे है। खेल तमाशा बनाण लगिया प्रसन्नता है परमात्मा नो, बिठाण लगिया भी प्रसन्नता है। जद बनांदा है तो एक तो अनेक हो जाता है, जद मिटांदा है तो अनेक तो एक हो जाता है। खेल संकोचे तो नानक एक है, जैसे खेल नु संकोचदा है एक, तो जद खेल खेलन लगता है अनेक। एक मूरत अनेक दर्शन, कीन रूप अनेक, खेल खेल अखेल खेलन, अंत को फिर एक। इस अनेकता विच जिहड़ा एक नु वेख लवे, एक नु समझ लवे, वह पवित्र है। उसनू किसे नाल घिरना नहीं होवेगी, किसे मुल्क नाल, किसे जात नाल, किसे व्यक्ति नाल, किसे कौम नाल, किसे धार्मिक मंदिर नाल। मस्जिद नू वेख के भी उस दे अंदर झरनाट वज जाएगी, मंदिर नू वेख के भी उस दे अंदर खुशियां जागनगियां। गुरुद्वारे ते चर्च दे कोलों लंघिया होई उहदे अंदर अध्यात्मक तरंगा पैदा होणगियां, भेद ते मिट गए, उहनू दिस पिया अनेकता दे अंदर एक है। अनेकता उसका खेल है, वास्तविक वह एक है। सूरज एक है, किरणा अनेक ने, सागर एक है, लहरा अनेक है। जिसनु लहरा नाल नफरत है उन्हु सागर नाल भी नफरत है, जिनू किरणा नाल नफरत है उन्हु सूरज नाल भी नफरत है, जिनू अनेकता नाल नफरत है उन्हु एक नाल भी घिरना है। उन्हु एक दी कोई समझ नहीं, उसने एक दा कोई बोध नहीं। ते गुरु ग्रंथ साहब जी महाराज की बाणी का फैसला, एक वस्तु बूझे तो होवे पाक, बिन बूझे तो सदा ना पाक। जे एक नु समझ जाए तो पावन है, पवित्र है, ते जे नहीं समझया तो अपवित्रता दी ढेरी। भट्टा ने इस संबंध च एक सवैया उच्चारण किया, कह के मैं समाप्ति करा एकाग्रता बख्शनी। और धन गुरु अमरदास जी महाराज की उपमा दे भट्ट फरमान करते ने, हे गुरु अमरदास तैं पढ़ियो एक, मन धरियो एक, कर एक पछाणियो। हे गुरु अमरदास तुसी जीवन भर पढ़िया ते एक नू पढ़िया, दो तीन चार पांच नहीं, एक। सिर्फ एक नू पढ़िया ही नहीं, मन विच भी एक नू वसाया। धन गुरु नानक देव जी महाराज भी कहंदे ने, दुबदा ना पढ़ो, मैं एक तो बिना दूजा नहीं पढ़न तैयार, दूजी तीजी गल मैं सुनन नू तैयार नहीं, पढ़न नू तैयार नहीं। दुबदा ना पढ़ो, हर बिन आवर ना पूजो, मड़ी मसान न जाई, तृष्णा राच न पर घर जावा, तृष्णा नाम बुझाई। मैं नहीं दुबदा पढ़ता। भट्ट कहिंदे ने, हे गुरु अमरदास तैं पढ़ियो एक, तुसी जीवन भर पढ़िया एक नो, सिर्फ पढ़िया ही नहीं मन विच वसाया एक नो, तैं पढ़ियो एक, मन धरियो एक, कर एक पछाणियो, नैण बैण मोह एक, एक दोए ठाए न जाने। थोड़ी अखां च भी एक है, जिथे तक वेखदे हो एक नो, थोड़ी जबान ते भी एक है, जिन्ने बोल बोलदे हो उन्हां च एक प्रगट आउंदा है, अनेकता नहीं, दुबदा नहीं। थोड़ी जबान ते भी एक, थोड़े अखां दे च भी एक। आखिर धार्मिक मनुख की पहचान किस तरह करोगे, उसके व्यवहार तो, उसके बोलन तो, उसके वेखण तो, उसकी तर्ज जिंदगी तो, और किस तरह हो सकता है। गुरुद्वारे आने वाला भी अधार्मिक होवे, हो सकता है मंदिर विच रोज पूजा पाठ करने वाले का भी कोई भगवान नाल संबंध ना होवे। व्यवहार तो पता चलेगा, उसके आचरण तो पता चलेगा कि इहदे जीवन विच निरंकार प्रगट होया है कि नहीं। भट्ट कहिंदे ने, हे गुरु अमरदास फड़ी रसना ते इक, फड़े नेत्रां दे चिक, नैण बैण मोह एक, एक दोए ठाए ना जाने। तुसे एक तो बिना दूजे नू नहीं जानदे, थानू एक ही एक दिखाई देंदा। सारियां किरणां दे इक्को ही सूरज दिखाई देंदा है, थानू सारी लहरां दे इक्को ही सागर दिखाई देंदा है, थानू सारी अनेकता दे एक दिखाई देंदा है। भट्ट गुरु अमरदास जी महाराज की उपमा करदे होया अगां चल के कहंदे ने, सुपन एक पर तख एक, एक समय लीने हो। हे गुरु अमरदास तुसी जागदे रहिंदे हो, एक दे च लीन रहिंदे हो, पर जब तुसी सौ जांदे हो तुहानू सुपने भी एक दे ही आउंदे ने, तुसी सुपनियां दे च भी एक दे च लीन रहिंदे हो।
थोड़ी जागृत अवस्था एक नाल जुड़ी हुई है, थोड़ी स्वप्न अवस्था भी एक नाल जुड़ी हुई है। स्वप्न एक पर तख एक, इक्कीस में लीणे हो, तीस एक और पंच सिद्ध पैंतीस निखेणे हो। ये सारे हिंद से जमा करने पड़ेंगे, जोड़ करना पड़ेगा। तीस एक और पंच सिद्ध पैंतीस निखेणे हो, तीस एक इकती पंच छत्ती ते पैंती इकहत्तर। हे गुरु अमरदास, ये अवस्था थोड़ी इकहत्तर वरे की उम्र बनी, इकहत्तर साल की अवस्था दे ऐसा जीवन आपनु नसीब होया। तीस एक अर पंच सिद्ध पैंतीस निखेणे हो, इको जे लाख लखो अलक है एक एक कर वरने हो। गुरु अमरदास कब भल भण तू एक लोड़े एक मने हो। कवि भल भट्ट कहिंदे ने, हे गुरु अमरदास मैं सच कह रहा, थानू एक दी लोड़ है, तुसी एक नू मनदे हो, एक नू वेखदे हो, एक नू बोलदे हो, एक नू पढ़दे हो और एक नू मन दे च वसाया। थोड़ी जागृत अवस्था दे च एक, थोड़ी स्वपन अवस्था दे च भी, तुसी इस गल नू समझ लिया कि एक वस्त बूझे तो होवे पाक, बिन बूझे तू सदा ना पाक। एक नू कोई समझ जाए, एक नाल कोई जुड़ जाए, ओही पवित्र है, बाकी कोई पवित्र नहीं। क्योंकि उन्हें सारिया लहरां दे सागर दिखाई देगा, उन्हें सारिया किरणा दे सूरज दिखाई देगा, उन्हें सारे मनुखां दे प्रभु दिखाई देगा, उन्हें सारे पशु पक्षियों दे ईश्वर दिखाई देगा। जो दिसे सो तेरा रूप, गुण निधान गोविंद अनूप, ए विश्व संसार तुम देख दे, ए हर का रूप है हर रूप नदरी आया। ये अवस्था जिसकी बन जाए ओही पावन है, ओही पवित्र है। धन गुरु गोबिंद सिंह जी महाराज कहंदे ने, तू एक होंदा होया अनेक है और अनेक होंदा होया एक है, अनेकता तेरा खेल है, अनेकता तेरा तमाशा है, ते बस मैं यही तमाशा देखन लिए आया। मैं हूं परम पुरख को दासा, देखन आयो जगत तमाशा। अजीब है तेरा तमाशा देख रहे हैं। एक सूफी का कहना है, जो हंस रहा है सो हंस रहेगा, जो रो रहा है सो रो रहेगा, सकूने कलब से खुदा खुदा कर, जो कुछ के होना है सो हो रहेगा। उसका तमाशा है, इते होवेगा, तू वेखण वाला बन। धन गुरु गोबिंद सिंह जी महाराज कहंदे ने, इस तमाशे दे बड़ी भारी अनेकता है और ये अनेकता उसका तमाशा है। इसी अनेकता दे जिसनू एक दी समझ होवे, एक दिसे, एक रसना ते आ जाए, एक हिरदे च बस जाए, वो ते पावन है, वो ते पवित्र है, बाकी सारे दे सारे अपवित्र ने। एक वस्तु बूझे तो होवे पाक, बिन बूझे तू सदा ना पाक। गुरु ग्रंथ साहिब जी महाराज दा पहला अखर एक, एक तो गुरबाणी आरंभ होंदी है, ते सारी गुरबाणी एक दा ज्ञान करांदी है। जो एक नाल जुड़ गया बस ओही ब्रह्म ज्ञानी, ओही भगत, ओही संत, ओही फकीर, ओही वली अल्लाह, ओही अवतार, ओही महापुरुष और ओही पावन, ओही पवित्र। धन गुरु ग्रंथ साहिब जी महाराज बख्शिश करन। गुरु गोबिंद सिंह जी महाराज के इस खंड की विचार सरवण करदे आ, आप नू एक दी समझ पवे और सिर्फ समझ ही ना पवे, सारी अनेकता दे एक दिखाई देवे, ताकि कथा सुनी हुई दा लाभ सड़ी झोली दे पै जाए। साहिब रहमत करन, सुन के थानू आनंद मिले और सुना के मैनू एकाग्रता नसीब होवे। कोई गावे को सुने हर नामा चितलाए, कहो कबीर संसा नहीं अंत परम गत पाए। सारिआं दा हार्दिक तौर ते धन्नवाद। बड़े टिकाओ नाल एकाग्रता दे नाल आपने गुरबाणी विचार नू जहे सरवण कीता। कल फिर इसे समय दास आप जी दे चरण परसेगा। पहले दास दे नाल आए हुए साथी विचारां ते कीर्तन सरवण करांगे, उस तों बाद दास गुरबाणी विचार आप जी दे सामने जो है पेश करेगा। साहिब रहमत करन, इसे तरीके नाल संजोग बनाई रखन। भुल चुक दी क्षमा। वाहिगुरु जी का खालसा, वाहिगुरु जी की फतेह।

0: ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਸਰੀਰ ਦੇ ਮਰਨ ਨੂੰ ਮੌਤ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ।
1: ਬੇਡਰ ਤੋਰਾ ਨੀਲਾ ਚੋਲਾ 6 ਫੁੱਟ ਜੁਸਾਲਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ ਸਾਬਤ ਲਾਲ ਮਸਰ 2.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 3.48 ਦਾ ਇੱਕ, ਰੋਮਾ ਟੋਮੇਟੋ 98 ਸੈਂਸ ਨੂੰ ਪਾਊਂਡ ਅਤੇ ਤਾਜ਼ਾ ਅਦਰਕ 98 ਸੈਂਸ ਨੂੰ ਪਾਊਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ ਨੂੰ ਹਰੀ ਜਸ ਪਹਿਲੇ ਆਪ ਜੀ ਨੇ ਰਸ ਗਿਨੇ ਕੀਰਤਨ ਰਾਹੀਂ ਸਰਵਨ ਕੀਤਾ, ਫਿਰ ਗੁਰਮੁਖ ਪਿਆਰਿਆਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਲੜੀਵਾਰ ਵਿਚਾਰ ਆਪ ਨੇ ਸਰਵਨ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਮਹਾਂਸਾਗਰ ਨੇ। ਇਸ ਸਾਗਰ ਵਿੱਚ ਜੀਵਨ ਭਰ ਦੇ ਚੋਂ ਵੀ ਅਗਰ ਕੋਈ ਮਨੁੱਖ ਪ੍ਰਾਪਤ ਕਰੇ ਤਾਂ ਮੇਰੇ ਖਿਆਲ ਇੱਕ ਬੂੰਦ ਤੋਂ ਜ਼ਿਆਦਾ ਪ੍ਰਾਪਤ ਨਹੀਂ ਕਰ ਸਕਦਾ। ਕੁਛ ਵਿਚਾਰਾਂ ਆਪ ਜੀ ਦੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਿਹਰਾਮਤ ਦਾ ਸਦਕਾ ਰੱਖਣ ਦੀ ਨਿਵਾਣੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਦੋ ਪੰਕਤੀਆਂ, ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ। ਜਿੱਥੇ ਮੁੜ ਕੇ ਜਨਮ ਤੇ ਮਰਨ ਤੋਂ ਬਚਣਾ ਚਾਹੁੰਦਾ, ਕਿਉਂਕਿ ਭਾਰਤ ਦਾ ਸਾਰਾ ਧਾਰਮਿਕ ਜੀਵਨ ਧਾਰਮਿਕ ਅਭਿਆਸ ਰਿਸ਼ੀ ਮੁਨੀ ਬਸ ਦੋ ਹੀ ਦੁੱਖ ਮੰਨਦੇ ਨੇ, ਜਨਮ ਤੇ ਮਰਨ, ਬਾਕੀ ਸਾਰੇ ਦੁੱਖ ਇਹਨਾਂ ਦੀ ਛਾਇਆ ਨੇ। ਬਹੁੜ ਨਾ ਹੋਵੇ ਜਨਮੜਾ ਤਾਂ ਫਿਰ ਕੀ ਕਰੀਏ, ਅਗਾਂਹ ਕੂ ਤਰਾਂ ਅੱਗੇ ਵੇਖ, ਅੱਗੇ ਵੇਖ, ਪਿੱਛਾ ਫੇਰ ਨਾ ਮੋੜੜਾ, ਭੁੱਲ ਕੇ ਵੀ ਪਿੱਛੇ ਵੇਖਣ ਦਾ ਯਤਨ ਨਾ ਕਰੇ। ਅਗਾਂਹ ਕੂ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ। ਪ੍ਰਭੂ ਨੇ ਇੱਕ ਮੌਕਾ ਦਿੱਤਾ, ਇੱਕ ਵਾਰੀ ਦਿੱਤੀ ਹੈ, ਅਵਸਰ ਦਿੱਤਾ ਹੈ ਅੱਗੇ ਵੇਖਣ ਦਾ। ਤੂੰ ਅੱਗੇ ਵੇਖ, ਤੂੰ ਅੱਗੇ ਕੀ ਵੇਖੀਏ? ਇੱਕ ਪ੍ਰਸ਼ਨ ਸਾਹਿਬ ਕਹਿੰਦੇ ਨੇ, ਦੇ ਲੰਮੀ ਨਦਰ ਨਿਹਾਲੀਏ। ਗੁਰੂ ਨਾਨਕ ਦੇਵ ਜੀ ਮਹਾਰਾਜ ਲੰਮੀ ਨਦਰ ਵਾਲੇ ਨੂੰ ਉਰਦੂ ਚ ਕਹਿੰਦੇ ਨੇ ਦੂਰ ਦ੍ਰਿਸ਼ਟ। ਇਹ ਬੜਾ ਦੂਰ ਦ੍ਰਿਸ਼ਟ ਹੈ, ਬੜੀ ਦੂਰ ਤੱਕ ਵੇਖਦਾ ਹੈ। ਤੋ ਦੂਰ ਤੱਕ ਕੀ ਵੇਖਦਾ ਹੈ? ਲੰਮੀ ਨਦਰ ਨਿਹਾਲੀਏ, ਇਹਦੇ ਕੋਲ ਬੜੀ ਲੰਬੀ ਨਿਗਾਹ ਹੈ, ਇਹਦੀ ਤੱਕਣੀ ਬੜੀ ਲੰਬੀ ਹੈ, ਬਹੁਤ ਦੂਰ ਤੱਕ ਵੇਖਦਾ ਹੈ, ਬਹੁਤ ਦੂਰ ਤੱਕ ਵੇਖਦਾ ਹੈ। ਤੋ ਦੂਰ ਤੱਕ ਕੀ ਵੇਖਣਾ ਹੈ? ਸ਼ਿਖਰ ਨੂੰ ਵੇਖਣਾ, ਸ਼ਿਖਰ ਨੂੰ। ਦੂਰ ਤੱਕ ਕੀ ਵੇਖਣਾ ਹੈ? ਆਪਣੇ ਘਰ ਨੂੰ ਵੇਖਣਾ। ਹੁਣ ਮੈਂ ਅਰਜ਼ ਕਰਾਂ, ਸਾਡੇ ਕੋਲ ਜਿਹੜਾ ਜੀਵਨ ਹੈ, ਕੋਈ ਬੱਚਾ ਹੈ, ਕੋਈ ਜਵਾਨ ਹੈ, ਕੋਈ ਬਿਰਧ ਹੈ, ਅਗਰ ਇੱਕ ਬੱਚਾ ਅੱਗੇ ਵੇਖੇ ਆਪਣੇ ਵਿੱਚ, ਅੱਗੇ ਵੇਖੇ ਤਾਂ ਕੀ ਹੈ? ਜਵਾਨੀ। ਜਦਕਿ ਬੱਚਾ ਅੱਗੇ ਨਹੀਂ ਵੇਖਦਾ, ਬੱਚਾ ਬਚਪਨ ਵਿੱਚ ਹੀ ਉਲਝਿਆ ਰਹਿੰਦਾ, ਆਪਣੇ ਹਾਣ ਦੇ ਵਿੱਚ ਹੀ ਉਲਝਿਆ ਰਹਿੰਦਾ, ਖਿਡੌਣਿਆਂ ਦੀ ਖੇਡ ਦੇ ਵਿੱਚ ਹੀ ਉਲਝਿਆ ਰਹਿੰਦਾ। ਭਾਵੇਂ ਜਵਾਨ ਉਸਦੇ ਸਾਹਮਣੇ ਹੋਣ, ਬੱਚਾ ਜਵਾਨੀ ਨੂੰ ਨਹੀਂ ਦੇਖਦਾ, ਆਪਣੇ ਵਿੱਚ ਜਵਾਨੀ ਨੂੰ ਨਹੀਂ ਦੇਖਦਾ, ਇਤਨੀ ਲੰਬੀ ਨਿਗਾਹ ਉਸਦੀ ਨਹੀਂ ਹੁੰਦੀ। ਅਗਰ ਇੱਕ ਬੱਚਾ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਫਿਰ ਕੀ ਹੈ? ਜਵਾਨੀ ਹੈ। ਜ਼ਰਾ ਹੋਰ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਕੀ ਹੈ? ਬੁਢੇਪਾ। ਤਾਂ ਮੈਂ ਅਰਜ਼ ਕਰਾਂ, ਕੋਈ ਜਵਾਨ ਬੁਢੇਪੇ ਨੂੰ ਨਹੀਂ ਵੇਖਦਾ ਆਪਣੇ ਵਿੱਚ, ਹਰ ਜਵਾਨ ਜਵਾਨੀ ਚ ਹੀ ਉਲਝਿਆ ਰਹਿ ਜਾਂਦਾ, ਅੱਗੇ ਨਹੀਂ ਵੇਖਦਾ, ਵਾਸ਼ਨਾਂ ਵਿੱਚ, ਕਾਮਨਾਵਾਂ ਵਿੱਚ, ਤਰ੍ਹਾਂ ਤਰ੍ਹਾਂ ਦੇ ਇੱਛਾ ਆਸਾਵਾਂ ਵਿੱਚ ਉਲਝਿਆ ਹੀ ਰਹਿ ਜਾਂਦਾ ਹੈ। ਕੋਈ ਜਵਾਨ ਅੱਗੇ ਵੇਖਣ ਦਾ ਯਤਨ ਨਹੀਂ ਕਰਦਾ, ਕੋਈ ਬੱਚਾ ਅੱਗੇ ਨਹੀਂ ਵੇਖਦਾ। ਅਗਰ ਇੱਕ ਜਵਾਨ ਅੱਗੇ ਵੇਖੇ ਔਰ ਇੱਕ ਬੱਚੇ ਦੀ ਨਿਗਾਹ ਵੀ ਜਵਾਨੀ ਤੋਂ ਅੱਗੇ ਚਲੀ ਜਾਏ ਤਾਂ ਫਿਰ ਕੀ ਹੈ? ਬੁਢੇਪਾ। ਹੁਣ ਇੱਥੇ ਵੀ ਮੈਂ ਅਰਜ਼ ਕਰਾਂ, ਕੋਈ ਬੁੱਢਾ ਬੁਢੇਪੇ ਨੂੰ ਨਹੀਂ ਦੇਖਦਾ, ਨਹੀਂ ਦੇਖਦਾ। ਬੁੱਢਾ ਆਪਣੀ ਨਿਗਾਹ ਪਿੱਛੇ ਕਰ ਲੈਂਦਾ, ਉਹਦੇ ਅੰਦਰ ਚੱਲਦੀਆਂ ਨੇ ਯਾਦਾਂ ਜਵਾਨੀ ਦੀਆਂ, ਬਚਪਨ ਦੀਆਂ। ਇਹ ਤੇ ਰਿਵਰਸ ਗੇਅਰ ਲਾ ਲੈਂਦਾ। ਚਲੋ ਇੱਕ ਬੱਚਾ ਬਚਪਨ ਦੇ ਚ ਉਲਝਿਆ ਰਹਿੰਦਾ, ਇੱਕ ਜਵਾਨ ਜਵਾਨੀ ਦੇ ਚ ਉਲਝਿਆ ਰਹਿੰਦਾ, ਔਰ ਇੱਕ ਬੁੱਢਾ ਬੁਢੇਪੇ ਨੂੰ ਵੀ ਨਹੀਂ ਦੇਖਦਾ, ਉਹ ਪਿੱਛੇ ਮੁੜ ਲੈਂਦਾ, ਆਪਣਾ ਧਿਆਨ ਪਿੱਛੇ ਕਰ ਲੈਂਦਾ, ਆਪਣੀ ਦ੍ਰਿਸ਼ਟੀ ਪਿੱਛੇ ਕਰ ਲੈਂਦਾ। ਬਾਬਾ ਫਰੀਦ ਸਮਝਾਉਂਦੇ ਨੇ, ਦੇਖ ਫਰੀਦਾ ਜੇਥੀਆ ਦਾੜੀ ਹੋਈ ਹੋਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੋਸ। ਅੱਗਾ ਤੇ ਬਹੁਤ ਰੋਜ਼ ਰੋਜ਼ ਨੇੜੇ ਆ ਰਿਹਾ, ਨੇੜੇ ਆ ਰਿਹਾ, ਤੂੰ ਵੇਖ। ਮੈਂ ਫਿਰ ਅਰਜ਼ ਕਰਾਂ, ਕੋਈ ਆਪਣੀ ਉਮਰ ਤੋਂ ਅੱਗੇ ਨਹੀਂ ਵੇਖਦਾ, ਆਪਣੀ ਉਮਰ ਦੇ ਚ ਆਪਣੀ ਹਾਣ ਦੇ ਚ ਹੀ ਉਲਝਿਆ ਰਹਿ ਜਾਂਦਾ। ਇੱਕ ਬੱਚਾ ਅਗਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਜਵਾਨੀ, ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਬੁਢੇਪਾ, ਤੇ ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਕਾਲ। ਤੇ ਸ਼ਿਖਰ ਤੱਕ ਇਹਦੀ ਨਿਗਾਹ ਚਲੇ ਜਾਏ ਤਾਂ ਕੀ ਹੈ ਅਕਾਲ। ਇਹ ਜੋ ਸਾਹਿਬ ਕਹਿੰਦੇ ਨੇ, ਦੇ ਲੰਮੀ ਨਜ਼ਰ ਨਿਹਾਲੀਏ, ਨਿਗਾਹ ਬਹੁਤ ਲੰਬੀ ਕਰ, ਅਖੀਰ ਨੂੰ ਵੇਖ, ਆਪਣੀ ਸ਼ਿਖਰਤਾ ਨੂੰ ਵੇਖ। ਮੈਂ ਅਰਜ਼ ਕਰਾਂ, ਕਿਸੇ ਬੱਚੇ ਦੀ ਨਿਗਾਹ ਅੱਗੇ ਨਹੀਂ ਜਾਂਦੀ। ਸੰਸਾਰ ਦੇ ਇਤਿਹਾਸ ਵਿੱਚ ਬਹੁਤ ਥੋੜੇ ਹੀ ਬੱਚੇ ਹੋਏ ਨੇ ਜੋ ਅੱਗੇ ਵੇਖਣ ਦੇ ਸਮਰੱਥ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਪੰਕਤੀਆਂ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ। ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਇਹ ਵਾਰ ਬਹੁੜ ਨਾ ਹੋਵੇ ਜਨਮੜਾ। ਸਾਰੇ ਧਾਰਮਿਕ ਕਰਮ ਕਰ ਰਿਹਾ ਪਰ ਨਿਗਾਹ ਅੱਗੇ ਨਹੀਂ, ਇਹ ਮਨੁੱਖ ਰੁਕਿਆ ਹੋਇਆ ਹੈ, ਰੁਕਿਆ ਹੋਇਆ, ਇਹਦਾ ਧਿਆਨ ਨਹੀਂ ਚੱਲ ਰਿਹਾ, ਇਹਦੀ ਸੁਰਤ ਨਹੀਂ ਚੱਲ ਰਹੀ, ਭਾਵੇਂ ਸਰੀਰ ਤੇ ਚੱਲ ਰਿਹਾ। ਹਰ ਬੱਚੇ ਦਾ ਸਰੀਰ ਜਵਾਨੀ ਦੀ ਤਰਫ ਜਾ ਰਿਹਾ, ਹਰ ਜਵਾਨ ਦਾ ਸਰੀਰ ਬੁਢੇਪੇ ਦੀ ਤਰਫ ਜਾ ਰਿਹਾ, ਹਰ ਬੁੱਢੇ ਦਾ ਸਰੀਰ ਸ਼ਮਸ਼ਾਨ ਦੀ ਤਰਫ ਜਾ ਰਿਹਾ, ਮਰਗੜਗਾਹ ਦੀ ਤਰਫ ਜਾ ਰਿਹਾ। ਧਿਆਨ ਧਿਆਨ ਇਸ ਢੰਗ ਨਾਲ ਨਹੀਂ ਚੱਲਦਾ। ਇਹ ਵੀ ਮੈਂ ਅਰਜ਼ ਕਰਾਂ, ਇੱਕ ਬੱਚਾ ਬਚਪਨ ਦੇ ਚ ਉਲਝਿਆ ਰਹਿ ਜਾਂਦਾ, ਧਿਆਨ ਅੱਗੇ ਨਹੀਂ ਜਾਂਦਾ। ਇੱਕ ਜਵਾਨ ਜਵਾਨੀ ਦੇ ਚ ਹੀ ਫਸਿਆ ਰਹਿ ਜਾਂਦਾ, ਸੁਰਤ ਅੱਗੇ ਨਹੀਂ ਜਾਂਦੀ, ਨਹੀਂ ਜਾਂਦੀ। ਇੱਕ ਬੁੱਢਾ ਤੇ ਕਹਿੰਦੇ ਨੇ ਬੁਢੇਪੇ ਚ ਵੀ ਨਹੀਂ ਰੁਕਦਾ, ਇਹ ਤੇ ਧਿਆਨ ਪਿੱਛੇ ਕਰ ਲੈਂਦਾ। ਦਸ ਵੀਹ ਬਿਰਦ ਕਿਧਰੇ ਬੈਠੇ ਹਨ, 80% ਜੋ ਗੱਲਾਂ ਹੋਣਗੀਆਂ ਉਹ ਜਵਾਨੀ ਦੀਆਂ ਹੋਣਗੀਆਂ, ਬਚਪਨ ਦੀਆਂ ਹੋਣਗੀਆਂ, ਬੁੱਢਾ ਤੇ ਬੁਢੇਪੇ ਦੀ ਗੱਲ ਹੀ ਨਹੀਂ ਕਰਦਾ। ਅਗਰ ਇੱਕ ਬੁੱਢਾ ਅੱਗੇ ਵੇਖੇ ਤਾਂ ਕੀ ਹੈ ਕਾਲ। ਕਾਲ ਤੱਕ ਜਿਸ ਦੀ ਦ੍ਰਿਸ਼ਟੀ ਪਹੁੰਚ ਜਾਏ, ਕਾਲ ਵੈਸੇ ਸਮੇਂ ਨੂੰ ਕਹਿੰਦੇ ਨੇ, ਸਮੇਂ ਵਿੱਚ ਜੋ ਕੁਛ ਬਣਦਾ ਸਮਾਂ ਸਭ ਨੂੰ ਮਿਟਾ ਦਿੰਦਾ। ਸਮੇਂ ਦੇ ਦੋ ਕੰਮ ਨੇ, ਬਣਾਉਣਾ ਮਿਟਾਉਣਾ, ਬਣਾਉਣਾ ਮਿਟਾਉਣਾ। ਸਮਾਂ ਕਿਸ ਨੂੰ ਬਣਾਉਂਦਾ? ਆਕਾਰ ਨੂੰ। ਸਮਾਂ ਕਿਸ ਨੂੰ ਮਿਟਾ ਦਿੰਦਾ? ਆਕਾਰ ਨੂੰ। ਸਰੀਰ ਆਕਾਰ ਹੈ, ਇਹ ਸਰੀਰ ਚਾਹੇ ਗੁਰੂ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀਆਂ ਦਾ ਹੋਵੇ, ਸਮਾਂ ਮਿਟਾ ਦਿੰਦਾ। ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸ਼ੋਜੋ ਅਵਤਰਾ, ਕਾਲ ਪਾਏ ਕਰਬਿਸਨ ਪ੍ਰਗਾਸਾ, ਸਕਲ ਕਾਲ ਕਾ ਕਿਉ ਤਮਾਸਾ। ਸਭ ਸਮੇਂ ਦਾ ਤਮਾਸ਼ਾ ਹੈ, ਬ੍ਰਹਮਾ ਬਣਿਆ ਸਮੇਂ ਨੇ ਮਿਟਾ ਦਿੱਤਾ, ਵਿਸ਼ਨੂੰ ਬਣੇ ਸ਼ਿਵ ਬਣੇ ਸਮੇਂ ਨੇ ਮਿਟਾ ਦਿੱਤੇ। ਤਮਾਮ ਰਿਸ਼ੀ ਮੁਨੀ ਪੀਰ ਪੈਗੰਬਰ, ਸਰੀਰ ਬਣਿਆ ਉਹਨਾਂ ਦਾ ਨਾਸ ਹੋ ਗਿਆ, ਇਸ ਵਾਸਤੇ ਮੂਲ ਰੂਪ ਦੇ ਚ ਕਹਿੰਦੇ ਨੇ ਕੋਈ ਪੈਗੰਬਰ ਕੋਈ ਅਵਤਾਰ ਕੇਵਲ ਸਰੀਰ ਨਹੀਂ ਆਉਂਦਾ, ਔਰ ਸਰੀਰ ਤੇ ਜੋ ਰੁਕ ਗਿਆ ਉਸਨੇ ਗੱਲ ਨੂੰ ਸਮਝਿਆ ਹੀ ਨਹੀਂ, ਗੱਲ ਨੂੰ ਜਾਣਿਆ ਹੀ ਨਹੀਂ। ਪਰ ਚੂੰਕਿ ਸਰੀਰ ਦਿਖਾਈ ਦੇ ਰਿਹਾ, ਸਰੀਰ ਪ੍ਰਭਾਵਿਤ ਕਰਦਾ, ਤੇ ਸਰੀਰ ਦੇ ਤਲ ਤੇ ਜਿਸ ਦੀ ਦ੍ਰਿਸ਼ਟੀ ਰੁਕੀ ਹੋਵੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰੇ, ਆਮ ਜਗਤ ਪ੍ਰਭਾਵਿਤ ਹੁੰਦਾ ਕਿਉਂਕਿ ਆਮ ਜਗਤ ਸਰੀਰ ਦੇ ਤਲ ਤੇ ਹੀ ਰੁਕਿਆ ਹੋਇਆ ਹੈ। ਕੋਈ ਅਵਤਾਰ ਸਰੀਰ ਦੇ ਤਲ ਤੇ ਨਹੀਂ ਰੁਕਿਆ, ਅਗਰ ਸਰੀਰ ਦੇ ਤਲ ਤੇ ਰੁਕਿਆ پھر ساڈے ورگا ہی ہے, پوجن دی کوئی لوڑ نہیں. وہ شریر تو اگے آدھے نے, تن تو اگے آدھے نے. ہوں میں پھر دوہراوا, ہو سکتا ہے مینوں کوئی چنگے شبد نہ ملن. اگاں کو تران اگے ویک, پچھا پھر نہ موڑڑا. پچھے کی ہے جنم دن, اگے کی ہے مرن دن. کال اگاں کو تران. ہوں میں عرض کراں, پرماتما دے مارگ تے منک پرماتما دے گیان کر کے نہیں چلتا, اس چکر چ نہ پینا. کیوں؟ پرماتما تے گیان یہ دونوں کٹھے ہی ملتے ہیں. نہ پہلے گیان ملتا ہے نہ پہلے بھگوان ملتا ہے, دونوں کٹھے ہی ملتے ہیں. چلو اس نو میں سپشٹ کرنے کی کوشش کراں. جیسے کوئی منک یہ آخے بڑی دھوپ نکلی ہے, بڑا چاننا ہے, پر وہ آخے سورج تے ہے ہی نہیں, وہ تے نکلیا ہی نہیں. یہ کیویں ہو سکتا ہے؟ جب دھوپ ہے روشنی ہے تو پھر سورج بھی ہے. کہ کوئی ایسا آخے سورج تے سر تے کھڑا ہے, چمکدا پیا ہے, پر چاننا تے ہے ہی نہیں, دھوپ تے ہے ہی نہیں. یہ کس طرح ہو سکتا ہے؟ سورج ہے تو پھر چاننا بھی ہے, چاننا ہے تو سورج ہے. گیان تے بھگوان دوویں کٹھے پرگٹاؤندے نے, سورج تے چاننا دوویں کٹھے پرگٹاؤندے نے. اگے پیچھے نہیں ہوندے. سورج اج چڑھیا تے چاننا کل ہوے گا, یا چاننا اج ہویا تے سورج کل آوے گا. برہم گیان, گیان تے برہم دوویں کٹھے پرگٹاؤندے نے. اس واسطے کٹھا نام ہے برہم گیان. گیان تے برہم دوویں کٹھے پرگٹاؤندے نے. تو ہوں میں ارج کراں, گیان کر کے منک برہم دے مارگ تے نہیں چلتا. کیوں؟ وہ تے جد برہم ملتا ہے تے گیان ملتا ہے, گیان ملتا ہے تے برہم ملتا ہے. پھر اس دے مارگ تے منک کس طرح چلے گا, اپنے دھیان نو کس طرح چلائے گا؟ امید ہے آپ ستسنگی ہو, ضرور اس گہرائی نو پکڑو گے. پھر پرماتما دے مارگ تے ساڈا دھیان کس طرح چلے, ساڈی صورت کس طرح چلے؟ کیونکہ پرماتما دا گیان جس نو اسی گیان کہنے, اکشری گیان. میں تمہوں اکشری گیان سنا رہا, یہ بھی محض کر دیا. میں ارتھ پڑھے نے, اگاں کو تران پچھا پھیر نہ موڑڑا, نانک سنج اہ وار بوڑ نہ ہووی جنمڑا. اکشری گیان نال زندگی چلدی ضرور ہے, بدلتی نہیں ہے, کتے ہی نہیں بدلتی, اوکے ہی نہیں بدلتی. یہ بھی محض کر دیا. پھر کیڑے گیان نال زندگی بدلتی ہے؟ پرماتما دا گیان انبھوی گیان ہے. پرماتما ملتا ہے تو پرماتما دا گیان ملتا ہے, گیان ملتا ہے تو پرماتما ملتا ہے, اگے پیچھے دی گل نہیں ہے. یہ دا مطلب ہے پھر پرماتما دے مارگ تے گیان کر کے تے ساڈا دھیان چلے گا نہیں, پھر کس طرح چلائیے, کیویں چلائیے؟ اس نقطے نو اگر میں کوئی چنگے شبدوں دے بیان کر سکیا تو تھوڑی پکڑے چ آ گئی گل, بنیادی گل سمجھ چ آ جائے گی. پرماتما دے گیان کر کے کوئی منک پرماتما دے مارگ تے نہیں چلتا. اینو سپشٹ کرن واسطے ایک چھوٹی جیا گاتھا بھی تھانو سرون کرا دیا. رائے پور دے کسے نے اس وقت دے چنگے دارشنک سنت سوامی ویویکانند تے کسے نے پرشن کر دیتا سی کہ سوامی جی, کیا منک دی زندگی چ کوئی بلائنڈ فیتھ دی جگہ بھی ہے, ایدی آوشکتا ہے, اندھ وشواس چاہید ہے؟ شاید آپ نو پتا ہوئے سوامی ویویکانند نے کہا سی بھارت نو بچانا ہے تے بھارت دی سنسکرتی نو بچانا ہے تو ہر گھر دے گرو گوبند سنگھ دا ایک سکھ چاہید ہے. او دے بولان دی اگوں نقل کیتی مدن موہن مالویا نے, اور اس نے کہا کہ بھارت دی سنسکرتی نو بچانا ہے, بھارت دے دھرم نو بچانا ہے, ਉਹ ਹਰ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਸਿੱਖ ਚਾਹੀਦਾ ਹੈ। ਮੂਲ ਰੂਪ ਦੇ ਚ ਪਹਿਲੇ ਬੋਲ ਸਵਾਮੀ ਵਿਵੇਕਾਨੰਦ ਦੇ ਸਨ। ਕਾਫੀ ਇਸ ਦੇ ਗ੍ਰੰਥ ਨੇ, ਬੜੇ ਵਿਚਾਰਕ ਸੁਲਝੇ ਵਿਦਵਾਨ। ਰਾਏਪੁਰ ਦੇ ਜਦ ਇਹਨਾਂ ਦੇ ਉੱਤੇ ਪ੍ਰਸ਼ਨ ਹੋਇਆ, ਸਵਾਮੀ ਜੀ ਕਿਆ ਬਲਾਇਨ ਫੇਥ ਦੀ ਆਵਸ਼ਕਤਾ ਹੈ, ਲੋੜ ਹੈ? ਜਿਹੜਾ ਤਰਕ ਕਰ ਰਿਹਾ ਸੀ, ਪ੍ਰਸ਼ਨ ਕਰ ਰਿਹਾ ਸੀ, ਉਹ ਵੀ ਸੁਲਝਿਆ ਹੋਇਆ ਸਿਆਣਾ ਬੰਦਾ ਤੇ ਵਿਵੇਕਾਨੰਦ ਇਕਦਮ ਸਮਝ ਗਏ। ਜਿਹਨੇ ਥੋੜੇ ਜਿਹਾ ਸ਼ਬਦਾਂ ਵਿੱਚ ਇਤਨਾ ਵੱਡਾ ਉਸਨੇ ਪ੍ਰਸ਼ਨ ਕੀਤਾ, ਬਿਲਕੁਲ ਥੋੜੇ ਸ਼ਬਦਾਂ ਵਿੱਚ ਸਵਾਮੀ ਵਿਵੇਕਾਨੰਦ ਨੇ ਉੱਤਰ ਦਿੱਤਾ। ਆਖਿਆ ਬਲਾਇੰਡ ਫੇਥ ਵੀ ਚਾਹੀਦਾ ਚਾਹੀਦਾ, ਇੱਕ ਸ਼ਰਤ ਦੇ ਨਾਲ, ਜਿਸ ਤੇ ਫੇਥ ਕਰੀਏ ਉਹ ਬਲਾਇੰਡ ਨਾ ਹੋਵੇ। ਅੰਧ ਵਿਸ਼ਵਾਸ ਵੀ ਚਾਹੀਦਾ, ਜਿਸ ਤੇ ਵਿਸ਼ਵਾਸ ਕਰੀਏ ਉਹ ਅੰਧਾ ਨਾ ਹੋਵੇ। ਹੁਣ ਜਿਸ ਪਰਮਾਤਮਾ ਨੂੰ ਮੈਂ ਵੇਖਿਆ ਨਹੀਂ, ਮੈਂ ਜਾਣਿਆ ਨਹੀਂ, ਮੈਂ ਸਮਝਿਆ ਹੀ ਨਹੀਂ, ਮੈਂ ਪਾਠ ਕਰਾਂ, ਮੈਂ ਗੁਰਦੁਆਰੇ ਆਵਾਂ, ਮੈਂ ਮੱਥਾ ਟੇਕਾਂ, ਮੈਨੂੰ ਕੋਈ ਸਮਝ ਨਹੀਂ ਗੁਰੂ ਗ੍ਰੰਥ ਸਾਹਿਬ ਦੀ, ਕੋਈ ਸ਼ਬਦਾਂ ਦੀ ਸਮਝ ਨਹੀਂ, ਨਾ ਪਰਮਾਤਮਾ ਵੇਖਿਆ। ਤਾਂ ਹੁਣ ਪਹਿਲੇ ਪਹਿਲ ਤੇ ਵਿਸ਼ਵਾਸ ਹੀ ਕਰਨਾ ਪਏਗਾ। ਸੰਸਾਰ ਵਿੱਚ ਅਸੀਂ ਦੇਖਦੇ ਪਹਿਲੇ ਹਾਂ, ਭਰੋਸਾ ਬਾਅਦ ਵਿੱਚ ਕਰਦੇ ਹਾਂ। ਧਰਮ ਦੀ ਦੁਨੀਆ 'ਚ ਭਰੋਸਾ ਪਹਿਲੇ ਕਰਨਾ ਪਏਗਾ, ਦਿਖਾਈ ਬਾਅਦ ਵਿੱਚ ਦੇਗਾ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੇ ਸੁਮਨ ਪ੍ਰਗਟ ਆਇਆ। ਤਤ ਕਹਿੰਦੇ ਨੇ ਉਸੇ ਵਕਤ, ਤਤਕਾਲ ਉਸੇ ਵਕਤ, ਤਤ ਛਿੰਨ ਉਸੇ ਵਕਤ। ਇਹ ਨਹੀਂ ਭਰੋਸਾ ਮੇਰਾ ਹੁਣ ਬਣਿਆ ਤੇ ਬ੍ਰਹਮ ਗਿਆਨ ਕੱਲ ਪ੍ਰਗਟ ਹੋਏਗਾ। ਇਹ ਨਹੀਂ ਕਿ ਵਿਸ਼ਵਾਸ ਮੇਰਾ ਅੱਜ ਪੱਕਾ ਹੋਇਆ ਤੇ ਪ੍ਰਮਾਤਮਾ ਮੈਨੂੰ ਕੱਲ ਮਿਲੇਗਾ। ਤਤ ਉਸੇ ਵਕਤ, ਉਸੇ ਵਕਤ। ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟ ਆਇਆ। ਤਾਂ ਫਿਰ ਗੁਸਤਾਖੀ ਮਾਫ ਕਹਿਣ ਦੇਣਾ, ਅਗਰ ਅਜੇ ਤੱਕ ਬ੍ਰਹਮ ਗਿਆਨ ਨਹੀਂ ਪ੍ਰਗਟ ਹੋਇਆ ਤਾਂ ਫਿਰ ਸਾਡਾ ਭਰੋਸਾ ਡੋਲਦਾ ਹੈ, ਵਿਸ਼ਵਾਸ ਡੋਲਦਾ। ਅਜੇ ਤੱਕ ਭਗਵਾਨ ਦੀ ਝਲਕ ਨਹੀਂ ਮਿਲੀ ਤਾਂ ਭਰੋਸਾ ਡੋਲਦਾ। ਬਹੁਤ ਛੋਟੀਆਂ ਛੋਟੀਆਂ ਗੱਲਾਂ ਕਰਕੇ ਲੋਕਾਂ ਦੇ ਭਰੋਸੇ ਡੋਲ ਜਾਂਦੇ, ਬਹੁਤ ਛੋਟੀਆਂ ਛੋਟੀਆਂ ਘਟਨਾਵਾਂ ਨਾਲ ਮਨੁੱਖ ਦੇ ਨਿਸ਼ਚੇ ਡੋਲ ਜਾਂਦੇ ਨੇ, ਬਹੁਤ ਛੋਟੀਆਂ ਛੋਟੀਆਂ ਗੱਲਾਂ ਮਨੁੱਖ ਦੇ ਵਿਸ਼ਵਾਸ ਦੇ ਦਰਾੜਾਂ ਪਾ ਦਿੰਦੀਆਂ ਨੇ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੇ ਸਮਨ ਪ੍ਰਗਟ ਆਇਆ। ਚਲੋ ਉਸ ਤੇ ਵਿਸ਼ਵਾਸ ਕਰੀਏ, ਇਹਦੇ ਵਾਸਤੇ ਵੀ ਤੇ ਕੋਈ ਪ੍ਰੇਰਣਾ ਚਾਹੀਦੀ ਹੈ ਨਾ, ਕੁਛ ਨਾ ਕੁਛ ਤੇ ਪ੍ਰੇਰਣਾ ਚਾਹੀਦੀ। ਵਿਸ਼ਵਾਸ ਕਰਨ ਵਾਸਤੇ ਵੀ ਤੇ ਕੋਈ ਪ੍ਰੇਰਣਾ ਚਾਹੀਦੀ ਹੈ। ਉਹੀ ਸਤਿਗੁਰੂ ਕਹਿ ਰਹੇ ਨੇ ਅਗਾਂਕੂ ਤਰਾਂਗ, ਅੱਗੇ ਵੇਖ। ਮੈਂ ਫਿਰ ਅਰਜ਼ ਕਰਾਂ, ਬਚਪਨ ਜਵਾਨੀ ਬੁਢੇਪੇ ਤੋਂ ਅੱਗੇ ਕੀ ਹੈ ਕਾਲ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਾਲ ਦੇ ਅਰਥ ਮੌਤ ਨੇ, ਕਾਲ ਦੇ ਅਰਥ ਸਮਾਂ, ਸਮਾਂ ਸਭ ਨੂੰ ਮਿਟਾ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਨੂੰ ਤੂੰ ਬਾਅਦ ਵਿੱਚ ਮੰਨ, ਬਾਅਦ ਵਿੱਚ ਕਬੂਲ ਕਰ, ਪਹਿਲਾਂ ਮਰਨ ਕਬੂਲ। ਰੱਬ ਦੀ ਗੱਲ ਛੱਡ, ਬਾਅਦ ਵਿੱਚ ਦੇਖ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ, ਕਿਉਂਕਿ ਅਕਾਲ ਤੋਂ ਪਹਿਲੇ ਕਾਲ ਹੈ। ਅਗਾਂਹ ਕੂ ਤਰਾਂਗ, ਦ੍ਰਿਸ਼ਟੀ ਅੱਗੇ ਰੱਖ। ਕਾਲ ਤੈਨੂੰ ਰੋਜ਼ ਰੋਜ਼ ਘਟਾ ਰਿਹਾ, ਘਟਾ ਰਿਹਾ। ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮਨੁੱਖ ਰੋਜ਼ ਰੋਜ਼ ਛੋਟਾ ਹੋ ਰਿਹਾ, ਛੋਟਾ ਹੋ ਰਿਹਾ। ਅੱਜ ਦਾ ਦਿਨ ਲੰਘ ਗਿਆ, ਲੋਕੀ ਆਪਣੇ ਨਾਲ ਜੋੜਦੇ ਨੇ ਅਸੀਂ ਇੱਕ ਦਿਨ ਵੱਡੇ ਹੋ ਗਏ ਹਾਂ, ਬੱਚੇ ਆਪਣੇ ਨਾਲ ਜੋੜਦੇ ਨੇ ਇੱਕ ਦਿਨ ਵੱਡੇ ਹੋ ਗਏ, ਮਾਂ ਬਾਪ ਜੋੜਦੇ ਨੇ ਇਹ ਵੱਡਾ ਹੋ ਗਿਆ, ਇੱਕ ਦਿਨ ਆਪਣੇ ਨਾਲ ਵੀ ਜੋੜਦੇ ਨੇ, ਅੱਜ ਦਾ ਦਿਨ ਸਾਨੂੰ ਵੱਡਾ ਕਰ ਗਿਆ, ਇੱਕ ਦਿਨ ਵੱਡੇ ਹੋ ਗਏ ਹਾਂ। ਗੁਰਬਾਣੀ ਐਸਾ ਨਹੀਂ ਮੰਨਦੀ, ਹਰ ਦਿਨ ਤੈਨੂੰ ਛੋਟਾ ਕਰ ਰਿਹਾ, छिन छिन औद बेहत है, फूटे घट ज्यों पाने। एक टुटे घड़े विच एक एक बूंद पानी दी निकल रही है, पानी वध रहा है कि घट रहा है?
1: घट रहा है।
0: जे 100 साल जीवना है, किसी ने अज का दिन लंघिया तो एक दिन तो घट गया। मनुख रोज रोज छोटा हो रहा है। किसी नूं कहिए तो एक दिन अज छोटा हो गया है। इनू अपशगन मनते हैं, अशुभ मनते हैं, पर ये सच्चाई है। एक दिन तू अज छोटा हो गया। गुरबाणी ये कह रही है, जननी जानत है सुत बड़ा होत है, इतना कि ना जाने जे दिन दिन औद घटत है। तसली देंदा है अपने आप नूं, बार दे सिलसिले नूं देख के मैं वड्डा हो रहा हां, नहीं तू छोटा हो रहा है। हो सकता है तेरा परिवार वड्डा हो रहा हो, पर तू छोटा हो रहा है। हो सकता है तेरा कारोबार वड्डा हो रहा हो, पर तू छोटा हो रहा है। हो सकता है तेरियां मैल माड़ियां वड्डियां हो रही वन, पर तू छोटा हो रहा है। वड्डा होंदा कारोबार, वड्डा होंदा अपना परिवार, वड्डे होंदे साजो समान नु वेख के मनुख भुलेखे च पै जांदा है, मैं भी वड्डा हो रहा, तू छोटा हो रहा। परिवार वड्डा जरूर हो रहा, तू छोटा हो रहा। कारोबार वड्डा जरूर हो रहा, तू छोटा हो रहा। इस वड्डे होने नु देखेगा तेरी दृष्टि काल ते नहीं जाएगी, नहीं जाएगी। ते जेदी निगाह काल तक ही नहीं गई, अकाल तक किस तरह जाएगी? सवाल ही नहीं पैदा होंगे, प्रश्न ही नहीं पैदा होता। अगां को तरांग पिछा फेर ना मोड़ा। ठीक है, शताब्दियां चल रही ने, इस दास की भी काफी मसरूफियत है। दो दो दिन तीन तीन दिन वक् वक् शहरां भज दौड़ जा रही है। गुरु ग्रंथ साहब की शताब्दी 400 साल। गुरु ग्रंथ साहब की ने? ज्ञान दे सागर। इस ज्ञान नु समझना ते जिंदगी दे धारना, यही शताब्दी मनानी है। और किस शताब्दी बनाओगे? और किस ढंग नाल शताब्दी बनाओगे? वाहिगुरु जी का खालसा, वाहिगुरु जी की फतेह। गुरु रूप सत्संग जीओ। धन गुरु अर्जन देव जी महाराज दे दो वाक, उन्हां दियां दो दो पंक्तियां विचार आरंभ कीती सी। ए आप नूं सरवण कराण दा निमाणा यतन कर रहे हां। अगां को तरांग पिछा फेर ना मोड़ा, नानक सिंज एह आवार, बहुड़ ना होवी जनमड़ा। दूसरा, प्रभ की उस्तत करो संत मीत, सावधान एकागर चीत। पहले वाक्य साहिब कहिंदे ने अगे वेख, अगे वेख, अगां को तरांग पिछा फेर ना मोड़ा, पिछे मुड़ना ते एक पासे पिछे वेख भी ना, पिछा फेर ना मोड़ा। वेखना ते एक पासे पिछे, तो पिछे मुंह ही ना मोड़ा, पिछे चलना ते एक पासे पिछे वेख ही ना। अगां को तरांग पिछा फेर ना मोड़ा, नानक सिंज एहया वार, बहुड़ ना होवी जनमड़ा। अदकी तो ये पूरी ताकत ला दे, सिंह अदकी तो पूरे इस जंग दे शामिल हो जा, अपने आप नूं दाते ला दे, फिर जन्म मरण तो रहत हो जाएगा, परम आनंद दी प्राप्ति हो जाएगी। हुण इह गल रमज दे चाखी गई है, अगे की वेखी है? ये ठीक है, प्रभु ने अखां अगे ही लाईआं ने, अगे वेखणगीआं, पर साहिब कहिंदे ने दे लम्मी नदर निहाली, बड़ा लंबा देख, अपनी मंजिल नूं देख, टिकाणे नूं देख। तो हुण मैं अर्ज करा एक बच्चा अगर अपने जीवन विच अगे वेखे ठोकी है जवानी है जबकि कोई बच्चा अगे नहीं देखता बचपन दे ची उलझिया रहिंदा है अपने हाण दे ची उलझिया रहिंदा है कोई बच्चा जवानी नू नहीं देखता अपने जीवन विच नहीं देखता जवाना नू देखना होर गल है अपने विच जवानी नू देखना होर गल है तो बड़ी गहरी दृष्टि चाहिए है जरा होर अगे वेखे तो फिर की ये बुढ़ेपा है जब बच्चे नू अजे अपने विच जवानी ही नहीं दिखाई देंदी तो बुढ़ेपा की हक दिखाई देगा होर जरा अगे निगाह करे तो की है काल है काल काल दे अर्थ ते समा है पर समय दे अर्थ मौत भी है क्यों समय दे च जो बनदा है समा उसनु मिटा देंदा है समय दे ये दो सुभाव ने बनाना मिटाना बनाना मिटाना काल दे ये दो सुभाव ने जो समय दे च बने हैं जैसे असी कुछ समा पहले नहीं सी 10, 20, 30, 40, 50, 60, 70 साल पहले नहीं सी कुछ साल बाद नहीं होवांगे जो समय दे च बने हैं समा मिटा देंदा है मैं कल अर्ज कीती सी काल इतना प्रबल है ये तन चाहे गुरु पीर पैगंबर अवतार दा है समा मिटा देंदा है काल पाए ब्रह्मा बपधरा काल पाए शोजु अवतरा काल पाए करबेसन प्रगासा सकल काल का कियो तमाशा सारा संसार काल दा तमाशा है समय दा तमाशा है इस तमाशा की हो रहा है बनना हो रहा है मिटना हो रहा है मिलना बिछड़ना हो रहा है बनना मिटना हो रहा है एक तमाशा हो रहा है जो बन रहा है वो ही मिट रहा है जो मिल रहा है वो ही नाश हो जाता है इस समय च हो रहा है एक बच्चा ते बचपन दे च उलझिया रहिंदा है कौन काल नू वेखे पर जरा होर अगे वेखे काल तो भी अगे तो फिर वो अकाल है जिदी दृष्टि अकाल तक पहुंच गई जन्म मरण तो रहत हो जाएगा परम आनंद की प्राप्ति हो जाएगी अपनी दृष्टि अपनी समझ अपनी सुरत अकाल तक पहुंचानी है जिदी दृष्टि अकाल तक पहुंच गई उन्हों काल नहीं रोकेगा उदे अंदर काल दा भय भी नहीं रहेगा जैसे धन गुरु गोविंद सिंह जी महाराज दे मासूम लाडलिया नो मौत दा डर दे के भयभीत नहीं कीता जा सके तरह तरह दे भय दे साधन हरनाकश ने मुहैया कीते प्रहलाद वास्ते ओ नहीं डरिया क्योंकि दृष्टि अकाल ते काल की डराएगा दृष्टि ते अगे लंघ गई हुण मैं थोड़ा दोहरावा बच्चा अपने बचपन दे ची उलझिया रहिंदा है खिडौणियां दी खेड अपने हाण विच जवान भी अपनी जवानी ची उलझिया रहिंदा है अगे नहीं देखदा अपना हाण और अपनी वासना अपनियां कामनावां एक जवान जवानी तो अगे नहीं देखदा जबकि उसके जीवन विच कुछ अगे भी है प्रगट होवेगा सामने दिखाई देवेगा पर इतनी लंबी निगाह होवे होर भी अर्ज करदे हां बुढ़ा ए ते बुढ़ेपे नूं ही नहीं देखदा एक जवान अपनी जवानी दे उलझिया रहिंदा देखदा है एक बच्चा अपने बचपन दे उलझिया रहिंदा है बचपन नूं देखदा है बुढ़ा बुढ़ेपे च नहीं उलझिया रहिंदा बुढ़ा ते पिछे वेखण लग पैंदा है जवानी याद करन लग पैंदा है बचपन दियां गल्लां याद करन लग पैंदा है उहदी दृष्टि पिछे कर लैंदा है महाराज कहिंदे पिछा फेर ना मोड़ड़ा ना वेख पिछे
2: वेख ही ना, आज तू पिछे वेख रहे हैं, हो सकता है तेरा ध्यान तेरी सुरत बिल्कुल पिछे मुड़ जाए और मनुखा जन्म अजाई गवा दे। बाबा फरीद कहंदन देख फरीदा जे थिया दाड़ी होई भोर अग्गा नेड़ा आया पिछा रेया दोर पर ये पिछा वेखदा पिया है पिछोकड़ वेखदा पिया। जद बुढ़ा भी अग्गे नहीं वेखदा जवान किथे वेखे बच्चा किथे वेखे बच्चा बचपन दे चुलझिया होया है जवान जवानी दे चुलझिया होया है बुढ़ा उते पिछे वेखण लग पैंदा है। अगां को तरां धर्म दे मार्ग ते सुरत उदों चलदी है जद बचपन जवानी बुढ़ेपे तो कोई अग्गे वेखदा है इस तो अगे वेखता है निगाह नू लंबा करता है। अकाल दे दर्शन तो पहले जिन्हों काल दे दर्शन हो जान समझ लो अद्धी वाट तय हो गई है। अपने विच काल दे दर्शन होन फिर अपने विच ही अकाल दे दर्शन होन गए। नौनिध अमृत प्रभ का नाम देही में इसका विश्राम। दरअसल को काल नू ही नहीं वेखना चाहता तो अकाल नू किस तरह वेखेगा। दो लफ्ज होर भी दोहरावां ताकि गल पुख्ता हो जाए और पूरी जो है पकड़ दे चाह जाए। परमात्मा दे ज्ञान करके कोई मनुख परमात्मा दे मार्ग ते नहीं चलता। क्यों? जद परमात्मा मिलता है उदों ही परमात्मा दा ज्ञान मिलता है, पहले नहीं मिलता, नहीं मिलता। तुसी आखोगे फिर मैं कथा की सुना रहा, यह अक्षरी ज्ञान है, यह मैं पढ़े अर्थबोध पढ़े ने थानू सुना रहा, तुसी भी अर्थबोध सुनोगे, यह भी मैं अर्ज करते हैं। और यह रोज होंदा रहिंदा, कथनी बदनी कहन कहावन समझ परी तो बिसरे गावन। लेकिन यह चाहिदा है, यह कथनी भी चाहिदी है ताकि कुछ अकथ दी तरफ इशारे हो सकन। इस कथनी नु भी सुनना है ताकि इतना पता चले कि कुछ ऐसी भी दुनिया है जो इस कथनी तो अग्गे है, कथनी नहीं पहुंचदी, ऐसी दुनिया भी है। कथा उस दिन सफल हो गई। किस दिन सुनना सफल हो गया? जिस दिन सफल जो है समझ आ जाए प्रभु अकथ है, कथा नहीं हो सकती, नहीं हो सकती, कथा सुननी सफल हो गई। क्या हो कथी कथे कथ देखा मैं अकथ ना कथ ना जाए। नहीं कथन होना, नहीं कथ नहीं दे चाहता, पर ए भी ते कथा करके ही पता चलेगा ना। कथा सुनी हुई कथा कीती हुई ओदी सफल किदी? जेनू पता चल जाए वो अकथ है, कथा दे च नहीं आऊं।

ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਜਦ ਪਰਮਾਤਮਾ ਮਿਲਦਾ ਉਦੋਂ ਹੀ ਪਰਮਾਤਮਾ ਦਾ ਗਿਆਨ ਮਿਲਦਾ, ਜਦ ਗਿਆਨ ਮਿਲਦਾ ਉਦੋਂ ਹੀ ਭਗਵਾਨ ਮਿਲਦਾ, ਦੋਵੇਂ ਇਕੱਠੇ ਮਿਲਦੇ ਨੇ, ਅਲੱਗ ਅਲੱਗ ਨਹੀਂ ਮਿਲਦੇ। ਤੁਹਾਡੇ ਵਿੱਚੋਂ ਅਗਰ ਕੋਈ ਅਭਿਆਸ ਕਰਦੇ ਹੋਣਗੇ ਤੇ ਜ਼ਰੂਰ ਗੱਲ ਪਕੜਦੇ ਚਾਹੇਗੇ। ਕੋਈ ਮਨੁੱਖ ਐਸਾ ਕਹਿ ਸਕਦਾ ਧੁੱਪ ਤੇ ਅੱਜ ਨਿਕਲੀਏ ਪਰ ਸੂਰਜ ਤੇ ਅੱਜ ਚੜਿਆ ਹੀ ਕੋਈ ਨਹੀਂ? ਇਹ ਕਿਸ ਤਰ੍ਹਾਂ ਹੋ ਸਕਦਾ? ਜੇ ਧੁੱਪ ਨਿਕਲੀ ਤਾਂ ਸੂਰਜ ਵੀ ਚੜਿਆ, ਜੇ ਰੋਸ਼ਨੀ ਸੀ ਤਾਂ ਸੂਰਜ ਵੀ ਚੜਿਆ। ਤੇ ਕੋਈ ਆਖੇ ਸੂਰਜ ਤੇ ਸਾਹਮਣੇ ਦਿਖਾਈ ਦਿੰਦਾ ਪਿਆ, ਚਾਨਣਾ ਤੇ ਹੈ ਹੀ ਕੋਈ ਨਹੀਂ? ਇਹ ਕਿਸ ਤਰ੍ਹਾਂ ਹੋ ਸਕਦਾ? ਸੂਰਜ ਹੈ ਤੋ ਚਾਨਣਾ ਹੈ, ਚਾਨਣਾ ਹੈ ਤੋ ਸੂਰਜ ਹੈ, ਗਿਆਨ ਹੈ ਤੋ ਭਗਵਾਨ ਹੈ, ਭਗਵਾਨ ਹੈ ਤੋ ਗਿਆਨ ਹੈ, ਦੋਵੇਂ ਇਕੱਠੇ ਪ੍ਰਗਟ ਹੁੰਦੇ ਨੇ, ਅਲੱਗ ਅਲੱਗ ਨਹੀਂ ਆਉਂਦੇ। ਬ੍ਰਹਮ ਗਿਆਨ ਇਹ ਮਿਸ਼ਰਤ ਸ਼ਬਦ ਨੇ, ਅਵਸਥਾ ਵੀ ਮਿਸ਼ਰਤ ਹੈ। ਬ੍ਰਹਮ ਤੇ ਬ੍ਰਹਮ ਦਾ ਗਿਆਨ ਦੋਵੇਂ ਇਕੱਠੇ ਪ੍ਰਗਟ ਹੁੰਦੇ, ਸੂਰਜ ਤੇ ਸੂਰਜ ਦਾ ਚਾਨਣਾ ਦੋਵੇਂ ਇਕੱਠੇ ਪ੍ਰਗਟ ਹੁੰਦੇ, ਅਲੱਗ ਅਲੱਗ ਨਹੀਂ ਪ੍ਰਗਟ ਹੁੰਦੇ। ਸੂਰਜ ਅੱਜ ਚੜਿਆ ਤੇ ਚਾਨਣਾ ਕੱਲ ਹੋਵੇਗਾ, ਜਾਂ ਚਾਨਣਾ ਅੱਜ ਹੋ ਗਿਆ ਤੇ ਸੂਰਜ ਕੱਲ ਨਿਕਲੇਗਾ, ਐਸਾ ਨਹੀਂ ਹੈ। ਬ੍ਰਹਮ ਅੱਜ ਮਿਲ ਗਿਆ ਤੇ ਗਿਆਨ ਕੱਲ ਮਿਲੇਗਾ, ਜਾਂ ਗਿਆਨ ਅੱਜ ਮਿਲ ਗਿਆ ਤੇ ਬ੍ਰਹਮ ਕੱਲ ਮਿਲੇਗਾ, ਐਸਾ ਨਹੀਂ ਹੈ। ਦੋਵੇਂ ਇਕੱਠੇ ਮਿਲਦੇ, ਦੋਵੇਂ ਇਕੱਠੇ ਮਿਲਦੇ। ਜਦ ਬ੍ਰਹਮ ਦਾ ਗਿਆਨ ਬ੍ਰਹਮ ਦੇ ਨਾਲ ਹੀ ਮਿਲਦਾ, ਤੋ ਬ੍ਰਹਮ ਦੇ ਮਾਰਗ ਤੇ ਕਿਸ ਤਰ੍ਹਾਂ ਚੱਲੀਏ? ਅਕਸ਼ਰੀ ਗਿਆਨ ਕਰਕੇ, ਇਹ ਅਖਰੀ ਗਿਆਨ ਮੈਂ ਤੁਹਾਨੂੰ ਸਰਵਨ ਕਰਾ ਰਿਹਾ, ਇਸ ਕਰਕੇ ਪ੍ਰੇਰਣਾ ਮਿਲੇਗੀ। ਤੇ ਇਸ ਤੇ ਕਿਧਰੇ ਭਰੋਸਾ ਬੱਝ ਜਾਏ ਤੇ ਮਨੁੱਖ ਚੱਲ ਪਵੇ, ਚੱਲੇ ਕਿ ਉਸਦਾ ਧਿਆਨ। ਅਗਰ ਇੱਕ ਜਵਾਨ ਜਵਾਨੀ ਚ ਹੀ ਉਲਝਿਆ ਪਿਆ ਤੇ ਕਿਤਨਾ ਹੀ ਪਾਠ ਕਰਦਾ ਹੋਵੇ, ਕਿਤਨਾ ਸਤਸੰਗ ਕਰਦਾ ਹੋਵੇ, ਅਜੇ ਧਿਆਨ ਅੱਗੇ ਨਹੀਂ ਚੱਲਿਆ। ਇਹ ਵੀ ਅਰਜ਼ ਕਰਦੇ ਹਾਂ, ਅਜੇ ਸੁਰਤ ਅੱਗੇ ਨਹੀਂ ਗਈ। ਅਗਾਂਖੂ ਤਰਾਂਗ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਅਪਰਾਧ। ਅਕਾਲ ਮਿਲਦਾ ਤਾਂ ਦੋਵੇਂ ਇਕੱਠੇ ਮਿਲਦੇ। ਜਿਸ ਦੀ ਦ੍ਰਿਸ਼ਟੀ ਪਹਿਲੇ ਕਾਲ ਤੇ ਪਹੁੰਚ ਗਈ, ਬੜਾ ਮਹਾਨ ਮਨੁੱਖ ਹੈ। ਮਨੁੱਖ ਆਪਣੇ ਵਿੱਚ ਜਨਮ ਨੂੰ ਵੇਖਦਾ, ਜੀਵਨ ਨੂੰ ਵੇਖਦਾ, ਮਰਨ ਨੂੰ ਨਹੀਂ। ਇਹ ਵੀ ਮੈਂ ਉਸ ਕਰਦਾ। ਪੰਜਾਬ ਦਾ ਇੱਕ ਛੋਟਾ ਜਿਹਾ ਕਸਬਾ ਗੁਨਿਆਣਾ ਮੰਡੀ ਬਠਿੰਡੇ ਦੇ ਕੋਲ, ਬਹਾਦਰੋਂ ਦੀ ਸੰਗਰਾਂਦ ਸੀ ਤੇ ਪ੍ਰਬੰਧਕਾਂ ਨੇ ਮੈਨੂੰ ਕਹਿ ਦਿੱਤਾ, ਗਿਆਨੀ ਜੀ ਅੱਜ ਬਹਾਦਰੋਂ ਦੇ ਸੰਗਰਾਂਦ ਦੀ ਕਥਾ ਕਰ ਦੋ। ਹਫ਼ਤਾ ਮੈਂ ਰਹਿਣਾ ਸੀ, ਮੈਂ ਠੀਕ ਹੈ। ਉਸ ਸੰਗਰਾਂਦ ਦੀ ਕਥਾ ਦੇ ਚ ਇੱਕ ਪੰਕਤੀ ਹੈ, ਬਹਾਦਰੋਂ ਦੇ ਮਹੀਨੇ, ਬਹਾਦੋ ਦਾ ਮਤਲਬ ਹੈ ਬਹਾਦੋ, ਛਿੱਠੇ ਪੈ ਗਏ ਪਾਣੀ ਦੇ, ਠੰਡ ਹੋ ਗਏ, ਬਰਸਾਤ ਹੋ ਜਾਂਦੀ ਹੈ, ਧੁੱਪ ਨਿਕਲ ਆ ਗਈ ਗਰਮ, ਦੋ ਬਾਦੋਏ। ਹਰ ਮਹੀਨੇ ਦਾ ਨਾਂ ਉਹਦੇ ਸਵਾਲ ਦੇ ਮੁਤਾਬਕ ਰੱਖਿਆ ਗਿਆ ਸੀ, 12 ਮਹੀਨੇ ਦੇ ਨਾਮ ਬਿਕਮਣੀ ਸੰਮਤ ਦੇ ਮੁਤਾਬਕ ਬਾਦੋਏ। ਹੁਣੇ ਠੰਡ, ਹੁਣੇ ਗਰਮੀ, ਹੁਣੇ ਗਰਮੀ, ਹੁਣੇ ਠੰਡ। ਬਾਦਲੋਂ ਦੀ ਛੋਟੀ ਛੋਟੀ ਬਾਰਿਸ਼ ਹੁੰਦੀ ਰਹਿੰਦੀ ਹੈ, 5 ਮਿੰਟ ਹੋ ਗਈ, 2 ਮਿੰਟ ਹੋ ਗਈ, ਫਿਰ ਧੁੱਪ ਨਿਕਲਾਈ ਗਰਮੀ, ਹੁਣੇ ਠੰਡ, ਹੁਣੇ ਗਰਮੀ, ਬਾਦੋਏ। ਕਈ ਮਨੁੱਖ ਵੀ ਬਾਦਲੋਂ ਦੀ ਤਰ੍ਹਾਂ ਆਉਂਦੇ ਨੇ, ਗੁਰਦੁਆਰੇ ਬੈਠੇ ਨੇ ਬਿਲਕੁਲ ਠੰਡੇ, ਸ਼ਾਂਤ, ਕਰ ਗਏ ਪਰਤੂ ਪਾ ਦਿੱਤਾ, ਉਬਲ ਗਏ, ਤਪ ਗਏ, ਹੁਣੇ ਬੜੇ ਆਨੰਦਮਈ ਬੈਠੇ ਸਨ, ਹੁਣੇ ਚਿੰਤਾ ਤੁਰ ਹੋ ਗਏ, ਹੁਣੇ ਬੜਾ ਸ਼ਾਂਤਮਈ ਬੈਠਾ ਸੀ, ਹੁਣੇ ਕ੍ਰੋਧੀ ਹੋ ਗਿਆ, ਪਾ ਦੋਏ। ਹੁਣੇ ਤੇ ਬੜੀ ਪਰਉਪਕਾਰ ਦੀ ਅੰਦਰ ਬਿਰਤੀਆਂ ਕੰਮ ਪਈਆਂ ਕਰਦੀਆਂ ਸਨ, ਹੁਣ ਦੁਰਾਚਾਰ, ਹੁਣੇ ਤੇ ਬੜਾ ਮਿੱਠਾ ਬੋਲ ਰਿਹਾ ਸੀ, ਹੁਣ ਬੜਾ ਕੁਰਖ ਤੇ ਕੌਲਾ, ਪਾ ਦੋਏ। ਬਹੁਤੇ ਮਨੁੱਖ ਤਾਂ ਬਾਦਲੋਂ ਦੀ ਤਰ੍ਹਾਂ, ਦੋ ਬਹਾ ਨੇ। ਇੱਕ ਘੰਟੇ ਦੀ ਕਥਾ ਦੇ ਚ ਗਾਲਬਨ ਮੈਂ 20 ਮਿੰਟ ਤੇ ਬਾਕੀ ਪੰਕਤੀਆਂ ਤੇ ਲਾਏ,

0: 40 मिनट एक पंक्ति चलाए, वो पंक्ति है हाथ मरोड़े तन कपे स्याऊ होवा से। आखिरी प्राण आयुर्वेद के मुताबिक धर्म ग्रंथा के मुताबिक मनुख की नाभी दे छे, आखिरी प्राण नाभी नु गंड भी खुल कहंदे ने, आज काल खुले तेरी गांठड़ी। ਇਹ ਗੰਢ ਦੋ ਹਾਲਤਾਂ ਵਿਚ ਖੁੱਲਦੀ ਹੈ, ਇੱਕ ਮੌਤ ਦੇ ਸਮੇਂ, ਕਾਲ ਦੇ ਸਮੇਂ। ਇੱਕ ਦ੍ਰਿਸ਼ਟੀ ਜਦ ਅਕਾਲ ਤੇ ਪਹੁੰਚ ਜਾਏ ਉਸ ਵਕਤ ਖੁੱਲਦੀ ਹੈ। ਕਾਲ ਆ ਗਏ ਤੇ ਦ੍ਰਿਸ਼ਟੀ ਵੀ ਕਾਲ ਤੇ ਨਹੀਂ ਸੀ, ਕਾਲ ਨੇ ਗੰਢ ਖੋਲ ਦਿੱਤੀ, ਮੌਤ ਨੇ ਗੰਢ ਖੋਲ ਦਿੱਤੀ। ਆਜ ਕਾਲ ਖੁੱਲੇ ਤੇਰੀ ਗਾਂਠੜੀ, जैसे नाभी खुलदी है ते आखरी प्राण निकलदा है, तो शरीर दी जो हालत आउंदी है, गुरु अर्जन देव जी महाराज लिखदे ने, हथ मरोड़े तन कपे स्याऊ होआ से। अज मुठियां बंद आउंदियां, दंदियां वजदियां, शरीर ते कंबड़ी छिड़ जांदी है, हिटकी आउंदी है। सियाणे अंदाजा ला लैंदे ने गंढ खुल गए, नाभी खुल गए। एक मौत दी चोट नाल, काल दी चोट नाल एक गंढ खुलदी है, एक अकाल दी चोट नाल खुलदी है। काल दी चोट नाल ए जद गंढ खुलदी है, शरीर दी मौत हो जाती है, तन मर जाता है। मन सूक्ष्म शरीर दूजे शरीर की यात्रा दे चला जाता है, किसी दूजे शरीर दे गर्भ दे प्रवेश कर जाता है। जे मौत हर समय घटित हो रही है तो गर्भ भी हर समय उपलब्ध ने। इसनु धार्मिक अनुभवी पुरुष इंज कहते हैं। लखा मनुख रोज मर रहे हैं, गर्भ धारण करने की उपलब्धि हर वक्त मौजूद है। आम साधारण मनुख प्रवेश कर जाता है, क्योंकि तन की मौत हुई है, सूक्ष्म शरीर की तो मौत हो ही नहीं। इस सूक्ष्म शरीर का खुलासा किस वक्त करांगा। इनू मन भी कहते ने, इनू आत्मा भी कहते ने, और इनू सूक्ष्म शरीर भी कहते ने। इनरल बॉडी, अंदर एक शरीर, शरीर के अंदर एक शरीर, पर वह निराकार शरीर है, आकार नहीं रखता। विचारां दा प्रवाह, सोचनी दा प्रवाह, यादां दा प्रवाह, संस्कारां दा इकट्ठ कह लो एक हवा है पूरे शरीर विच। गंढ जद खुल रही है, सूक्ष्म शरीर दा इस अस्थूल शरीर नाल संबंध टूट जांदा है। दोहां दा संबंध बना रखे है प्राणा ने, आखिरी प्राण नाभी दे च है। जितने चिर तक आखिरी प्राण नाभी विचों रुखसत नहीं आता, यह सूक्ष्म शरीर का संबंध अस्थूल शरीर नाल बनिया रहिंदा है। जैसे वह गंढ खुलदी है मौत की चोट नाल, आखिरी प्राण रुखसत आता है तो तन दस देंदा है, क्योंकि तन दे चों सूक्ष्म शरीर निकलदा है। हथ मरोड़े तन कपे स्याऊ होआ से। काल नाल ए गंढ खुलिए, दूजा तन मिल जांदा है उस सूक्ष्म शरीर नूं, पर अकाल दी चोट नाल ए गंढ खुलिए, ਇਹ ਸੂਕਸ਼ਮ ਸਰੀਰ ਨਿਰੰਕਾਰ ਵਿਚ ਇੰਜ ਲੀਨ ਹੋ ਜਾਂਦਾ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ, ਕਿਉਂਕਿ ਸੂਕਸ਼ਮ ਸਰੀਰ ਨਿਰਾਕਾਰ ਹੈ, ਨਿਰਾਕਾਰ ਨਿਰਾਕਾਰ ਵਿਚ ਲੀਨ ਹੋ ਜਾਂਦਾ। ਇਸੇ ਨੂੰ ਕਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਹੁਣ ਮੈਂ ਫਿਰ ਦੁਹਰਾਵਾਂ ਤਾਂ ਕਿ ਗੱਲ ਪੂਰੀ ਪਕੜਦੇ ਚ ਆ ਜਾਏ। ਪਰਮਾਤਮਾ ਦੇ ਗਿਆਨ ਕਰਕੇ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ, ਨਹੀਂ ਚੱਲਦਾ। ਮੈਂ ਉੱਥੇ ਕਾਲ ਦੀ ਮੌਤ ਦੀ ਸਾਰੀ ਕਥਾ ਕੀਤੀ। ਘੰਟਾ ਲੰਘ ਗਿਆ, ਸਮਾਪਤੀ ਹੋਈ। 20 ਮਿੰਟ ਮੈਂ ਬਾਕੀ ਪੰਕਤੀਆਂ ਦੀ ਵਿਚਾਰ ਕੀਤੀ, 40 ਮਿੰਟ ਇਸ ਇੱਕ ਪੰਕਤੀ ਦੀ। ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਸਮਾਪਤੀ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ, ਸਾਹਮਣੇ ਗੁਰਦੁਆਰਾ ਸਾਹਿਬ ਦਾ ਰੈਸਟ ਹਾਊਸ ਹੈ, ਉੱਥੇ ਮੇਰੀ ਰਿਹਾਇਸ਼ ਸੀ। ਬਾਹਰ 5-7 ਬੰਦਿਆਂ ਨੇ ਮੈਨੂੰ ਘੇਰ ਲਿਆ ਤੇ 5-7 ਬੀਬੀਆਂ ਨੇ ਕਹਿਣ ਲੱਗੇ, ਗਿਆਨੀ ਜੀ ਬਾਗਾਂ ਭਰੀ ਸੰਗਰਾਂਦ ਦਾ ਦਿਹਾੜਾ ਸੀ, ਮੌਤ ਦੀਆਂ ਗੱਲਾਂ ਸੁਣਾ ਕੇ ਸੱਤਿਆਨਾਸ਼ ਕਰ ਛੱਡਿਆ ਤੁਸੀਂ। ਬਾਗਾਂ ਭਰੀ ਸੰਗਰਾਂਦ ਦਾ ਦਿਹਾੜਾ ਸੀ ਤੇ ਮੈਂ ਕਹੀ ਪੰਕਤੀ ਬਾਗਾਂ ਭਰੇ ਦਿਹਾੜੇ ਦੇ ਚੀ ਹੈ ਲਿਖੀ ਹੋਈ, ਹੁਣ ਮੈਂ ਕੱਢ ਦਿਆਂ ਜੀ ਹੈ ਲਿਖੀ ਹੋਈ, ਹੁਣ ਮੈਂ ਕੱਢ ਦਿਆਂ। ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਆਪਦੀ ਗਿਆਤ ਲਈ ਅਰਜ਼ ਕਰਾਂ, ਕਾਲ ਤੱਕ ਵੀ ਦ੍ਰਿਸ਼ਟੀ ਕੋਈ ਕਰੋੜਾਂ ਵਿੱਚ ਇੱਕ ਅੱਧੀ ਪਹੁੰਚਦੀ ਹੈ। ਉਹ ਜਿਹੜੀ ਇੱਕ ਅੱਧੀ ਦ੍ਰਿਸ਼ਟੀ ਕਾਲ ਤੱਕ ਪਹੁੰਚਦੀ ਹੈ, ਉਸੇ ਦੀ ਅਕਾਲ ਤੱਕ ਪਹੁੰਚਦੀ ਹੈ, ਦੂਸਰੇ ਦੀ ਨਹੀਂ ਪਹੁੰਚਦੀ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਨੂੰ ਤੋਂ ਬਾਅਦ ਵਿੱਚ ਕਬੂਲ ਕਰ, ਗੱਲ ਛੱਡ ਪਰਮਾਤਮਾ ਦੀ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ ਹੋਏ ਸਬਨ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਹੁਣ ਬਾਕੀ ਦੋ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਾਂ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਜੀ। ਜਪ ਕਰ ਰਿਹਾ ਵਾਹਿਗੁਰੂ, ਵਾਹਿਗੁਰੂ ਪੂਰੀ ਸਾਵਧਾਨੀ, ਪੂਰੀ ਇਕਾਗਰਤਾ, ਬਾਣੀ ਦਾ ਜਪ ਕਰ ਰਿਹਾ। ਜਪਜੀ ਸਾਹਿਬ, ਜਾਪ ਸਾਹਿਬ ਜਾਂ ਸੁਖਮਨੀ ਸਾਹਿਬ, ਨਿਤਨੇਮ, ਪੂਰੀ ਸਾਵਧਾਨੀ, ਪੂਰੀ ਇਕਾਗਰਤਾ। ਜਿਸ ਕੰਮ ਵਿੱਚ ਇਕਾਗਰਤਾ ਪੂਰੀ ਨਾ ਹੋਵੇ, ਧਿਆਨ ਪੂਰਾ ਨਾ ਹੋਵੇ, ਉਸ ਕੰਮ ਨੂੰ ਪਾਇਆ ਤਕਮੀਲ ਤੱਕ ਲੈ ਜਾਣਾ ਵੀ ਬੜਾ ਔਖਾ ਹੈ। ਇਹ ਵੀ ਮੈਂ ਅਰਜ਼ ਕਰਦਾ। ਲੇਕਿਨ ਪੂਰੀ ਇਕਾਗਰਤਾ, ਪੂਰੀ ਸਾਵਧਾਨੀ ਕਿਹੜੇ ਕੰਮ ਦੇ ਚ ਆਉਂਦੀ ਹੈ? ਜਿਹਦੇ ਚ ਕੋਈ ਖਤਰਾ ਹੋਵੇ, ਕਾਰੋਬਾਰ ਵਿੱਚ ਵੀ ਖਤਰਾ ਹੈ, ਪੂਰੀ ਸਾਵਧਾਨੀ ਨਾ ਵਰਤੀ, ਇਕਾਗਰਤਾ ਨਾ ਵਰਤੀ, ਘਾਟਾ ਪੈ ਸਕਦਾ, ਖਤਰਾ, ਨੁਕਸਾਨ ਹੋ ਸਕਦਾ। ਜਿਸ ਕੰਮ ਵਿੱਚ ਖਤਰਾ ਨਾ ਹੋਵੇ, ਉਸ ਕੰਮ ਵਿੱਚ ਮਨੁੱਖ ਸਾਵਧਾਨੀ ਨਹੀਂ ਦਿੰਦਾ, ਇਕਾਗਰਤਾ ਨਹੀਂ ਦਿੰਦਾ। ਜੈਸੇ ਮੈਂ ਉਦਾਹਰਣ ਦਿੱਤੇ ਸਨ ਤੇ ਤੁਹਾਡੇ ਸਾਹਮਣੇ ਥੋੜਾ ਜਿਹਾ ਹੋਰ ਖੋਲਾ। ਨਵੀਂ ਨਵੀਂ ਕਾਰ ਚਲਾਉਣੀ ਸਿੱਖਣੀ ਹੈ ਮਨੁੱਖ ਨੇ, ਬੜੀ ਸਾਵਧਾਨੀ, ਬੜੀ ਇਕਾਗਰਤਾ। ਉਹਨੂੰ ਪਤਾ ਹੈ ਮੇਰੀ ਇਕਾਗਰਤਾ ਭੰਗ ਹੋ ਗਈ, ਸਾਵਧਾਨੀ ਭੰਗ ਹੋ ਗਈ, ਨਾ ਕਾਰ ਰਹਿ ਗਈ ਨਾ ਮੈਂ ਰਹਾਂਗਾ, ਗਈ ਕਾਰ ਵੀ ਤੇ ਮੈਂ ਵੀ, ਖਤਰਾ। ਤੋ ਪੂਰੀ ਸਾਵਧਾਨੀ ਹੈ, ਪੂਰੀ ਇਕਾਗਰਤਾ ਹੈ, ਪਰ ਚਲਾਉਣ ਦਾ ਅਭਿਆਸ ਪੱਕ ਗਿਆ, ਚਲਾਉਣਾ ਸੁਭਾਅ ਬਣ ਗਿਆ, ਹੁਣ ਸਾਵਧਾਨੀ ਖੋ ਗਈ, ਇਕਾਗਰਤਾ ਵੀ ਖੋ ਗਈ। ਹੁਣ ਨਾਲ ਬੈਠੇ ਸਾਥੀ ਨਾਲ ਤੇ ਗੱਪ ਸ਼ੱਪ ਕਰਦਾ, ਕਾਰ ਚਲਾ ਰਿਹਾ, ਹੁਣ ਤੇ ਟੇਪ ਸੁਣਦਾ ਹੋਇਆ ਕਾਰ ਚਲਾ ਰਿਹਾ, ਹੁਣ ਸਾਵਧਾਨੀ ਨਹੀਂ ਹੈ ਇਤਨੇ, ਹੁਣ ਉਤਨੀ ਇਕਾਗਰਤਾ ਨਹੀਂ, ਪੂਰੀ ਇਕਾਗਰਤਾ ਨਹੀਂ ਹੈ। ਪੂਰੀ ਇਕਾਗਰਤਾ ਕਿਸਦੇ ਚ ਆਉਂਦੀ ਹੈ? ਪੂਰੀ ਸਾਵਧਾਨੀ ਕਿਸਦੇ ਚ ਆਉਂਦੀ ਹੈ? ਜਿਹਦੇ ਚ ਬਹੁਤ ਵੱਡਾ ਖਤਰਾ ਹੋਵੇ, ਨਹੀਂ ਤੇ ਸਾਵਧਾਨੀ ਨਹੀਂ ਆਉਂਦੀ, ਇਕਾਗਰਤਾ ਨਹੀਂ ਆਉਂਦੀ। ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀ। ਹੁਣ ਤੁਸੀਂ ਆਖੋਗੇ ਖਤਰੇ ਤੋਂ ਬਿਨਾਂ ਇਕਾਗਰਤਾ ਨਹੀਂ ਆਉਂਦੀ, ਸਾਵਧਾਨੀ ਨਹੀਂ ਆਉਂਦੀ, ਤਾਂ ਨਾਮ ਜਪਣ ਵਿੱਚ ਕਿਹੜਾ ਖਤਰਾ ਪੈਦਾ ਕਰੀਏ? ਫਿਰ ਨਾਮ ਜਪਣ ਵਾਲੇ ਦੀ ਤੇ ਲੋਕੀ ਉਪਮਾ ਕਰਦੇ ਨੇ, ਸਾਵਧਾਨੀ ਤੇ ਰਹਿੰਦੀ ਨੇ, ਇਕਾਗਰਤਾ ਤੇ ਰਹਿੰਦੀ ਨੇ, ਨਾ ਪਾਠ ਦੇ ਚ, ਨਾ ਸੇਵਾ ਦੇ ਚ, ਨਾ ਜਪ ਦੇ ਚ, ਨਾ ਤਪ ਦੇ ਚ, ਲੋਕੀ ਤੇ ਉਪਮਾ ਕਰਨ ਲੱਗ ਪੈਂਦੇ ਨੇ, ਜਪ ਕਰਦਾ, ਤਪ ਕਰਦਾ, ਬਾਣੀ ਪੜਦਾ, ਸਾਵਧਾਨੀ ਨਹੀਂ ਰਹਿੰਦੇ।
1: एकाग्रता नहीं रहती।
0: क्यों? मनुख किसे खतरे नो महसूस नहीं करता। तो तुसी आखोगे खामा खा कोई खतरा खड़ा करिए, फिर परमात्मा दे नाम जपण दे च किड़ा खतरा सामने ले आइए ताकि मन एकाग्र होवे ते सावधानी होवे। मैं फिर अर्ज करा बिना खतरे तो सावधानी नहीं होंदी, बिना खतरे तो एकाग्रता नहीं होंदी। उदाहरण मैं थोड़े सामने दिता है, नवा नवा जद बंदा स्कूटर चलाना सीखता है, मैं देखा बड़ी सावधानी बड़ी एकाग्रता। मैं पहली पहली दफा चलाना सीखा सी ते गिर गया, मुड़ के मैं हाथ ही नहीं लाया। अगर सावधानी ना हो, एकाग्रता ना हो, लत्तां बाहां बंदा तुड़ाएगा। तो पूरी एकाग्रता पूरी सावधानी, थोड़ी जिया भी सावधानी हटी। भारत दिया सड़कां ते थां थां ते लिखिया होया है सावधानी हटी दुर्घटना घटी, उत्थे लिखिया होया जगह जगह सावधानी हटी दुर्घटना घटी। हो जाएगी दुर्घटना अगर सावधानी नहीं है। प्रभु की उस्तत करो संत में, सावधान एकाग्र चेत। बड़ी सावधानी बड़ी एकाग्रता, चित दी एकाग्रता। तो फिर तर्क खड़ा होवेगा, खतरे तो बिना तो एकाग्रता नहीं है, खतरे तो बिना सावधानी नहीं है। तो फिर की करिए, किसे खतरे नो जन्म देइए, कोई खतरा पैदा करिए। गुरबाणी कहती है खतरा पैदा करने की लोड़ नहीं, खतरा हर वक्त मंडला रहे है,
1: हर वक्त मंडला रहे है।
0: धन गुरु तेग बहादुर साहब जी महाराज दे बोल मैं थोड़े सामने रखा, काल ब्यारल ज्यो पर ओ डोले, मुख पसारे मीत, आज काल फुन तोहे गरस है, समझ राखो चीत। शिवजी दे कण गले देच सप्पां दी माला आउंदी है, कोबरा नाग फनियर नाग। महाराज कहिंदे ने तेरे सिर दे उते चारों पासे फनियर नाग घूम रहे है, चारों पासे, और उन्हें मुंह भी अड्डिया हुआ है, डंग मारन वास्ते उन्हें मुंह भी अड्डिया हुआ है। आज काल उन तोहे गरस है,
1: आज या कल
0: इसने तेन डंग मारना मारना। बड़े ध्यान नाल सुनना, किधरों गुनियाने मंडी वाला मन ना बनाना, आया कथा सुनते सुनाते की पैन। काल ब्याल ज्यो पर ओ डोले, शिवजी अपने गल दे सप रखदा सी, सिर्फ सुचेत करने वास्ते लोगों नूं, तन दे उते राख मलदा सी। एक दिन सप ने डंग मारना, ये तन राख हो जाएगा, खाक हो जाएगा। एक एक बंदे नूं की समझांदा रहे, आदमी थक जांदा बोल बोल के। उन्हें प्रतीक चुन रहे सन, निशान बना रहे सन, सप घूमदा पिया गल दे, हर एक दे गल दे सप घूम रहा है, हर एक दा तन राख हो जाएगा। तो तन ते स्वा मल के रखदा सी, जिथो जाए लंघे, कोई ज्ञान ध्यान दी गल पुछना चाहे मैनू वेख लो ते ज्ञान ले लो, मैनू वेख लो, मैनू वेख के ज्ञान ले लो। मैं एक सूफी फकीर दी गाथा पढ़ रहा सी, सवेरे सवेरे भिक्षा नू निकलदा सी,
1: अज भी निकले।
0: एक द्वार ते दस्तक दिती एक बिरध माता ने, ओदे खप्पर दे च रसद पानी पाईए चल पिया। ओ बुढ़ी मां कहिंदी है, फकीर साईं कोई खुदा दी गल सुना के जा, जल्दी चल पिया भिक्षा लेके, कोई खुदा दी गल सुना के जा। फकीर कहिंदा जे मेरे लंघन नाल तेनों कुछ नहीं मिलिया
1: ਤਾਂ ਮੇਰੇ ਬੋਲਣ ਨਾਲ ਵੀ ਤੈਨੂੰ ਕੁਛ ਨਹੀਂ ਮਿਲਣਾ। ਇਹ ਵੀ ਮੈਂ ਅਰਜ਼ ਕਰ ਦੇਣਾ,
0: ਮੇਰੇ ਇੱਥੋਂ ਲੰਘ ਜਾਣ ਨਾਲ ਜੇ ਤੈਨੂੰ ਕੁਛ ਨਹੀਂ ਮਿਲਿਆ, ਕੋਈ ਸੰਦੇਸ਼ਾ ਤੈਨੂੰ ਨਹੀਂ ਮਿਲਿਆ, ਤਾਂ ਮੇਰੇ ਬੋਲਣ ਨਾਲ ਵੀ ਤੂੰ ਸੰਦੇਸ਼ਾ ਨਹੀਂ ਲੈ ਸਕੇਂਗੇ, ਕੋਈ ਇਸ਼ਾਰਾ ਨਹੀਂ ਲੈ ਸਕੇਂਗੇ। ਫਿਰ ਇਹਨਾਂ ਗੱਲਾਂ ਨੂੰ ਤਾਂ ਮੈਂ ਬਾਅਦ ਵਿੱਚ ਖੋਲਾਂਗਾ, ਮੁਕਤਸਰ ਅਰਜ਼ ਕਰਾਂਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕਾਲ ਬਿਆਲ ਜਿਉ ਪਰ ਉਹ ਡੋਲੇ ਮੁਖ ਪਸਾਰੇ ਮੇਤ। ਕਾਲ ਦਾ ਸੱਪ ਮੂੰਹ ਅੜ ਕੇ ਹਰ ਵਕਤ ਤੇਰੇ ਸਿਰ ਦੇ ਉੱਤੇ ਘੁੰਮ ਰਿਹਾ, ਘੁੰਮ ਰਿਹਾ, ਘੁੰਮ ਰਿਹਾ। ਆਜ ਕਾਲ ਫੁਨ ਤੋਹੇ ਗ੍ਰਸ ਹੈ, ਨਿਰਾ ਘੁੰਮੇ ਨਹੀਂ ਰਿਹਾ, ਨਿਰਾ ਉਹਨੇ ਮੂੰਹ ਹੀ ਨਹੀਂ ਅੜਿਆ ਹੋਇਆ। ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨਾ। ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰਾਖੋ ਚੀਤ। ਸ਼ਬਦ ਇੱਥੋਂ ਸ਼ੁਰੂ ਹੁੰਦਾ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਕੀਤ। ਇਹ ਪਹਿਲੀਆਂ ਪੰਕਤੀਆਂ ਨੇ, ਔਰ ਇਹਨਾਂ ਪਹਿਲੀਆਂ ਪੰਕਤੀਆਂ ਦੇ ਨਾਲ ਇਹ ਪੰਕਤੀਆਂ ਜੋੜ ਦਿੱਤੀਆਂ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਕੀਤ। ਕਰ ਸਾਧ ਸੰਗਤ ਸਿਮਰ ਮਾਗੋ ਓਹੇ ਪਤਤ ਪੁਨੀਤ। ਪਰ ਇਹ ਪੰਕਤੀਆਂ ਕਾਲ ਬਿਆਲ ਜੋ ਪਰ ਉਹ ਡੋਲੇ ਮੁਖ ਪਸਾਰੇ ਮੇ, ਐਸਾ ਕਿਉਂ? ਬਿਨਾਂ ਖਤਰੇ ਤੋਂ ਸਾਵਧਾਨੀ ਨਹੀਂ, ਇਕਾਗਰਤਾ ਨਹੀਂ, ਖਤਰੇ ਦਾ ਅਹਿਸਾਸ ਕਰਾ ਰਹੇ ਨੇ, ਤੇਰੇ ਸਿਰ ਦੇ ਉੱਤੇ ਸੱਪ ਗੁੰਮ ਰਿਹਾ, ਇਹ ਕਾਲ ਗੁੰਮ ਰਿਹਾ, ਇਹਨੇ ਮੂੰਹ ਵੱਢਿਆ ਹੋਇਆ। ਹੁਣ ਮੈਂ ਖੁਲਾਸਾ ਕਰਾਂ, ਕਾਲ ਦੇ ਗਿਆਨ ਤੋਂ ਮਨੁੱਖ ਅਕਾਲ ਦੇ ਮਾਰਗ ਤੇ ਚੱਲਦਾ, ਕਾਲ ਦੇ ਧਿਆਨ ਤੋਂ ਮਨੁੱਖ ਦਾ ਧਿਆਨ ਅਕਾਲ ਤੱਕ ਪਹੁੰਚਦਾ। ਜਿਹਦਾ ਗਿਆਨ ਕਾਲ ਤੱਕ ਨਹੀਂ ਪਹੁੰਚਿਆ, ਸਵਾਲ ਹੀ ਨਹੀਂ ਪੈਦਾ ਹੁੰਦਾ ਅਕਾਲ ਦਾ ਗਿਆਨ ਮਿਲੇ। ਜਿਹਦਾ ਧਿਆਨ ਕਾਲ ਤੱਕ ਨਹੀਂ ਪਹੁੰਚਿਆ, ਅਕਾਲ ਤੱਕ ਨਹੀਂ ਪਹੁੰਚੇਗਾ। ਜਿਹਨੂੰ ਆਪਣਾ ਅੰਤ ਨਹੀਂ ਦਿਖਾਈ ਦੇਂਦਾ, ਬੇਅੰਤ ਕੀ ਹਾਕ ਦਿਖਾਈ ਦੇਵੇਗਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਪਰਮਾਤਮਾ ਦੀ ਗੱਲ ਛੱਡ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਏ ਸਭਨ ਕੀ ਰੇਨਕਾ, ਤੋਂ ਆਓ ਹਮਾਰੇ ਪਾਸ। ਜਿਨ੍ਹਾਂ ਨੇ ਸਾਧਨਾ ਕੀਤੀ ਤੇ ਜਿਨ੍ਹਾਂ ਦਾ ਧਿਆਨ ਚੱਲ ਪਿਆ ਇਸੇ ਗਿਆਨ, ਜਿੰਨੇ ਚਿਰ ਤੱਕ ਕਾਲ ਦਾ ਗਿਆਨ ਨਹੀਂ, ਕਾਲ ਦਾ ਧਿਆਨ ਨਹੀਂ, ਕਾਲ ਤੱਕ ਦ੍ਰਿਸ਼ਟੀ ਨਹੀਂ ਗਈ, ਇਹਦੀ ਧਿਆਨ ਦੀ ਇਕਾਗਰਤਾ ਨਹੀਂ ਬਣੇਗੀ, ਸਾਵਧਾਨੀ ਨਹੀਂ ਰਹੇਗੀ। ਸਾਵਧਾਨੀ ਤੇ ਖਤਰੇ ਕਰਕੇ ਆਉਂਦੀ ਹੈ, ਇਕਾਗਰਤਾ ਤੇ ਖਤਰੇ ਕਰਕੇ ਆਉਂਦੀ ਹੈ। ਤੇ ਮਹਾਰਾਜ ਕਹਿੰਦੇ ਨੇ, ਖਤਰਾ ਹਰ ਵਕਤ ਮੰਡਲਾ ਰਿਹਾ, ਹਰ ਵਕਤ। ਇੱਕ ਜਵਾਨ ਨੂੰ ਪੁੱਛੀਏ, ਤੇਰਾ ਬਚਪਨਾ ਕਿੱਥੇ? ਕਹਿੰਦਾ ਮਰ ਗਿਆ, ਖਤਮ। ਇੱਕ ਬੁੱਢੇ ਨੂੰ ਪੁੱਛੀਏ, ਤੇਰੀ ਜਵਾਨੀ ਕਿੱਥੇ? ਕਹਿੰਦਾ ਮਰ ਗਈ, ਖਤਮ। ਇਹ ਦੋ ਮੌਤਾਂ ਤੋਂ ਤੂੰ ਦੇਖ ਚੁੱਕਿਆ, ਆਪਣੇ ਬਚਪਨ ਦੀ ਮੌਤ, ਆਪਣੀ ਜਵਾਨੀ ਦੀ ਮੌਤ, ਇੱਕ ਬੁੱਢਾ ਮਨੁੱਖ ਦੇਖ ਰਿਹਾ। ਹੁਣ ਇਸ ਬੁੱਢੇ ਨੂੰ ਕਹੋ, ਤੂੰ ਆਪਣੀ ਮੌਤ ਦੇਖ, ਕਾਲ ਵੇਖ, ਪਰ ਉਹ ਜਵਾਨੀ ਦੇਖਣ ਲੱਗ ਪੈਂਦਾ, ਪਿੱਛੇ ਮੁੜਦਾ, ਉਹ ਬਚਪਨਾ ਵੇਖਣ ਲੱਗ ਪੈਂਦਾ। ਦੇਖ ਫਰੀਦਾ ਜੇਥੀਆ, ਦਾੜੀ ਹੋਈ ਭੋਰ, ਅੱਗਾ ਨੇੜਾ ਆਇਆ, ਪਿੱਛਾ ਰਿਹਾ ਦੋ। ਕਾਲ ਨੂੰ ਵੇਖ ਕੇ ਮਨੁੱਖ ਅਕਾਲ ਤੋਂ ਪ੍ਰਭਾਵਿਤ ਹੁੰਦਾ ਹੈ। ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ, ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸ ਨੂੰ ਯਾਦ ਨਹੀਂ ਕਰਦਾ, ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ,
1: ਜਿਸ ਤੋਂ ਮਨ ਪ੍ਰਭਾਵਿਤ ਨਹੀਂ,
0: ਉਹਦੀ ਪ੍ਰਾਪਤੀ ਲਈ ਮਨੁੱਖ ਨਾ ਸਮਾਂ ਕੱਢਦਾ, ਨਾ ਸੰਘਰਸ਼ ਕੱਢਦਾ, ਨਹੀਂ ਕਰਦਾ, ਕੋਈ ਸਮਾਂ ਨਹੀਂ ਅਕਾਲ ਵਾਸਤੇ, ਕੋਈ ਸਮਾਂ ਨਹੀਂ, ਕੋਈ ਸੰਘਰਸ਼ ਨਹੀਂ, ਕੋਈ ਮਿਹਨਤ ਨਹੀਂ, ਕਿਉਂ? ਅਕਾਲ ਤੋਂ ਮਨ ਪ੍ਰਭਾਵਿਤ ਹੀ ਨਹੀਂ। ਮੈਂ ਹੁਣ ਫਿਰ ਦੁਹਰਾਵਾਂ, ਇੱਕ ਬੱਚਾ ਆਪਣੇ ਬਚਪਨ ਦੇ ਉਲਝਿਆ ਹੋਇਆ,
1: ਇੱਕ ਜਵਾਨ
0: ਆਪਣੀ ਜਵਾਨੀ ਦੇ ਉਲਝਿਆ ਹੋਇਆ, 99% ਬੁੱਢੇ ਤੇ ਬੁਢੇਪੇ ਚ ਵੀ ਨਹੀਂ ਉਲਝੇ ਹੁੰਦੇ, ਧਿਆਨ ਪਿੱਛੇ ਕਰ ਲੈਂਦੇ ਨੇ, 10% ਆਪਣੇ ਬੁਢੇਪੇ ਚ ਉਲਝੇ ਹੋਏ ਹੋਣਗੇ। ਅੱਗੇ ਕੌਣ ਦੇਖਦਾ, ਅੱਗੇ ਨਹੀਂ ਕੋਈ ਦੇਖਦਾ। ਫੈਸਲਾ ਹੋਇਆ
1: ਇਹ ਮਾਸੂਮ ਬੱਚੇ ਡਰੇ ਹੀ ਨਹੀਂ,
0: ਭੈਭੀਤ ਹੀ ਨਹੀਂ ਹੋਏ,
1: ਕਾਰਨ
0: ਦ੍ਰਿਸ਼ਟੀ ਅਕਾਲ ਤੇ,
1: ਕਾਲ ਤੋਂ ਲੰਘ।
0: ਕਾਲ ਦਾ ਗਿਆਨ ਅਕਾਲ ਦੀ ਯਾਦ ਕਰਾਏਗਾ, ਮੌਤ ਦਾ ਗਿਆਨ ਪਰਮਾਤਮਾ ਦੇ ਧਿਆਨ ਜੋੜਨ ਦੇ ਸਹਾਇਕ ਹੋਵੇਗਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ, ਛੋੜ ਪਰਮਾਤਮਾ ਦੀ ਗੱਲ, ਪਹਿਲੇ ਮਰਨਾ ਕਬੂਲ ਕਰ। ਇੰਜ ਕਹਿ ਲੋ ਮਨੁੱਖ ਨੇ ਪਹਿਲੀ ਮੰਜ਼ਿਲ ਤੇ ਤੈਅ ਕਰ ਲਈ, ਜਿਹਨੂੰ ਸਤਸੰਗ ਕਰਦਿਆਂ ਕਰਦਿਆਂ ਕਾਲ ਦਿਖਾਈ ਦੇਣ ਲੱਗ ਪਏ, ਸੰਜਮੀ ਹੋ ਜਾਏਗਾ, ਉਸ ਤੋਂ ਕੁਝ ਗਲਤ ਵੀ ਨਹੀਂ ਹੋਵੇਗਾ, ਉਹ ਗਲਤ ਸੋਚੇਗਾ ਵੀ ਨਹੀਂ, ਗਲਤ ਕਰੇਗਾ ਵੀ ਨਹੀਂ, ਗਲਤ ਸੋਚੇਗਾ ਵੀ ਨਹੀਂ। ਇਹਦਾ ਪ੍ਰਤੱਖ ਰੂਪ ਦੇਖ ਸਕਦੇ ਹਾਂ, ਜਦ ਕੋਈ ਅਜ਼ੀਜ਼ ਸੰਬੰਧੀ ਅਕਾਰ ਉਹਨੂੰ ਆਪਣੇ ਹੀ ਮੋਢਿਆਂ ਦੇ ਚੁੱਕ ਕੇ ਜਦ ਸ਼ਮਸ਼ਾਨ ਤੱਕ ਲੈ ਜਾਂਦੇ ਆ, ਇਹਨਾਂ ਅੱਖਾਂ ਦੇ ਸਾਹਮਣੇ ਉਸ ਪਿਆਰੇ ਸਰੀਰ ਨੂੰ ਜਿਹਦੇ ਨਾਲ ਸੰਬੰਧ ਜੋੜ ਕੇ ਰੱਖਿਆ ਸੀ ਜਲਦਾ ਹੋਇਆ ਵੇਖਦੇ ਆ, ਹਿਰਦਾ ਬੈਰਾਗੀ ਹੋ ਜਾਂਦਾ, ਅੰਦਰ ਨਾ ਦੁਸ਼ਮਣੀ ਦਾ ਜਜ਼ਬਾ ਹੁੰਦਾ, ਨਾ ਲੋਭ ਆਉਂਦਾ, ਨਾ ਕਾਮ ਆਉਂਦਾ, ਨਾ ਹੰਕਾਰ ਆਉਂਦਾ। 100 ਦਫਾ ਉਪਦੇਸ਼ ਕਥਾ ਰਾਹੀਂ ਸੁਣਿਆ, ਬਾਣੀ ਪੜ੍ਹੀ, ਸਤਸੰਗ ਕੀਤਾ, ਨਾ ਹੰਕਾਰ ਗਿਆ, ਨਾ ਲੋਭ ਗਿਆ, ਨਾ ਵਾਸ਼ਨਾ ਗਈ, ਨਾ ਤ੍ਰਿਸ਼ਨਾ ਗਈ, ਨਾ ਦੁਸ਼ਮਣੀ ਦੇ ਜਜ਼ਬੇ ਗਏ, ਪਰ ਸ਼ਮਸ਼ਾਨ ਘਾਟ ਦੇ ਵਿੱਚ ਇਹ ਜਜ਼ਬੇ ਸਾਰੇ ਹੀ ਚਲੇ ਗਏ, ਹਿਰਦਾ ਬੈਰਾਗੀ ਹੋ ਗਿਆ। ਇਸੇ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਪਰਮਾਤਮਾ ਦੀ ਗੱਲ ਪਹਿਲੇ ਛੱਡ, ਪਹਿਲੇ ਆਪਣੇ ਮੌਤ ਨੂੰ ਚੇਤੇ ਕਰ। ਕਾਲ ਤੱਕ ਧਿਆਨ ਚਲਾ ਗਿਆ, ਐਸੇ ਮਨੁੱਖ ਦੀ ਦ੍ਰਿਸ਼ਟੀ ਅਕਾਲ ਤੱਕ ਚਲੀ ਜਾਏਗੀ। ਕਹਿੰਦੇ ਨੇ ਕਬੀਰ ਰੋਜ਼ ਮਣੀਕਣਕਾ ਘਾਟ ਦੇ ਚਲਾ ਜਾਂਦਾ ਸੀ, ਬਨਾਰਸ ਦਾ ਮਣੀਕਣਕਾ ਘਾਟ, ਜਿੱਥੇ ਕਹਿੰਦੇ 24 ਘੰਟਿਆਂ ਚ ਗਾਲਵਨ 1000 ਬੰਦੇ ਜਲਾਏ ਜਾਂਦੇ ਨੇ ਰੋਜ਼। ਸਾਰੇ ਯੂਪੀ ਨਹੀਂ, ਸਾਰੇ ਭਾਰਤ ਤੋਂ ਲਾਸ਼ਾਂ ਉੱਥੇ ਪਹੁੰਚਦੀਆਂ ਨੇ। ਮਣੀਕਣਕਾ ਘਾਟ ਦੇ ਬਾਰੇ ਇੱਕ ਮਿੱਥ ਪ੍ਰਚਲਿਤ ਹੈ, ਜਿਹਦਾ ਇੱਥੇ ਦਾਹ ਸੰਸਕਾਰ ਹੋਵੇਗਾ ਸਿੱਧਾ ਸ਼ਿਵਾਂ ਦੀ ਪੁਰੀ ਜਾਏਗਾ। ਤੋ ਲਾਸ਼ ਦੀਆਂ ਬਾਕਾਇਦਾ ਗੱਡੀਆਂ ਬਣੀਆਂ ਹੋਈਆਂ ਨੇ, ਬੱਸਾਂ ਬਣੀਆਂ ਹੋਈਆਂ ਨੇ,
1: ਆਪਣੇ ਸਾਧ ਸੰਬੰਧੀਆਂ ਦੇ ਸਾਥ ਇਹ ਲਾਸ਼ ਬਨਾਰਸ ਪਹੁੰਚਦੀ ਹੈ ਔਰ ਲੈਣ ਲੱਗੀ ਪਈ ਹੁੰਦੀ ਹੈ। ਨੰਬਰਵਾਰ ਨੰਬਰ ਮਿਲਦਾ ਹੈ,
0: ਲਾਸ਼ਾਂ ਨੂੰ ਲੰਬਰ ਲਾਏ ਜਾਂਦੇ ਨੇ, ਇਤਨੇ ਤੋਂ ਬਾਅਦ ਇਹਦਾ ਦਾਹ ਸੰਸਕਾਰ ਹੋਵੇਗਾ,
1: ਇਹਦਾ ਹੋਵੇਗਾ। 24 ਘੰਟੇ
0: ਸ਼ਮਸ਼ਾਨ ਘਾਟ ਚੱਲਦਾ ਹੈ
1: ਔਰ ਕਰੀਬਨ 20-25 ਚਿਤਾਵਾਂ ਇਕੱਠੀਆਂ ਜਲਦੀਆਂ ਨੇ
0: ਔਰ ਜਲਦੀਆਂ ਹੀ ਰਹਿੰਦੀਆਂ ਨੇ, 24 ਘੰਟੇ
1: ਕਦੀ ਬੰਦ ਨਹੀਂ ਆਉਂਦੀ। ਕਬੀਰ ਉੱਥੇ ਜਾ ਬੈਠਦਾ ਸੀ, ਇੱਕ ਦਿਨ ਮਾਂ ਨੇ ਡਾਂਟਦੇ ਹੋਇਆ ਕਿਹਾ ਕਿਸੇ ਦਾ ਕੋਈ ਸੰਬੰਧੀ ਚਲਾਣਾ ਕਰ ਜਾਂਦਾ, ਉਹ ਸ਼ਮਸ਼ਾਨ ਘਾਟ ਤੇ ਜਾਂਦਾ, ਤੂੰ ਰੋਜ਼ ਉੱਥੇ ਪਹੁੰਚ ਜਾਂਦਾ। ਸਤਸੰਗੀ ਕਹਿੰਦੇ ਤੂੰ ਰੋਜ਼ ਉੱਥੇ ਪਹੁੰਚ ਜਾਂਦਾ, ਉੱਥੇ ਕੀ ਕਰਦਾ। ਡਾਂਟਣ ਦੇ ਲਹਿਜੇ ਦੇ ਚ ਇਹ ਕਬੀਰ ਨੂੰ ਆਖਿਆ। ਕਬੀਰ ਕਹਿੰਦੇ ਮਾਂ ਉੱਥੇ ਬੜੇ ਮੋਤੀ ਬਿਖਰੇ ਪਏ ਹੁੰਦੇ ਨੇ, ਹੀਰੇ ਬਿਖਰੇ ਪਏ ਹੁੰਦੇ, ਲੋਕੀ ਤੇ ਚੁਣਨਾ ਹੀ ਭੁੱਲ ਜਾਂਦੇ ਨੇ, ਆਪਾਂ ਚੁਣ ਕੇ ਲਿਆਂਦੇ,
0: ਆਪਾਂ ਗਠੜੀ ਬੰਨ ਕੇ ਲਿਆਂਦੇ।
1: ਮਾਂ ਨੇ ਨੱਕ ਚੜਾਈ, ਘਰ ਦੀ ਮੁਫਲਸੀ ਦੂਰ ਹੋਈ ਨਹੀਂ, ਇਹ ਹੀਰੇ ਚੁਣਨ ਜਾਂਦਾ,
0: ਇਹ ਮੋਤੀਆਂ ਦੀ ਪੰਡ ਵਰ ਕੇ ਲਿਆਂਦਾ।
1: ਇੱਕ ਦਿਨ ਪਿੱਛਾ ਕਰ ਲਿਆ,
0: ਜਾ ਕੇ ਦੇਖਿਆ ਲਾਸ਼ਾਂ ਜਲਦੀਆਂ ਪਈਆਂ ਨੇ ਔਰ ਕਬੀਰ ਸਤਨਾਮ ਦੀ ਧੁਨ ਦੇ ਚ ਮਸਤ ਹੈ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ,
1: ਕਬੀਰ ਪੰਥੀਆਂ ਦਾ ਗੁਰਮੰਤਰ ਹੈ ਸਤਨਾਮ, ਉਹ ਸਤਨਾਮ ਜਪਦੇ ਨੇ। ਕਬੀਰ ਪੰਥੀਆਂ ਨੂੰ ਕਬੀਰ ਪੰਥੀ ਨਹੀਂ ਕਹਿੰਦੇ, ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ।
0: ਉਹਨਾਂ ਦੇ ਮੰਦਿਰ ਦੇ ਬਾਹਰ ਵੀ ਲਿਖੇ ਆਉਂਦਾ ਹੈ ਸਤਨਾਮੀ ਮੰਦਿਰ। ਨਾਗਪੁਰ ਤੋਂ ਲੈ ਕੇ ਬਿਲਾਸਪੁਰ ਤੱਕ ਇਹ ਜਿਹੜੀ ਬੈਲਟ ਹੈ ਇਹਦੇ ਚ ਗਾਲਵਨ ਹੈ 70-80 ਦੇ ਕਰੇ ਵੀ ਕਬੀਰ ਪੰਥੀਆਂ ਦੇ ਮੰਦਿਰ ਨੇ ਜਿਹਨੂੰ ਸਤਨਾਮੀ ਮੰਦਿਰ ਕਹਿੰਦੇ ਨੇ, ਔਰ ਜ਼ਿਆਦਾ ਉਸ ਇਲਾਕੇ ਚ ਰਹਿੰਦੇ ਨੇ। ਸਤਨਾਮ ਦੀ ਧੁੰਨ ਦੇ ਚ ਮਸਤ ਲੀਨ, ਮਾਂ ਨੇ ਮੋਢੇ ਤੇ ਹੱਥ ਲਾਇਆ। ਤੋਤੇ ਕਹਿੰਦਾ ਸੀ ਮੈਂ ਮੋਤੀ ਚੁਣਨ ਜਾਂਦਾ, ਹੀਰੇ ਚੁਣਨ ਜਾਂਦਾ, ਇਹ ਤੂੰ ਹੀਰੇ ਚੁਣ ਰਿਹਾ? ਮਾਂ ਸਤਨਾਮ ਦਾ ਜਪ ਤੈਨੂੰ ਹੀਰਿਆਂ ਤੋਂ ਘੱਟ ਦਿਖਾਈ ਦਿੰਦਾ, ਹੀਰਿਆਂ ਤੋਂ ਵੱਧ ਹੈ, ਹੀਰੇ ਮੈਂ ਕੁਰਬਾਨ ਕਰ ਸਕਦਾ ਇਸ ਤੋਂ, ਹੀਰੇ ਕੀ ਹੁੰਦੇ ਨੇ? ਐਸੋ ਹੀਰਾ ਹਰ ਕੋ ਨਾ, ਇਹ ਤੇ ਮਹਾ ਆਨੰਦ ਹੈ, ਰਸ ਹੈ। ਪਰ ਮਾਂ ਵੀ ਸਿਆਣੀ ਸੀ, ਇਹ ਤੇ ਘਰ ਦੇ ਚ ਵੀ ਕਰ ਸਕਦਾ, ਘਰ ਦੇ ਚ ਵੀ ਕਰ ਸਕਦਾ, ਇੱਥੇ ਆਉਣ ਦੀ ਕੀ ਲੋੜ ਹੈ? ਰੋਜ਼ ਰੋਜ਼ ਇੱਥੇ ਆਉਣ ਦੀ ਕੀ ਲੋੜ ਹੈ? ਘਰ ਦੇ ਚ ਕਰਿਆ ਕਰ ਰਿਹਾ। ਮਾਂ ਘਰ ਦੇ ਚ ਕਾਲ ਭੁੱਲ ਜਾਂਦਾ, ਕਾਲ ਭੁੱਲ ਜਾਂਦਾ, ਇਹ ਜਲਦੀਆਂ ਹੋਈਆਂ ਲਾਸ਼ਾਂ ਵੇਖ ਕੇ ਜਦ ਮੈਨੂੰ ਕਾਲ ਚੇਤੇ ਆਉਂਦਾ, ਧਿਆਨ ਅਕਾਲ ਦੇ ਜੁੜ ਜਾਂਦਾ। ਮੈਂ ਆਪਣੇ ਮਨ ਨੂੰ ਸਮਝਾਉਂਦਾ, ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਬੜਾ ਸੋਹਣਾ ਸ਼ਬਦ ਹੈ। ਇੱਥੇ ਮੈਨੂੰ ਕਾਲ ਚੇਤੇ ਆਉਂਦਾ, ਮੈਂ ਇੱਥੇ ਕਾਲ ਨੂੰ ਚੇਤੇ ਕਰਨਾ ਚਾਹੁੰਦਾ, ਔਰ ਜੈਸੇ ਕਾਲ ਚੇਤੇ ਆਉਂਦਾ, ਧਿਆਨ ਅਕਾਲ ਨਾਲ ਜੁੜ ਜਾਂਦਾ, ਸੁਰਤ ਅਕਾਲ ਤੱਕ ਪਹੁੰਚ ਜਾਂਦੀ ਹੈ। ਐਸੋ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਫ਼ ਕਹਿੰਦੇ ਨੇ, ਐਲਾਨੀਆਂ ਕਹਿੰਦੇ ਨੇ, ਪਹਿਲਾ ਮਰਨ ਕਵੋ ਅਗਾਂਹ ਕੋ ਤਰ੍ਹਾਂ। ਇੱਕ ਬੱਚਾ ਅਗਰ ਅੱਗੇ ਵੇਖੇ ਤਾਂ ਕੀ ਹੈ? ਜਵਾਨੀ। ਹੋਰ ਜ਼ਰਾ ਅੱਗੇ ਵੇਖੇ ਤਾਂ ਕੀ ਹੈ? ਬੁਢੇਪਾ। ਹੋਰ ਜ਼ਰਾ ਅੱਗੇ ਵੇਖੇ ਤਾਂ ਕੀ ਹੈ? ਕਾਲ। ਇੱਥੇ ਤੱਕ ਮਨੁੱਖ ਤਪੱਸਿਆ ਕਰੇ, ਸਾਧਨਾ ਕਰੇ, ਇਹਦਾ ਧਿਆਨ ਇੱਥੇ ਤੱਕ ਪਹੁੰਚ ਜਾਏ, ਕਾਲ ਦੇ ਚਿੰਤਨ ਨੇ ਅਕਾਲ ਨਾਲ ਜੋੜ ਦੇਣਾ। ਅਗਰ ਗੱਲ ਪਕੜਦੇ ਚਾਹੀਏ ਤਾਂ ਇਤਨੀ ਹੈ, ਮਨੁੱਖ ਉਪਰੋਂ ਉਪਰੋਂ ਬਾਣੀ ਪੜਦਾ ਰਹੇਗਾ ਅਗਰ ਕਾਲ ਤੱਕ ਧਿਆਨ ਨਹੀਂ, ਉਪਰੋਂ ਉਪਰੋਂ ਸੇਵਾ ਕਰਦਾ ਰਹੇਗਾ, ਸਾਰੇ ਧਾਰਮਿਕ ਕਰਮ ਕਰੇਗਾ, ਸਾਵਧਾਨੀ ਨਹੀਂ ਹੋਵੇਗੀ, ਇਕਾਗਰਤਾ ਨਹੀਂ ਹੋਵੇਗੀ। ਬਿਨਾਂ ਕਾਲ ਦੇ ਗਿਆਨ ਤੋਂ, ਬਿਨਾਂ ਕਾਲ ਦੇ ਧਿਆਨ ਤੋਂ ਵਾਹਿਗੁਰੂ ਮੰਤਰ ਜਪਦਿਆਂ ਧਿਆਨ ਨਹੀਂ ਰਹੇਗਾ, ਇਕਾਗਰਤਾ ਨਹੀਂ ਰਹੇਗੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਿਰਾਮਤ ਕਰਨ, ਬਖਸ਼ਿਸ਼ ਕਰਨ। ਧਿਆਨ ਨਿਰਾ ਜਨਮ ਤੇ ਨਾ ਆਉਂਦਾ ਹੈ, ਬੁੱਢੇ ਵੀ ਜਨਮ ਦਿਨ ਮਨਾਉਂਦੇ ਨੇ, ਜਵਾਨ ਵੀ ਮਨਾਉਂਦੇ, ਇਹ ਤੇ ਪਿੱਛੇ ਜਾ ਰਿਹਾ, ਇਹ ਤੇ ਧਿਆਨ ਪਿੱਛੇ ਚਲਾ ਗਿਆ। ਸੁਰਤ ਕਾਲ ਦਾ ਚਿੰਤਨ ਕਰੇ, ਕਾਲ ਦਾ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਏਗਾ। ਪਹਿਲਾ ਮਰਨ ਕਵੋ, ਸਿਰਫ ਇੱਕ ਲਾਸ਼ ਵੇਖ ਕੇ, ਇੱਕ ਬੁੱਢੇ ਨੂੰ ਵੇਖ ਕੇ ਮਹਾਤਮਾ ਬੁੱਧ ਦਾ ਧਿਆਨ ਕਾਲ ਤੇ ਪਹੁੰਚ ਗਿਆ, ਮੌਤ ਤੇ ਪਹੁੰਚ ਗਿਆ। ਇਤਨੀ ਗੱਲ ਨੇ ਉਸਨੂੰ ਬੈਰਾਗੀ ਕਰ ਦਿੱਤਾ। ਜਿਵੇਂ ਸ਼ਮਸ਼ਾਨ ਗਾੜ ਵਿਚ ਕਰੀਬਨ ਕਰੀਬਨ 90% ਲੋਕ ਤੇ ਬੈਰਾਗੀ ਹੋ ਜਾਂਦਾ, ਇਰਦਾ ਬੈਰਾਗੀ ਹੋ ਜਾਂਦਾ। ਇਤਨਾ ਪਾਠ ਕੀਤਾ, ਇਤਨਾ ਕਥਾ ਕੀਰਤਨ ਜੋ ਹੈ ਸੁਣਿਆ, ਕਦੀ ਮਨ ਇਤਨਾ ਬੈਰਾਗੀ ਨਾ ਹੋਇਆ ਜੋ ਸ਼ਮਸ਼ਾਨ ਗਾੜ ਵਿਚ ਹੋ ਜਾਂਦਾ। ਜੋ ਆਪਣੇ ਅਜ਼ੀਜ਼ ਅਕਾਰਵ ਸੰਬੰਧੀ ਨੂੰ ਜਲਦਿਆਂ ਵੇਖ ਕੇ ਮਨ ਬੈਰਾਗੀ ਹੋ ਜਾਂਦਾ,
1: ਔਰ ਬੈਰਾਗ
0: ਸਾਰੇ ਵਿਕਾਰਾਂ ਨੂੰ ਧੋ ਦਿੰਦਾ। ਕਹਿਤ ਕਬੀਰ ਭਗਤ ਕਰ ਪਾਇਆ, ਸਾਫ ਕਹਿ ਦਿੱਤਾ ਹੈ, ਬਿਨ ਬੈਰਾਗ ਨਾ ਛੋਟ ਸਮਾਰਾ, ਨਹੀਂ ਛੁੱਟਦੀ, ਬਿਨਾਂ ਬੈਰਾਗ ਤੋਂ ਖੇਡ ਬਣੇਗੀ ਨਹੀਂ। ਤੇ ਬੈਰਾਗ ਹੁੰਦਾ ਕਾਲ ਨੂੰ ਵੇਖ ਕੇ। ਦੂਜਾ ਵੀ ਅਗਰ ਨਿਕਟਵਰਤੀ ਹੋਵੇ, ਨਿਕਟਵਰਤੀ ਦਾ ਕਾਲ, ਨਿਕਟਵਰਤੀ ਦੀ ਮੌਤ ਆਪਣੀ ਮੌਤ ਪ੍ਰਤੀਤ ਹੋਣ ਲੱਗ ਪੈਂਦੀ ਹੈ। ਲੇਕਿਨ ਜੋ ਬਹੁਤ ਗਹਿਰੀ ਸੋਝ ਬੋਝ ਰੱਖਣ ਵਾਲਾ ਹੈ, ਉਹ ਤੇ ਆਪਣੇ ਮਨ ਨੂੰ ਇੰਝ ਸਮਝਾ ਸਕਦਾ ਹੈ, ਪਾਰੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾ। ਦ੍ਰਿਸ਼ਟੀ ਜਿਸਦੀ ਕਾਲ ਤੱਕ ਪਹੁੰਚ ਗਈ, ਇਸ ਮਨੁੱਖ ਤੋਂ ਕੁਝ ਵੀ ਗਲਤ ਨਹੀਂ ਹੋਵੇਗਾ, ਇਸ ਮਨੁੱਖ ਤੋਂ ਕੁਝ ਵੀ ਪਾਪ ਨਹੀਂ ਹੋਵੇਗਾ, ਇਸ ਮਨੁੱਖ ਤੋਂ ਕੁਝ ਵੀ ਅਪਰਾਧ ਨਹੀਂ ਹੋਵੇਗਾ, ਇਹ ਬੜਾ ਸੰਭਲ ਕੇ ਰਹੇਗਾ। ਜਿਵੇਂ ਸ਼ਮਸ਼ਾਨ ਘਾਟ ਦੇ ਵਿਚ ਮਨੁੱਖ ਸੰਭਲਿਆ ਹੁੰਦਾ ਹੈ, ਫਜ਼ੂਲ ਦੀਆਂ ਗੱਲਾਂ ਨੇ, ਫਜ਼ੂਲ ਦਾ ਅਨਰਥ ਦਾ ਬੋਲ ਚਾਲ ਵੀ ਨਹੀਂ, ਔਰ ਫਜ਼ੂਲ ਦੇ ਵਿਕਾਰ ਵੀ ਮਨ ਦੇ ਚ ਨਹੀਂ, ਇਸ ਤਰ੍ਹਾਂ ਦਾ ਉਹਦੇ ਲਈ ਸਾਰਾ ਸੰਸਾਰ ਬਣ ਜਾਏਗਾ, ਆਪਣੇ ਆਪ ਨੂੰ ਸੰਭਲ ਕੇ ਚਲਾਏਗਾ। ਔਰ ਉਹਦਾ ਧਿਆਨ ਕਾਲ ਤੱਕ ਪਹੁੰਚਦਿਆਂ ਹੀ ਅਕਾਲ ਤੱਕ ਪਹੁੰਚ ਜਾਏਗਾ, ਸੰਸਾਰ ਤੇ ਆਇਆ ਉਹਦਾ ਸਫਲ ਹੋ ਜਾਏਗਾ। ਐਸੇ ਮਨੁੱਖ ਨੂੰ ਕਾਲ ਦਾ ਭੈ ਦੇ ਕੇ ਭੈਭੀਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸੁਰਤ ਅਕਾਲ ਤੱਕ ਪਹੁੰਚ ਗਈ। ਔਰ ਇਸ ਤਰ੍ਹਾਂ ਦੇ ਲੋਕ ਹੀ ਜੀਵਨ ਮੁਕਤ ਹੁੰਦੇ ਨੇ। ਪ੍ਰਭ ਕੀ ਆ ਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋਕ ਆਵੇ। ਉਹ ਜੀਵਦਿਆਂ ਜੀ ਮੁਕਤ ਹੋ ਜਾਂਦਾ। ਕਹਿਤ ਕਬੀਰ ਜੋ ਹਰ ਦਿਆਵੇ ਜੀਵਤ ਬੰਧਨ ਤੋਰੇ। ਸਤਿਗੁਰੂ ਇਸ ਤਰ੍ਹਾਂ ਦੀ ਅਵਸਥਾ ਇਸੇ ਜੀਵਨ ਵਿਚ ਸਾਡੀ ਬਣਾ ਦੇਣ, ਤਾਂ ਕਿ ਬਾਰ ਬਾਰ ਕਾਲ ਦੇ ਵਸ ਨਾ ਪਈਏ। ਜਨਮ ਦੇ ਵਸ ਜੋ ਪੈ ਰਿਹਾ ਹੈ ਕਾਲ ਦੇ ਵਸ ਪਏਗਾ, ਪਰ ਇਸੇ ਜੀਵਨ ਵਿਚ ਜਿਹਦੀ ਦ੍ਰਿਸ਼ਟੀ ਕਾਲ ਤੱਕ ਪਹੁੰਚ ਗਈ ਹੈ ਉਹ ਕਾਲ ਦੇ ਵਸ ਨਹੀਂ ਪਏਗਾ, ਅਕਾਲ ਵਿਚ ਲੀਨ ਹੋ ਜਾਏਗਾ। ਉਸੇ ਨੂੰ ਕਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਬਾਕੀ ਕੱਲ ਗਾਲਬਨ 15 ਤਰੀਕ ਤੱਕ ਦਾਸ ਨੇ ਤੁਹਾਡੇ ਚਰਨ ਪਰਸਣੇ ਨੇ। ਗਿਲਾ ਹੈ ਬਹੁਤ ਸਾਰੀਆਂ ਸੰਗਤਾਂ ਦਾ, ਵੇਅਤ ਕੀ ਟਾਈਮ ਥੋੜਾ ਹੈ, ਪਰ 400 ਸਾਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਿਮਾ ਭਰਾ ਇਹ ਪੁਰਬ ਸਾਰੀ ਦੁਨੀਆਂ ਚ ਮਨਾਇਆ ਜਾ ਰਿਹਾ। ਦੋ ਦੋ ਚਾਰ ਚਾਰ ਦਿਨ ਦਾਸ ਨੇ ਵੱਖ ਵੱਖ ਮੁਲਕਾਂ ਚ ਵੱਖ ਵੱਖ ਸ਼ਹਿਰਾਂ ਚ ਦਿੱਤੇ ਹੋਏ ਨੇ, ਤਾਂ ਇਸ ਤਰ੍ਹਾਂ ਦੀ ਕੋਈ ਭੱਜ ਦੌੜ ਹੈ। ਇਤਨੀ ਸੇਵਾ 15 ਤਰੀਕ ਤੱਕ ਤੁਹਾਡੇ ਚਰਨ ਪਰਸਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਇਸ ਗਿਆਨ ਦੇ ਸਾਗਰ ਦੇ ਚੋਂ, ਖਜ਼ਾਨੇ ਦੇ ਚੋਂ ਜੋ ਜੋ ਦਾਤ ਬਖਸ਼ਿਸ਼ ਕਰਨਗੇ, ਤੁਝ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਦਾ ਰਹਾਂਗਾ।
2: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: Radio station 1550 AM Gurwani segment tuhade tak. Swargwasi Sardar Ajit Singh di baad ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
2: ਜਾਂ ਕਾਲ ਕਿਰਨ ਐਟ 604-581-1900।
5: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

ਕਿ ਅਹੰਕਾਰ ਤੈਨੂੰ ਦੁਸ਼ਮਣ ਬਣਾਉਣੇ ਹੀ ਆਉਂਦੇ ਨੇ, ਮਿੱਤਰ ਬਣਾਉਣ ਦੀ ਤੈਨੂੰ ਜਾਚ ਨਹੀਂ। ਅਹੰਕਾਰੀ ਦੇ ਮੂੰਹੋਂ ਨਾ ਨਿਕਲਦਾ, ਅਹੰਕਾਰੀ ਹਾਂ ਨਹੀਂ ਕਰ ਸਕਦਾ। ਵਿੱਚ ਸਾਰਾ ਮਾਹੌਲ ਹੀ ਐਸਾ ਹੋਵੇ ਔਰ ਹਾਂ ਕਹਿਣ ਦੀ ਸਹੂਲੀਅਤ ਵੀ ਹੋਵੇ, ਕੁਛ ਵਿਗੜਦਾ ਵੀ ਨਾ ਹੋਵੇ, ਤਾਂ ਵੀ ਹਾਂ ਨਹੀਂ ਕਹੇਗਾ, ਨਾ ਨਾ। ਜਿਤਨੀ ਤਾਕਤ ਜ਼ਿਆਦਾ ਹੋਵੇ ਉਤਨੀ ਜ਼ਬਾਨ 'ਤੇ ਆ ਜਾਂਦਾ, ਨਾ ਨਹੀਂ, ਨਾ ਨਹੀਂ। ਕੋਈ ਕੰਮ ਹੈ ਔਰ ਅਕਸਰ ਕੰਮ ਕਾਰ ਲਈ ਲੋਕ ਸਰਕਾਰੀ ਦਫ਼ਤਰਾਂ ਵਿੱਚ ਜਾਂਦੇ ਨੇ। ਜਿਤਨੀ ਜਿਸ ਕੋਲ ਸਮਰੱਥਾ ਹੈ, ਤਾਕਤ ਹੈ, ਉਸ ਹਿਸਾਬ ਨਾਲ ਹੀ ਉਹ ਨਾ ਕਰਦਾ ਹੈ। ਨਾ ਕਰਕੇ ਦੱਸਣਾ ਚਾਹੁੰਦਾ ਹੈ, ਮੈਂ ਤੈਨੂੰ ਰੋਕ ਸਕਦਾ, ਮੈਂ ਤੇਰੇ ਕੰਮ ਨੂੰ ਰੋਕ ਸਕਦਾ। ਅਹੰਕਾਰ ਇਸ ਮਹੀਨੇ ਵਿੱਚ ਕਿ ਭਾਰਤ ਬਹੁਤ ਅਹੰਕਾਰੀ ਦੇਸ਼ ਹੋ ਗਿਆ, ਨਾ ਨਾ ਨਾ। ਹਾਂ ਕਹਿਣਾ ਹੀ ਭੁੱਲ ਗਿਆ, ਹਾਂ ਕਹਿਣ ਵਿੱਚ ਇਹਨੂੰ ਆਪਣਾ ਛੋਟਾਪਨ ਪ੍ਰਤੀਤ ਆਉਂਦਾ। ਜਾਇਜ਼ ਗੱਲ ਵੀ ਨੌਕਰ ਨੇ ਕਹਿ ਦਿੱਤੀ ਹੈ, ਜਾਇਜ਼ ਮੰਗ ਵੀ ਇੱਕ ਨੌਕਰ ਨੇ ਮੰਗੀ ਹੈ, ਤਾਂ ਵੀ ਮਾਲਕ ਕਹਿੰਦਾ ਨਾ। ਨੌਕਰ ਦੀ ਹਾਂ 'ਚ ਹਾਂ ਮਿਲਾ ਗਈ ਹੈ, ਨਾ। ਅਹੰਕਾਰੀ ਨਾ ਕਰਦਾ, ਸਭ ਨੂੰ ਨਾ ਕਰਦਾ, ਔਰ ਜਿੱਥੇ ਤੱਕ ਇਸਦੀ ਸਤਾ ਹੈ ਉੱਥੇ ਤੱਕ ਨਾ ਕਰਦਾ ਹੈ, ਔਰ ਜਿਤਨਾ ਨਾ ਨਾ ਕਰੀ ਜਾਂਦਾ ਹੈ ਉਤਨੀ ਦੁਸ਼ਮਣੀ ਵੱਧਦੀ ਹੈ। ਤਾਂ ਪਾਤਸ਼ਾਹ ਠੀਕ ਕਹਿ ਰਹੇ ਨੇ, ਮਿਤਰੰਗ ਤਜੰਤ ਸਤਰੰਗ ਦ੍ਰਿਣੰਤ ਅਨਿਕ ਮਾਇਆ ਵਿਸਤੀਰਨੇ। ਅਹੰਕਾਰ ਦੀ ਮਾਇਆ ਦਾ ਇਸ ਤਰੀਕੇ ਨਾਲ ਵਿਸਥਾਰ ਆਉਂਦਾ ਹੈ, ਇਸਦੀ ਦੁਸ਼ਮਣੀ ਵੱਧਦੇ ਹੈ। ਇਰਾਨੀ ਸੂਫੀ ਸੰਤ ਜਨਾਬ ਹਾਫਿਜ਼ ਕਹਿੰਦੇ ਨੇ,

ਆਂਦਰਾਂ ਰਹਿ ਗਈਆਂ, ਸੁੱਟ ਦਿੱਤੀਆਂ ਗਈਆਂ। ਬਾਕੀ ਤੇ ਸਭ ਕੁਛ ਕੰਮ ਆ ਗਿਆ, ਖਲ ਕੰਮ ਆ ਗਈ, ਮਾਸ ਕੰਮ ਆ ਗਿਆ, ਹੱਡੀਆਂ ਵੀ ਪਿਸ ਗਈਆਂ, ਕੰਮ ਵਿੱਚ ਵਰਤੀਆਂ, ਕੇਵਲ ਆਂਦਰਾਂ ਬਚ ਗਈਆਂ। ਇਹ ਨਦਾਫ ਚੁੱਕ ਕੇ ਲੈ ਗਿਆ ਜੋ ਰੂਹ ਪਿੰਜਦੇ ਨੇ ਧੁਨਕੀ ਦੇ ਨਾਲ, ਔਰ ਧੁਨਕੀ ਦੀ ਜਿਹੜੀ ਤੰਗ ਲਾਈ ਜਾਂਦੀ ਹੈ ਉਹ ਬੱਕਰੇ ਦੀ ਆਂਟ ਆਉਂਦੀ ਹੈ, ਆਂਦਰ ਆਉਂਦੀ ਹੈ। ਲੈ ਗਿਆ ਨਦਾਫ ਉਸੇ ਧੁਨਕੀ ਬਣਾਉਣੇ ਕੇ ਲਈ, ਇਹ ਆਂਦਰਾਂ ਹੀ ਰਹਿ ਗਈਆਂ ਸਨ। ਰਹਿ ਗਈ ਤਾਂ ਤੇ ਫਿਕਤ ਮੈਂ ਮਨਾਨੇ ਕੇ ਲੀਏ, ਲੈ ਗਿਆ ਨਦਾਫ ਉਸੇ ਧੁਨਕੀ ਬਣਾਉਣੇ ਕੇ ਲੀਏ। ਜ਼ਰਬ ਕੀ ਸੋਟੋਂ ਕੀ ਜਿਸ ਦਮ ਤਾਂਤ ਘਬਰਾਨੇ ਲਗੀ, ਉਸ ਤਾਂਤ ਦੇ ਉੱਤੇ, ਉਸ ਆਂਤ ਦੇ ਉੱਤੇ ਨਦਾਫ ਜ਼ੋਰਦਾਰ ਸੋਟਾ ਮਾਰਦਾ, ਬਸ ਉਸ ਨਾਲ ਹੀ ਰੂਹ ਪਿੰਜੀ ਜਾਂਦੀ ਹੈ। ਜ਼ਰਬ ਕੀ

ਹੁਣ ਉਸ ਆਂਤ ਦੇ ਚੋ ਸੋਟੇ ਦੀ ਜ਼ਰਬ ਨਾਲ ਨਿਕਲ ਰਿਹਾ ਹੈ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਖੁਸ਼ੀ ਕਿੰਨੀ ਕੁਰਬਾਨੀ ਕਰੇ, ਸਾਧਨਾ ਕਰੇ, ਤੇ ਸਾਧਨਾ ਵਿੱਚ ਲੀਨ ਮਨੁੱਖਾਂ ਦੇ ਕਦਮਾਂ ਨੂੰ ਖਾਕ ਤੇ ਆਪਣੇ ਮਸਤਕ ਨੂੰ ਰਗੜੇ, ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪੇ, ਤਾਂ ਹੀ ਇਹ ਮੈਂ ਤੂੰ ਵਿੱਚ ਬਦਲਦੀ ਹੈ, ਜੀਵਨ ਧਨ ਧਨ ਹੋ ਜਾਂਦਾ ਹੈ, ਮਹਾਨ ਹੋ ਜਾਂਦਾ ਹੈ। ਅਹੰਕਾਰੀ ਉਸ ਤੱਕ ਆਪਣੀ ਕਰੇਗਾ, ਨਿੰਦਾ ਦੂਸਰੇ ਦੀ ਕਰੇਗਾ। ਅਗਰ ਦੂਸਰਾ ਵੱਡਾ ਹੈ ਤਾਂ ਅਹੰਕਾਰੀ ਲਾਜ਼ਮੀ ਨਿੰਦਾ ਕਰੇਗਾ, ਅਹੰਕਾਰੀ ਨਿੰਦਕ ਹੋ ਹੀ ਜਾਏਗਾ। ਉੱਥੇ ਪ੍ਰਸੰਨ ਆਉਂਦਾ ਹੈ ਆਪਣੀ ਉਪਮਾ ਸੁਣ ਕੇ, ਉਪਮਾ ਹੋਣ ਲੱਗ ਪਈ ਹੈ ਦੂਜਿਆਂ ਦੀ, ਤੀਸਰੇ ਦੀ, ਮਿੱਤਰ ਦੀ, ਤਾਂ ਹੁਣ ਇਸ ਕੋਲ ਹੁੰਦੀ ਹੈ ਨਿੰਦਾ। ਨਿੰਦਾ ਦਾ ਮਤਲਬ ਕੀ ਹੈ? ਗੱਲ ਨੂੰ ਛੁਟਿਆਣਾ। ਔਰ ਅਕਸਰ ਮਨੁੱਖ ਉਸੇ ਦੀ ਹੀ ਨਿੰਦਾ ਕਰਦਾ ਹੈ ਜੋ ਕਿਸੇ ਗੱਲ ਵਿੱਚ ਉਸ ਨਾਲੋਂ ਅੱਗੇ ਹੋਵੇ, ਗੁਣ ਵਿੱਚ, ਕਲਾ ਵਿੱਚ, ਗਿਆਨ ਵਿੱਚ, ਸ਼ੀਲ ਸੰਜਮ ਵਿੱਚ, ਜਾਂ ਫਿਰ ਪ੍ਰਭੂ ਦੀ ਬੰਦਗੀ ਵਿੱਚ, ਜਾਂ ਸੰਸਾਰੀ ਤਲ ਤੇ ਲੈ ਲਓ, ਸਤਾ ਵਿੱਚ, ਧਨ ਵਿੱਚ, ਸਵਪਨ ਵਿੱਚ, ਕਿਸੇ ਵੀ ਪੱਖ ਤੋਂ ਜੋ ਅੱਗੇ ਹੈ, ਅਹੰਕਾਰੀ ਉਸਦੀ ਤਾਰੀਫ ਨਹੀਂ ਕਰ ਸਕਦਾ, ਅਹੰਕਾਰੀ ਸੱਚ ਨੂੰ ਸੱਚ ਨਹੀਂ ਕਹੇਗਾ, ਅਹੰਕਾਰੀ ਨਿੰਦਾ ਕਰੇਗਾ। ਔਰ ਅਹੰਕਾਰੀ ਬੜਾ ਪ੍ਰਬਲ ਨਿੰਦਕ ਹੁੰਦਾ ਹੈ, ਛੁਪਿਆਉਣ ਦੀ ਕੋਸ਼ਿਸ਼ ਕਰਦਾ ਹੈ, ਘਟਾਉਣ ਦੀ ਕੋਸ਼ਿਸ਼ ਕਰਦਾ ਹੈ। ਭਗਤ ਨਾਮਦੇਵ ਜੀ ਉਹਨਾਂ ਦੀ ਤਪੱਸਿਆ ਇਤਨੀ ਇਤਨੀ, ਪਰਮਾਤਮਾ ਉਹਨਾਂ ਦੇ ਸਨਮੁਖ ਹੋਇਆ ਹੈ, ਪ੍ਰਭੂ ਸਾਹਮਣੇ ਹੋਇਆ ਹੈ, ਲੇਕਿਨ ਹੰਕਾਰੀ ਬ੍ਰਾਹਮਣਾਂ ਨੇ ਮਾਰ ਮਾਰ ਕੇ ਮੰਦਰ ਚੋਂ ਕੱਢਿਆ ਔਰ ਮੰਦਰ ਦੇ ਪਿਛਵਾੜੇ ਬਿਠਾ ਦਿੱਤਾ ਹੈ, ਮਾਰਿਆ ਮਾਰਿਆ ਕੱਢਿਆ। ਇਹ ਵਿਚਾਰਾ ਮੰਦਰ ਦੇ ਪਿੱਛੇ ਬੈਠ ਗਿਆ, ਪਹਿਲੇ ਤੇ ਮੂਰਤੀ ਦੇ ਸਨਮੁਖ ਸੀ, ਮੂਰਤੀ ਨਾਮਦੇਵ ਦੇ ਸਨਮੁਖ ਸੀ, ਪਰ ਹੁਣ ਪਿੱਛੇ। ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਅਹੰਕਾਰੀਆਂ ਨਿੰਦਕਾਂ ਪਿੱਛ ਗਏ ਨਾਮਦੇਵ ਮੁਖ ਲਾਇਆ। ਅਹੰਕਾਰੀ ਨਿੰਦਕ ਆਉਂਦਾ ਹੈ ਔਰ ਨਿੰਦਕ ਤੇ ਅਹੰਕਾਰੀ ਦੀ ਤਰਫ ਪਰਮਾਤਮਾ ਦੀ ਹਮੇਸ਼ਾ ਪਿੱਠ ਆਉਂਦੀ ਹੈ। ਜੋ ਗੁਣਾਂ ਦੀ ਸਿਫਤ ਤੋਂ ਸਲਾਹ ਕਰਦਾ ਹੈ ਉਹ ਤੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦਾ ਹੈ। ਗੁਣ ਕਿਸੇ ਮਨੁੱਖ ਦੇ ਚ ਵੀ ਪ੍ਰਗਟ ਹੋਏ ਨੇ ਤਾਂ ਗੁਣ ਤੇ ਸਾਰੇ ਪਰਮਾਤਮਾ ਦੇ ਨੇ। ਗੁਣਾਂ ਦੀ ਤਾਰੀਫ ਪਰਮਾਤਮਾ ਦੀ ਤਾਰੀਫ ਹੈ, ਪਰ ਉਹ ਤੇ ਨਿੰਦਾ ਕਰਦਾ ਹੈ, ਗੁਣਾਂ ਦੀ ਨਿੰਦਾ ਕਰਦਾ ਹੈ, ਕਿਉਂਕਿ ਅਹੰਕਾਰੀ ਹੈ। ਤਾਂ ਪਰਮਾਤਮਾ ਦੀ ਪਿੱਠ ਹੋ ਜਾਂਦੀ ਉਸਦੀ ਤਰਫ, ਔਰ ਜਿਸ ਮਨੁੱਖ ਦੀ ਤਰਫ ਪਰਮਾਤਮਾ ਦੀ ਪਿੱਠ ਹੋ ਗਈ ਹੈ, ਸਭ ਦੀ ਪਿੱਠ ਹੋ ਜਾਂਦੀ ਹੈ। ਔਰ ਅਹੰਕਾਰੀ ਬਹੁਤ ਦੁੱਖਾਂ ਦੇ ਦਲਦਲ ਵਿੱਚ ਜਾ ਕੇ ਫਸਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ, ਆਵੰਤ ਜਾਵੰਤ ਥਕੰਤ ਜੀਆ, ਦੁੱਖ ਸੁਖ ਬਹੁ ਭੋਗਣੇ, ਐ ਅਹੰਕਾਰ ਤੇਰੇ ਕਰਕੇ ਇਹ ਜੀਵ ਜੰਮਦੇ ਨੇ, ਮਰਦੇ ਨੇ, ਆਉਂਦੇ ਨੇ, ਜਾਂਦੇ ਨੇ, ਦੁੱਖ ਭੋਗਦੇ ਨੇ, ਸੁੱਖ ਭੋਗਦੇ ਨੇ, ਥੱਕ ਜਾਂਦੇ ਨੇ, ਟੁੱਟ ਜਾਂਦੇ ਨੇ। ਐ ਅਹੰਕਾਰ ਤੂੰ ਤੇ ਤੋੜ ਕੇ ਰੱਖ ਦੇਣਾ ਕਈਆਂ ਨੂੰ। ਬ੍ਰਹਮ ਭਿਆਨ ਉਦਿਆਨ ਰਮਣ, ਮਹਾਂ ਵਿਕਟ
असाद रोगणे। ये बड़ा असाद रोग है। अहंकारी उसके हालात ऐसे बन जाते ने जैसे भयानक जंगल उद्यान कोई रमण कर रहा हो, भ्रमण कर रहा हो, क्योंकि अहंकारी दे बूढ़े मित्र नहीं रह जाते, उस तो सब दूर हो जाते हैं और अहंकारी कल्ला रह जाता है और ऐसा रह जाता है जैसे उद्यान भयानक जंगल मनुख तनहा रह गया हो। असाध रोग है, किसी वैद को इसकी दवाई नहीं है, कोई इलाज नहीं है। तो इस श्लोक की अखीरली पंक्ति विच धन गुरु अर्जन देव जी महाराज इन फरमान कर देने, वैदं पार ब्रह्म परमेश्वर आराधनानक हर हर हरे। है देव, है हकीम, कौन परमात्मा, केड़ी दवाई है उसके कोल, बस परमात्मा का नाम ही दवाई है। और ये दवाई किधरों बारों नहीं लानी, किधरों बारों नहीं लभनी, ये दवाई भी अंदर पई है। इस तरह जैसे के अहंकार रोग अंदर पे है, हमें दीर्घ रोग है, दारू भी इसमें है। पर इसका मतलब नहीं दारू नहीं है, अहंकार अंदर है, औषधि भी अंदरों है। मैं अंदरों निकल रहे है, हूं जी किधरे अंदरों निकले तू इतनी औषधि होगी। मैं इतने रोग हो गया। ये रोग ते औषधि दोवे मनुख दे अंदर ने, इसकी मर्जी है रोग नु वधाना है कि औषधि नाल इस रोग नु घटाना है ते मिटाना है। मैं अंदरों निकलेगा, मेरा धन, मेरी कुल, मेरा रूप, मेरी प्रभुता, मेरी जात, मेरा कुल अंदरों ही निकलेगा। तू है कुछ भी नहीं मेरा, मैं ना ही, प्रभ सब किछ तेरा। ईघे निर्गुण उगे सरगुण केल करत विच स्वामी मेरा। ये जो तेरा तेरा है ये भी अंदरों निकलेगा, और ये जो मेरा मेरा है ये भी अंदरों निकलेगा। इस वास्ते रोग भी अंदर है, दवाई भी अंदर है। सत्संग इस वास्ते है, और गुरु अर्जन देव जी महाराज का ये फरमान ये वाक प्रेरणा दे रहा है। ये रोग अंदर है तो वैद भी अंदर बैठा है, औषधि भी अंदर है, तो उस औषधि का सेवन कर। कह सब कुछ तो ही है, वाहेगुरु वाहेगुरु वाहेगुरु तू ही है। जितना कहता जाएगा उतना मैं मिटता जाएगा, और जैसे अहंकार पूर्ण तौर पर मिटेगा वैसे निरंकार पूर्ण तौर पर प्रकट हो जाएगा, और तू निरंकार का रूप हो जाएगा, ईश्वर का रूप हो जाएगा। गुरु कृपा जाए नरको कीनी, ते ए जुगत पछानी, नानक लीन भयो गोविंद स्यों, ज्यों पानी संग पानी। इस तरह तू प्रभु का रूप हो जाए।

0: ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਵ ਹੈ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ ਟੌਂਕ ਧੁਆਨ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜ੍ਹਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਤੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਕੀ ਕਰਨਾ, ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਨ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਉਹ ਸਭ ਤੋਂ ਪਹਿਲਾਂ ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੀ ਕੋਈ ਨੀ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੈ ਨਾ ਜੀ। ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ। ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ, ਕਿਉਂ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ ਠਾਕੁਰ ਲੈ ਜਾਓ। ਇਸ ਤਰ੍ਹਾਂ ਹੋਇਆ ਨਾ ਜੀ, ਉਹਨੇ ਕਿਹਾ ਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨਹੀਂ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾਵਾਂਗੇ। ਇਹ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਚ ਦੇਖੋ। ਉਹਨੇ ਕਿਹਾ ਵੀ ਉਹਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਏ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ, ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਹੀ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ। ਯਕੀਨ ਬੜੀ ਵੱਡੀ ਚੀਜ਼।
1: You're listening to KRPI 1550 Radio, Ferndale, Washington.

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 9 ਜੁਲਾਈ ਤੋਂ 15 ਜੁਲਾਈ ਤੱਕ ਸਾਬਤ ਲਾਲ ਮਸਰ 2.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 3.48 ਦਾ ਇੱਕ, ਰੋਮਾ ਟੋਮੇਟੋ 98 ਸੈਂਸ ਨੂੰ ਪਾਊਂਡ ਅਤੇ ਤਾਜ਼ਾ ਅਦਰਕ 98 ਸੈਂਸ ਨੂੰ ਪਾਊਂਡ।
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ।
0: You're listening to KRPI 1550 Radio, Ferndale, Washington.
2: 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।

ਮੂਰਖ ਮੁਗਦਾ ਜਨਮ ਪਹਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ

ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁਨਰਾਸ਼ਿਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੁਹਪਨ ਮ੍ਰਿਸ਼ਟ ਗਗਨ ਤੇ ਭਈ ਸਭਿਨ ਆਣ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਗਲ ਭਵਨ ਕੇ ਸਿਰਜਨ ਹਾਰੇ ਦਾਹ ਜਾਨ ਮੁਹਲੇ ਹੋ ਉਬਾਰੇ ਕਬਿਉ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਸ ਦਿਆ ਰੱਛਾ।